ਸਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਨ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੇ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਹੀ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ ਵਾਹਿਗੁਰੂ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸੁਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ ਪ੍ਰਿਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ

ਦਰਸ਼ਨੀ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਦੇ ਸਿੱਖਾਂ ਦਾ ਮਾਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ, ਜੇਹਾ ਚੀਨੀ ਲਿਖਿਆ ਤੇ ਹਾ ਹੁਕਮ ਕਮਾਹੇ।

ਸੈਨ ਦਰਾਨੀ ਦੀ ਆਤਮ ਸ਼ਾਂਤੀ ਵਾ ਤੇ ਸੱਚੇ ਪਾਤਸ਼ਾਹ ਜੀਓ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਹਨ ਸੱਚੇ ਪਾਤਸ਼ਾਹ ਜੀ ਸਮੂਹ ਬੀਨਾ ਪਰਿਵਾਰ ਵੱਲੋਂ ਨਾਲ ਰਲ ਕੇ

ਆਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀਓ, ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕੀਰਤਨ ਦਾ ਭਾਵ ਵਿਛੜੀ ਆਤਮਾ ਨੂੰ ਬਖਸ਼ ਕੇ ਕਲਿਆਣਤਾ ਬਖਸ਼ਣੀ। ਪਿੱਛੇ ਸੰਗਤਾਂ ਨੂੰ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਇਸ ਵੇਲੇ ਉਹਨਾਂ ਦੀ ਅੰਤਮ ਅਰਦਾਸ ਵਿੱਚ ਬੇਅੰਤ ਸੰਗਤਾਂ ਨੇ ਆਪਦੇ ਦਰ 'ਤੇ ਹਾਜ਼ਰੀ ਭਰੀ ਹੈ।

ਪਛਾਕੇ ਹਾਜ਼ਰ ਕੀਤੇ ਹਨ। ਆਪ ਜੀਆਂ ਨੇ ਅੰਗੀਕਾਰ ਕਰਨੇ, ਸਭ ਦੇ ਲੋਕ ਪਰਲੋਜ ਪਰਦੇ ਕੱਜਣੇ, ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹਮਲਾ ਭੋਗ ਹਰ ਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀਆਂ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ, ਜੋ ਪ੍ਰਭ ਕੋ ਮਿਲ ਬੋਚ ਹੈ।

ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਣਾ ਕੂਚ ਰਹਿਣ ਥਿਰ ਨਾਹੀ। ਸੰਗ ਚਲਤ ਹੈ ਹਮ ਭੀ ਚਲਣਾ, ਦੂਰ ਗਵਣਾ ਸ੍ਰੀ ਉੱਪਰ ਮਰਣਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਰਠ ਮਹੱਲਾ ਨਾਵਾਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ੍ਰੋ ਸਤਸੰਗ ਜੀ, ਜੋ ਕਿ ਨਰੈਣ ਦਦਲਾਨੀ, ਜੋ ਸਤਿਗੁਰਾਂ ਵੱਲੋਂ ਦਿੱਤੇ ਹੋਏ ਸਵਾਸ ਪੂਰੇ ਕਰਕੇ ਗੁਰੂ ਸਾਹਿਬ ਦੇ ਚਰਨਾਂ ਜਾ ਬਰਾਜੇ, ਉਹਨਾਂ ਦੇ ਪਤੀ ਬਿਨਾਂ ਦਦਲਾਨੀ ਸਮੂਹ ਪਰਿਵਾਰ ਵੱਲੋਂ, ਜੋ ਉਹਨਾਂ ਦੀ ਆਤਮ ਸ਼ਾਂਤੀ ਵਾਸਤੇ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਹਨ, ਗੁਰਬਾਣੀ ਦੇ ਕੀਰਤਨ ਹੋਏ ਹਨ, ਉਹਨਾਂ ਦੇ ਨਿਮਿੱਤ ਅਰਦਾਸ ਹੋਈ ਹੈ, ਵਾਹਿਗੁਰੂ ਜੀ ਕਿਰਪਾ ਕਰਨ, ਸਮੁੱਚੀ ਬਾਣੀ ਦਾ ਭਾਵ, ਕੀਰਤਨ ਦਾ ਭਾਵ ਵਿਛੜੀ ਆਤਮਾ ਨੂੰ ਬਖਸ਼ ਕੇ ਕਲਿਆਣਤਾ ਬਖਸ਼ਣ। ਇਸ ਵੇਲੇ ਆਈਆਂ ਸੰਗਤਾਂ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਸੋ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ। ਸੋ ਸਭ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਤਿਆਰ ਹਨ। ਜਿਨ੍ਹਾਂ ਸੰਗਤਾਂ ਨੇ ਲੰਗਰ ਨਹੀਂ ਛਕਿਆ, ਆਪ ਜੀ ਨੇ ਛੱਕ ਕੇ ਜਾਣਾ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ। ਹਰ ਜੁਗ ਜੁਗ ਭਗਤੀ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖ

ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ

ਜੋ ਸੇਵਹਿ ਜੋ ਸੇਵਹਿ ਤੁਦ ਦੀ ਜਾਣ ਨਾਨਕ ਤਿਨ ਕੁਰਮਾਣ ਹਰ ਧਿਆਵਹਿ ਹਰ ਧਿਆਵਹਿ ਤੁਦ ਦੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭੈ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ।

ਘਾਤਾ ਜੇ ਆਹਿਤ ਹੋਇ ਤਬ ਸਰਨੀ ਪਰੇ ਤਿਨਕੇ ਦੁਹਿਟ ਦੁਖ ਤੁਹ ਆਏ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ।

ਸਚੇ ਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸੁਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਸੋਹਦਾ ਰਹਿਰਾ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ ਅਖਰਵਾਦਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦਾ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁੱਖ ਵਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀਆਂ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਸ਼ਾਹੋ ਹੁਣ ਸ਼ਾਮਾਂ ਦੇ ਦੀਵਾਨ ਦੀ ਰਮਤਾ ਹੋ ਰਹੀ ਹੈ, ਕਥਾ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਐਤਵਾਰ ਦੇ ਦੀਵਾਨਾਂ ਵਿੱਚ ਜੋ ਸ਼ਹੀਦੀ ਸਮਾਗਮ ਮਨਾਏ ਜਾਣੇ ਹਨ, ਸਮੂਹ ਸ਼ਹੀਦਾਂ ਦੀ ਯਾਦ ਮਨਾਈ ਜਾਣੀ ਹੈ ਸੂਰਬੀਰ ਯੋਧਿਆਂ ਦੀ, ਸੋ ਆਪ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਹੈ। ਅਤੇ ਕੱਲ੍ਹ ਸ਼ਾਮ ਨੂੰ ਜੋ ਸ਼ਨੀਵਾਰ 9 ਵਜੇ ਤੋਂ ਬਾਅਦ 9 ਵਜੇ ਤੋਂ ਲੈ ਕੇ ਅੰਮ੍ਰਿਤ ਵੇਲੇ, ਐਤਵਾਰ ਦੇ ਅੰਮ੍ਰਿਤ ਵੇਲੇ ਤੀਕਰ ਜੋ ਰਹਿਣ ਸਭਾ ਕੀਰਤਨ ਯੂਥ ਵੱਲੋਂ ਹੋ ਰਹੇ ਹਨ, ਸੋ ਆਪ ਸੰਗਤਾਂ ਨੇ ਇਸ ਸਮੇਂ ਦਾ ਵੀ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਗੁਰਚੁਕ ਦੀ ਖਿਮਾ। ਸੋ ਆਓ ਹੁਣ ਆਪ ਦੀਆਂ ਸਤਿਕਾਰਯੋਗ ਗਿਆਨੀ ਹਰਜੀਤ ਸਿੰਘ ਜੀ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਾਲੇ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆ ਰੇ ਬਹੁਤ ਜਨਮ ਵਿਛੜੇ ਥੇ ਮਾਧੋ

ਸੱਚ ਰਤੀਆਂ ਸੁਹਾਗਣੀ ਜਿਨ੍ਹਾਂ ਗੁਰ ਕੈ ਸ਼ਬਦ ਸਿੰਗਾਰ।

0: ਖਜ਼ਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਗੋਦ ਵਿੱਚ ਸਭਾਏਮਾਨ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ ਬਹੁਤ ਹੀ ਵਡਭਾਗੇ ਹੋ ਜੋ ਸੋ ਦਰ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਸੰਧਿਆ ਦੇ ਸਮੇਂ ਜੋ ਸਤਿਗੁਰੂ ਜੀ ਦਾ ਹੁਕਮ ਚੱਲਦਾ ਆ ਰਿਹਾ ਹੈ ਸੋ ਦਰ ਆਰਤੀ ਗਾਵੀ ਹੈ ਅੰਮ੍ਰਿਤ ਵੇਲੇ ਜਾ ਪੁਚਾਰਾ ਨਿਤਨੇਮ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਨਿਤਨੇਮ ਕੀਤਾ ਜਾਂਦਾ ਹੈ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਹੈ ਇਸੇ ਤਰ੍ਹਾਂ ਸੰਧਿਆ ਦੇ ਸਮੇਂ ਸੋਦਰ ਰਹਿਰਾਸ ਸਾਹਿਬ ਜੀ ਦਾ ਪਾਠ ਸੋਦਰ ਆਰਤੀ ਗਾਵੀ ਹੈ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਤੋਂ ਮਰਿਆਦਾ ਚੱਲ ਰਹੀ ਹੈ ਆਓ ਸਤਿਗੁਰੂ ਜੀ ਨੇ ਪਹਿਲੀ ਵਾਰ ਅਮੈਰੀਕਾ ਦੀ ਧਰਤੀ 'ਤੇ ਇਸ ਸਥਾਨ 'ਤੇ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ ਹੈ ਦੋ ਦਿਨ ਦੀ ਹਾਜ਼ਰੀ ਹੋਰ ਹੈ ਕੱਲ੍ਹ ਦਾ ਦਿਨ ਪਰਸੋਂ ਦੀ ਹਾਜ਼ਰੀ ਸੋ ਸਤਿਗੁਰੂ ਜੀ ਨੇ ਬੜਾ ਤਰਸ ਕੀਤਾ ਹੈ ਜੋ ਇਹ ਸੇਵਾ ਮਹਾਰਾਜ ਨੇ ਲਈ ਹੈ ਆਓ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਇੱਕ ਵਾਰ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਆਸਾ ਮਹੱਲਾ ਤੀਜਾ ਸੱਚ ਰਤੀਆਂ ਸੁਹਾਗਣੀ ਜਿਨ੍ਹਾਂ ਗੁਰ ਕੈ ਸ਼ਬਦ ਸਿੰਗਾਰ ਕੱਲ੍ਹ ਜੋ ਪਾਵਨ ਸ਼ਬਦ ਆਰੰਭ ਹੋਇਆ ਸੀ ਉਹਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਆਸਾ ਰਾਗ ਦੇ ਵਿੱਚ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਇਹ ਪਾਵਨ ਸ਼ਬਦ ਹੈ ਸਤਿਗੁਰੂ ਜੀ ਨੇ ਕਿਰਪਾ ਕੀਤੀ ਮਹਾਰਾਜ ਕਹਿੰਦੇ ਸੱਚ ਰਤੀਆਂ ਸੁਹਾਗਣੀ ਜਿਨ੍ਹਾਂ ਗੁਰ ਕੈ ਸ਼ਬਦ ਸਿੰਗਾਰ ਕੱਲ੍ਹ ਇਹ ਵਿਚਾਰ ਚੱਲ ਰਹੀ ਸੀ ਵੀ ਸ਼ਿੰਗਾਰ ਕਦੋਂ ਕੀਤਾ ਜਾਂਦਾ ਕਿਸੇ ਚੀਜ਼ ਨੂੰ ਸੁੰਦਰ ਬਣਾਉਣ ਵਾਸਤੇ ਜਾਂ ਸੁੰਦਰ ਦਿਸਣ ਵਾਸਤੇ ਮਨੁੱਖ ਸ਼ਿੰਗਾਰ ਕਰਦਾ ਹੈ ਕਈ ਤਰ੍ਹਾਂ ਦੇ ਹਾਰ ਸ਼ਿੰਗਾਰ ਕੀਤੇ ਜਾਂਦੇ ਨੇ ਕਿਸੇ ਜਗ੍ਹਾ ਨੂੰ ਸੋਹਣਾ ਬਣਾਉਣ ਵਾਸਤੇ ਉਹਦੀ ਸਜਾਵਟ ਕੀਤੀ ਜਾਂਦੀ ਹੈ ਮਨੁੱਖ ਬੜਾ ਕੁਝ ਕਰਦਾ ਹੈ ਪਰ ਅਸਲ ਜੋ ਸ਼ਿੰਗਾਰ ਹੈ ਉਹ ਕੀ ਹੈ ਉਹ ਹੈ ਪਰਮਾਤਮਾ ਦੇ ਗੁਣਾਂ ਨੂੰ ਧਾਰਨ ਕਰਨਾ ਮਨੁੱਖ ਸਰੀਰ ਕਰਕੇ ਜਿੰਨਾ ਮਰਜ਼ੀ ਸੋਹਣਾ ਹੋਵੇ ਪਰ ਜੇ ਉਹਦੇ ਕੋਲ ਗੁਣ ਨਹੀਂ ਨਾ ਤਾਂ ਉਹਦਾ ਕੋਈ ਮੁੱਲ ਨਹੀਂ ਪੈਂਦਾ ਅਤੇ ਕਈ ਵਾਰੀ ਆਪਾਂ ਕਹਿ ਦਿੰਦੇ ਵੀ ਤੇਰੇ ਸੋਹਣੇ ਹੋਣ ਨੂੰ ਮੈਂ ਕੀ ਕਰਾਂ ਤੇਰੇ ਪੱਲੇ ਗੁਣ ਤਾਂ ਆਈ ਕੋਈ ਨਹੀਂ ਪੁਰਾਤਨ ਸਮੇਂ ਵੀ ਇਹ ਮਰਿਆਦਾ ਸੀ ਜਦੋਂ ਬੱਚੇ ਬੱਚੀ ਨੂੰ ਦੇਖਦੇ ਸੀ ਨਾ ਅਤੇ ਗੁਣ ਦੇਖਦੇ ਸੀ ਸ਼ਕਲ ਨਹੀਂ ਸੀ ਇਕੱਲੀ ਦੇਖਦੇ ਗੁਣ ਦੇਖੇ ਜਾਂਦੇ ਸੀ ਵੀ ਗੁਣ ਹੈਗੇ ਆ ਹੁਣ ਸਤਿਗੁਰੂ ਜੀ ਇਹ ਜਿਹੜੇ ਗੁਣ ਸਾਨੂੰ ਦੇ ਰਹੇ ਆ ਇਹਨਾਂ ਦਾ ਕੋਈ ਮਕਸਦ ਹੈ ਅੱਜ ਮਨੁੱਖਤਾ ਸਾਨੂੰ ਬਹੁਤ ਕਰੂੜ ਨਜ਼ਰ ਕਿਉਂ ਆ ਰਹੀ ਹੈ ਕਿਉਂ ਦਿਨੋ ਦਿਨ ਦੁੱਖ ਜਿਹੜੇ ਆ ਉਹ ਨਜ਼ਰ ਆ ਰਹੇ ਆ ਉਹਦਾ ਵੱਡਾ ਕਾਰਨ ਹੈ ਵੀ ਅੱਜ ਮਨੁੱਖਤਾ ਦੇ ਵਿੱਚੋਂ ਗੁਣ ਖਤਮ ਹੁੰਦੇ ਜਾ ਰਹੇ ਆ ਸਹਿਣਸ਼ੀਲਤਾ ਬੜਾ ਵੱਡਾ ਗੁਣ ਹੈ ਪਰ ਸਹਿਣਸ਼ੀਲਤਾ ਖਤਮ ਹੋ ਰਹੀ ਹੈ ਭਰਾ ਦੀ ਗੱਲ ਭਰਾ ਨਹੀਂ ਅੱਜ ਸਹਿੰਦਾ ਅੱਗੇ ਵੱਡੇ ਭਰਾ ਛੋਟੇ ਨੂੰ ਮਾਰ ਵੀ ਲੈਂਦੇ ਸੀ ਪਰ ਫਿਰ ਵੀ ਕੋਈ ਕੁਝ ਕਹਿੰਦਾ ਨਹੀਂ ਸੀ ਅੱਗੇ ਹੱਥ ਨਹੀਂ ਸੀ ਚੱਕਦਾ ਝਿੜਕ ਵੀ ਲੈਂਦੇ ਸੀ ਤਦ ਵੀ ਕੋਈ ਕੁਝ ਨਹੀਂ ਸੀ ਕਹਿੰਦਾ ਹੁਣ ਇੱਕ ਦੂਜੇ ਦੀ ਗੱਲ ਕੌਣ ਸੁਣਦਾ ਹੈ ਪਤੀ ਪਤਨੀ ਇੱਕ ਦੂਜੇ ਦੀ ਗੱਲ ਸੁਣ ਕੇ ਰਾਜ਼ੀ ਨਹੀਂ ਸਹਿਣਸ਼ੀਲਤਾ ਖਤਮ ਹੋ ਰਹੀ ਹੈ ਪੇਸ਼ੈਂਸ ਮੁੱਕਦਾ ਜਾ ਰਿਹਾ ਹੈ ਦਿਨੋ ਦਿਨ ਕਾਲੀ ਵੱਧ ਰਹੀ ਹੈ ਕਾਲਾਪਣ ਵੱਧ ਰਿਹਾ ਹੈ ਧੀਰਜ ਖਤਮ ਹੁੰਦਾ ਜਾ ਰਿਹਾ ਸੰਤੋਖ ਖਤਮ ਹੁੰਦਾ ਜਾ ਰਿਹਾ ਕਈ ਵਾਰੀ ਕਈ ਲੋਕ ਕਹਿ ਦਿੰਦੇ ਨੇ ਵੀ ਅੱਜ ਤੇ ਬੜੀ ਤਰੱਕੀ ਹੋ ਗਈ ਹੈ, ਗੁਰਦੁਆਰੇ ਜਾ ਕੇ ਕੀ ਲੈਣਾ ਹੈ। ਗੁਰਦੁਆਰੇ ਸਾਡੀਆਂ ਧੀਆਂ ਨੇ ਜਦੋਂ ਆਉਣਾ ਹੈ ਇੱਥੇ ਆ ਕੇ ਬੀਬੀ ਅੰਮ੍ਰੋ ਬਣਨਾ ਹੈ, ਇੱਥੇ ਆ ਕੇ ਮਾਤਾ ਖੀਵੀ ਦੀਆਂ ਅਸੀਸਾਂ ਲੈਣੀਆਂ ਨੇ, ਬਲਵੰਡ ਖੀਵੀ ਨੇਕ ਜਨ, ਇੱਥੇ ਆ ਕੇ ਬੇਬੇ ਨਾਨਕੀ ਦੇ ਜੀਵਨ ਤੋਂ ਸੇਧ ਲੈਣੀ ਹੈ, ਇੱਥੇ ਸੇਧ ਲੈਣੀ ਹੈ ਮਾਤਾ ਗੁਜਰੀ ਤੋਂ ਵੀ ਇੱਕ ਧੀ ਦਾ ਜੀਵਨ ਕੈਸਾ ਹੋਵੇ, ਇੱਕ ਮਾਂ ਦਾ ਜੀਵਨ ਕੈਸਾ ਹੋਵੇ, ਇੱਕ ਸੱਸ ਦਾ ਜੀਵਨ ਕੈਸਾ ਹੋਵੇ, ਇੱਕ ਸਿੱਖ ਦਾ ਜੀਵਨ ਕੈਸਾ ਹੋਵੇ। ਮਾਤਾ ਗੁਜਰੀ ਦੇ ਜੀਵਨ ਦੇ ਵਿੱਚੋਂ ਸਾਨੂੰ ਸਾਰੀ ਝਲਕ ਪੈਂਦੀ ਹੈ। ਅਤੇ ਇੱਕ ਸ਼ਹੀਦ ਮਾਤਾ ਗੁਜਰੀ ਸ਼ਹੀਦ ਵੀ ਹੈ, ਇੱਕ ਸ਼ਹੀਦ ਮਾਤਾ ਗੁਜਰੀ ਦਾ ਕੈਸਾ ਜੀਵਨ ਹੈ। ਇਹ ਚੀਜ਼ਾਂ ਸਾਨੂੰ ਕਦੋਂ ਮਿਲਦੀਆਂ ਨੇ, ਇਹ ਨਾਮ ਦਾ ਰੰਗ ਕਦੋਂ ਚੜ੍ਹਦਾ ਹੈ, ਜਦੋਂ ਅਸੀਂ ਸਤ ਸੰਗਤ ਕਰਾਂਗੇ। ਮਹਾਰਾਜ ਕਹਿੰਦੇ ਲਾਲ ਰੰਗ ਤਿਸ ਕਉ ਲੱਗਾ ਜਿਸ ਕੇ ਵੱਡ ਭਾਗਾ, ਮਹਿਲਾ ਕਦੇ ਨਾ ਹੋਵੇ ਨਹਿ ਲਾਗੇ ਦਾਗਾ। ਕਹਿੰਦੇ ਭਾਈ ਨਾਮ ਦਾ ਰੰਗ ਕਿਹਨਾਂ ਨੂੰ ਚੜ੍ਹਦਾ ਹੈ, ਜਿਹੜੇ ਵੱਡਿਆਂ ਭਾਗਾਂ ਵਾਲੇ ਨੇ, ਜਿਹੜੇ ਸੰਗਤ ਕਰਦੇ ਆ। ਬਿਨ ਭਾਗਾਂ ਸਤਸੰਗ ਨਾ ਲੱਭੇ, ਕਿਉਂਕਿ ਭਾਗਾਂ ਤੋਂ ਬਿਨਾਂ ਸੰਗਤ ਵੀ ਨਹੀਂ ਮਿਲਦੀ। ਇਹ ਭਾਗਾਂ ਦੀ ਨਿਸ਼ਾਨੀ ਹੈ, ਤੁਸੀਂ ਸੰਗਤ ਵਿੱਚ ਆ ਕੇ ਬੈਠੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿੰਦੇ ਜਿਨ੍ਹਾਂ ਗੁਰ ਕੈ ਸ਼ਬਦ ਸ਼ਿੰਗਾਰ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ, ਗੁਰੂ ਦੀ ਮੱਤ ਨੂੰ ਆਪਣਾ ਸ਼ਿੰਗਾਰ ਬਣਾ ਲਿਆ ਨਾ, ਜਿਨ੍ਹਾਂ ਦੇ ਅੰਦਰ ਦਇਆ ਆ ਗਈ, ਸਤ ਸੰਤੋਖ ਆ ਗਿਆ, ਸੱਚ ਆ ਗਿਆ, ਸੱਚ ਵਰਤ, ਉਹ ਦੂਜਾ ਵਰਤ ਨਹੀਂ ਰੱਖਦੇ, ਉਹਨਾਂ ਨੇ ਵਰਤ ਕਾਹਦਾ ਰੱਖਿਆ, ਸੱਚ ਦਾ, ਉਹ ਸੱਚ ਨੂੰ ਧਾਰਨ ਕਰਕੇ ਬਹਿ ਗਏ ਆ, ਸੱਚ ਵਰਤ। ਉਹ ਕਿਸੇ ਦੂਜੇ ਤੀਰਥ 'ਤੇ ਨਹੀਂ ਜਾਂਦੇ, ਉਹਨਾਂ ਦਾ ਤੀਰਥ ਹੈ ਸੰਤੋਖ ਤੀਰਥ, ਉਹਨਾਂ ਨੇ ਸੰਤੋਖ ਦੇ ਤੀਰਥ ਉੱਤੇ ਨਿਵਾਸ ਕਰ ਲਿਆ, ਉਹ ਸੰਤੋਖੀ ਹੋ ਗਏ ਆ। ਅਤੇ ਜਿਹੜਾ ਸੰਤੋਖੀ ਹੋ ਗਿਆ ਉਹ ਤਾਂ ਆਪ ਤੀਰਥ ਹੈ, ਉਹਨੂੰ ਕਿਸੇ ਤੀਰਥ 'ਤੇ ਜਾਣ ਦੀ ਲੋੜ ਨਹੀਂ ਰਹਿ ਜਾਂਦੀ। ਸੱਚ ਵਰਤ ਸੰਤੋਖ ਤੀਰਥ, ਗਿਆਨ ਧਿਆਨ ਇਸ਼ਨਾਨ, ਅਤੇ ਇਸ਼ਨਾਨ ਕਿੱਥੇ ਕਰਦੇ ਨੇ, ਉਹ ਗੁਰੂ ਦੇ ਗਿਆਨ ਦੇ ਵਿੱਚ ਮਨ ਕਰਕੇ ਇਸ਼ਨਾਨ ਕਰਦੇ ਆ, ਸੁਰਤ ਲਾ ਕੇ ਧਿਆਨ ਦੇ ਵਿੱਚ ਇਸ਼ਨਾਨ ਕਰ ਰਹੇ ਆ। ਇਸ ਤਰ੍ਹਾਂ ਦਾ ਜਿਹੜਾ ਇਸ਼ਨਾਨ ਹੈ, ਇਸ ਤਰ੍ਹਾਂ ਦਾ ਜਿਹੜਾ ਸ਼ਿੰਗਾਰ ਹੈ, ਮਹਾਰਾਜ ਕਹਿੰਦੇ ਸੱਚ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਜੀਵ ਇਸਤਰੀਆਂ ਰੱਤੀਆਂ ਹੋਈਆਂ ਨੇ, ਰੱਤੀਆਂ ਤੋਂ ਭਾਵ ਹੈ ਜਿਨ੍ਹਾਂ ਨੂੰ ਨਾਮ ਦਾ ਰੰਗ ਚੜ੍ਹ ਗਿਆ, ਅਸਲ ਦੇ ਵਿੱਚ ਉਹ ਸੁਹਾਗਣ, ਸੁਹਾਗਣ ਕਿਹਨੂੰ ਕਹਿੰਦੇ ਆ, ਜਿਹਦਾ ਪਤੀ ਸਲਾਮਤ ਹੋਵੇ, ਜਿਨ੍ਹਾਂ ਦੇ ਪੱਲੇ ਗੁਣ ਹੈ, ਪਾਤਸ਼ਾਹ ਕਹਿੰਦੇ ਉਹ ਜੀਵ ਇਸਤਰੀਆਂ ਸੁਹਾਗਣ ਨੇ, ਉਹ ਪਤੀ ਵਾਲੀਆਂ ਨੇ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦਾ ਸ਼ਿੰਗਾਰ ਕਰ ਲਿਆ, ਜਿਹੜੇ ਸਵਾਸ ਸਵਾਸ ਸਿਮਰਨ ਕਰਦੇ ਨੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਿਹੜੇ ਹਰ ਸਾਹ ਦੇ ਨਾਲ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਜਿਹੜੇ ਹਰ ਸਾਹ ਦੇ ਨਾਲ ਬਾਣੀ ਪੜ੍ਹਦੇ ਨੇ, ਪਰਮਾਤਮਾ ਨੂੰ ਚੇਤੇ ਰੱਖਦੇ ਨੇ, ਜਿਨ੍ਹਾਂ ਨੇ ਐਸਾ ਸ਼ਿੰਗਾਰ ਬਣਾ ਲਿਆ, ਉਹ ਜੀਵ ਇਸਤਰੀਆਂ ਫਿਰ ਸੁਹਾਗਣ ਨੇ, ਉਹਨਾਂ ਦਾ ਜੀਵਨ ਭਾਗਾਂ ਵਾਲਾ ਹੋ ਜਾਂਦਾ ਹੈ। ਘਰ ਹੀ ਸੋ ਪਿਰ ਪਾਇਆ ਸੱਚਾ ਸ਼ਬਦ ਵਿਚਾਰ। ਅਤੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਦੀਆਂ ਜਿਹੜੀਆਂ ਜੀਵ ਇਸਤਰੀਆਂ ਨੇ, ਜੀਵ ਇਸਤਰੀਆਂ ਭਾਵ ਸਾਡੇ ਬਾਰੇ ਗੱਲ ਹੋ ਰਹੀ ਹੈ, ਸਤ ਸੰਗਤ ਰੂਪੀ ਜਿਹੜੀਆਂ ਸਹੇਲੀਆਂ ਨੇ, ਮਹਾਰਾਜ ਸਾਨੂੰ ਕਹਿ ਰਹੇ ਆ, ਇਹ ਕੋਈ ਵੱਖਰੀਆਂ ਨਹੀਂ। ਮਹਾਰਾਜ ਕਿਹਨਾਂ ਨੂੰ ਕਹਿ ਰਹੇ ਨੇ ਭਾਈ, ਜਿਨ੍ਹਾਂ ਨੇ ਨਾਮ ਜਪਣਾ ਹੈ ਜਾਂ ਜਿਹੜੇ ਨਾਮ ਜਪਦੇ ਨੇ ਉਹਨਾਂ ਦੀ ਗੱਲ ਹੋ ਰਹੀ ਹੈ। ਘਰ ਹੀ ਸੋ ਪਿਰ ਪਾਇਆ, ਪਾਤਸ਼ਾਹ ਕਹਿੰਦੇ ਜਿਹੜੇ ਨਾਮ ਜਪਦੇ ਨੇ ਉਹ ਘਰ ਦੇ ਵਿੱਚ ਹੀ ਫਿਰ ਪਰਮਾਤਮਾ ਨੂੰ ਪਾ ਲੈਂਦੇ ਆ। ਸੱਚਾ ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ, ਗੁਰੂ ਦੇ ਹੁਕਮ ਦੇ ਵਿੱਚ ਚੱਲ ਕੇ। ਅਵਗਣ ਗੁਣੀ ਬਖਸਾਇਆ ਹਰ ਸਿਉਂ ਲਿਵ ਲਾਈ। ਅਤੇ ਅਗਲੀ ਪੰਕਤੀ ਅੰਦਰ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਹੁੰਦਾ ਪਤਾ ਕੀ ਹੈ, ਅਵਗਣ ਗੁਣੀ ਬਖਸ਼ਾਇਆ, ਜਿਹੜੇ ਅਵਗਣ ਸੀ ਨਾ ਉਹਦੀ ਜਗ੍ਹਾ ਹੁਣ ਗੁਣ ਲੈ ਆਉਂਦੇ, ਪਹਿਲਾਂ ਅਵਗਣ ਭਰੇ ਪਏ ਸੀ, ਹਮ ਅਵਗਣ ਭਰੇ ਏਕ ਗੁਣ ਨਾਹੀਂ। ਪਹਿਲਾਂ ਤਾਂ ਮਨੁੱਖ ਗੁਣਾਹਾਂ ਦੇ ਨਾਲ, ਅਵਗਣਾਂ ਦੇ ਨਾਲ ਭਰਿਆ ਪਿਆ ਸੀ, ਨਿੰਦਿਆ ਚੁਗਲੀ ਈਰਖਾ ਦੁਵੈਸ਼ ਪਤਾ ਨਹੀਂ ਕੀ ਕੁਝ ਕਰ ਰਿਹਾ ਸੀ, ਪਰ ਜਦੋਂ ਗੁਰੂ ਦੀ ਕਿਰਪਾ ਹੋਈ ਤੇ ਅਵਗਣਾਂ ਦੀ ਜਗ੍ਹਾ ਹੁਣ ਭਾਂਡਾ ਤੇ ਇੱਕੋ ਹੀ ਹੈ ਨਾ, ਗਲਾਸ ਤੇ ਇੱਕੋ ਹੀ ਆ, ਉਹਦੇ ਵਿੱਚ ਕੋਈ ਸ਼ਰਾਬ ਪਾ ਕੇ ਪੀ ਲਵੇ, ਕੋਈ ਦੁੱਧ ਪਾ ਕੇ ਪੀ ਲਵੇ, ਕੋਈ ਅੰਮ੍ਰਿਤ ਜਲ ਪਾ ਕੇ ਪੀ ਲਵੇ, ਇਹ ਤੇ ਸਾਡੀ ਮਰਜ਼ੀ ਹੈ। ਪਰ ਜੋ ਪੀਵਾਂਗੇ ਉਸ ਭਾਂਡੇ ਵਿੱਚ ਜੋ ਪਾਵਾਂਗੇ ਉਹਦਾ ਰਿਐਕਸ਼ਨ ਜਿਹੜਾ ਹੈ ਉਹ ਹੋਣਾ ਹੈ, ਉਹੋ ਜਿਹਾ ਸਾਡਾ ਫਿਰ ਸੁਭਾਅ ਬਣ ਜਾਂਦਾ, ਉਹੋ ਜਿਹੀ ਸਾਡੇ ਸਰੀਰ ਨੂੰ ਤਾਕਤ ਮਿਲਦੀ ਹੈ ਵੀ ਜੋ ਖਾਵਾਂਗੇ ਉੱਦਾਂ ਦਾ ਹੀ ਅਸਰ ਹੋਣਾ ਹੈ। ਹੁਣ ਗਲਾਸ ਜਿਹੜਾ ਮਿਲਿਆ ਸਾਨੂੰ, ਆ ਭਾਂਡਾ ਜਿਹੜਾ ਸਰੀਰ ਰੂਪੀ ਮਿਲਿਆ, ਇਹਦੇ ਵਿੱਚ ਅਵਗੁਣਾਂ ਦੀ ਜਗ੍ਹਾ ਮਹਾਰਾਜ ਕਹਿੰਦੇ ਗੁਣ ਪਾਉਣੇ ਆ, ਅਤੇ ਜਦੋਂ ਗੁਣ ਪਾਏ ਕੀ ਹੋਇਆ, ਗੁਣਾਂ ਦੇ ਨਾਲ ਪਰਮਾਤਮਾ ਨੇ ਸਾਨੂੰ ਹੁਣ ਬਖਸ਼ ਦਿੱਤਾ, ਸਾਡੇ ਅਵਗੁਣ ਦੂਰ ਕਰ ਦਿੱਤੇ, ਅਵਗਣ ਗੁਣੀ ਬਖਸ਼ਾਇਆ, ਅਤੇ ਸਾਡੇ ਅੰਦਰ ਗੁਣ ਪੈਦਾ ਹੋ ਗਏ, ਹਰ ਸਿਉਂ ਲਿਵ ਲਾਈ, ਕਹਿੰਦੇ ਹੁਣ ਅਵਗਣਾਂ ਨੂੰ ਦੂਰ ਕਰਕੇ ਸਤਿਗੁਰੂ ਜੀ ਨੇ ਸਾਡੇ ਅੰਦਰ ਗੁਣ ਪੈਦਾ ਕਰ ਦਿੱਤੇ, ਅਤੇ ਜਿਹੜੇ ਅਸੀਂ ਮਾੜੇ ਕਰਮ ਕਰ ਰਹੇ ਸੀ ਉੱਥੋਂ ਸਾਨੂੰ ਬਖਸ਼ਾ ਦਿੱਤਾ, ਅਸੀਂ ਉਹਦੀ ਬਖਸ਼ਿਸ਼ ਦੇ ਪਾਤਰ ਬਣ ਗਏ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਤਾਰਿਓ, ਉਹਨੇ ਸਾਨੂੰ ਬਖਸ਼ਿਸ਼ ਕਰਕੇ ਆਪਣੇ ਗੱਲ ਦੇ ਨਾਲ ਲਾ ਲਿਆ, ਹਰ ਸਿਉਂ ਲਿਵ ਲਾਈ। ਇਸ ਤਰ੍ਹਾਂ ਕਹਿੰਦੇ ਹਰੀ ਦੇ ਚਰਨਾਂ ਦੇ ਵਿੱਚ ਸਾਡੀ ਲਿਵ ਲੱਗ ਗਈ, ਜਿਹੜੀ ਲਿਵ ਟੁੱਟ ਗਈ ਸੀ ਨਾ ਮਾਇਆ ਦੇ ਖਲਾਰਿਆਂ ਦੇ ਵਿੱਚ ਪੈ ਕੇ, ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਉਹ ਲਿਵ ਜਿਹੜੀ ਸੀ ਸਾਡੀ ਸੁਰਤ, ਲਿਵ ਕੀ ਹੁੰਦੀ ਹੈ, ਸਾਡੀ ਸੁਰਤ ਨਿਰੰਤਰ ਜਦੋਂ ਸੱਚ ਦੇ ਵਿੱਚ ਜੁੜ ਜਾਂਦੀ ਹੈ ਉਹਨੂੰ ਲਿਵ ਆਖਿਆ ਜਾਂਦਾ, ਨਾਮ ਦੇ ਵਿੱਚ ਜੁੜ ਜਾਣਾ, ਲਗਾਤਾਰ ਲਿਵ ਲੱਗ ਗਈ, ਜਿਵੇਂ ਸਾਨੂੰ ਸਾਹ ਆ ਰਹੇ ਆ ਨਾ, ਲਗਾਤਾਰ ਸਾਹ ਆ ਰਹੇ ਆ, ਇੱਦਾਂ ਤਾਂ ਨਹੀਂ ਹੁੰਦਾ ਵੀ ਇੱਕ ਸਾਹ ਆਇਆ ਅਤੇ ਦੂਜਾ ਸਾਹ ਆਇਆ ਹੀ ਨਹੀਂ, ਲਗਾਤਾਰ ਸਾਹ ਆ ਰਿਹਾ। ਇਸੇ ਤਰ੍ਹਾਂ ਜਿਹੜੀ ਲਿਵ ਹੈ ਇਹ ਨਿਰੰਤਰ ਪਰਮੇਸ਼ਰ ਦੇ ਸ਼ਬਦ ਦੇ ਵਿੱਚ ਜੁੜ ਜਾਂਦੀ ਹੈ, ਹਰ ਵੇਲੇ ਬਹਿੰਦਿਆਂ ਉੱਠਦਿਆਂ ਪਰਮਾਤਮਾ ਸਾਨੂੰ ਚੇਤੇ ਰਹਿੰਦਾ, ਲਿਵ ਲੱਗ ਗਈ, ਜਿਵੇਂ ਮਾਂ ਦੀ ਲਿਵ ਬੱਚੇ ਦੇ ਵਿੱਚ ਲੱਗੀ ਹੁੰਦੀ ਹੈ, ਬੱਚਾ ਛੋਟਾ ਜਿਹਾ ਹੋਵੇ ਨਾ, ਮਾਂ ਭਾਵੇਂ ਦੂਸਰੇ ਕਮਰੇ ਵਿੱਚ ਹੋਵੇ, ਕਿਸੇ ਘਰ ਦੇ ਵਿੱਚ ਵੀ ਗਈ ਹੋਵੇ, ਪਰ ਉਹਦੀ ਲਿਵ ਪਤਾ ਕਿੱਥੇ ਹੁੰਦੀ ਹੈ, ਮੇਰਾ ਬੱਚਾ ਕੀ ਕਰ ਰਿਹਾ। ਇਸੇ ਤਰ੍ਹਾਂ ਜਿੱਦਣ ਪਰਮਾਤਮਾ ਦੀ ਯਾਦ ਬਣ ਜਾਂਦੀ ਹੈ ਫਿਰ ਜਿੱਥੇ ਮਰਜ਼ੀ ਅਸੀਂ ਕੰਮ ਕਾਜ ਵੀ ਕਿਉਂ ਨਾ ਕਰਦੇ ਹੋਈਏ ਸਾਡੀ ਲਿਵ ਪਰਮਾਤਮਾ ਦੇ ਚਰਨਾਂ ਵਿੱਚ ਲੱਗੀ ਰਹਿੰਦੀ ਹੈ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਅਵਗਣ ਗੁਣੀ ਬਖਸ਼ਾਇਆ, ਅਵਗੁਣਾਂ ਦੀ ਜਗ੍ਹਾ ਹੁਣ ਉਹਨੇ ਗੁਣ ਦੇ ਦਿੱਤੇ, ਇਹਦੇ ਨਾਲ ਸਾਨੂੰ ਉਹਨੇ ਬਖਸ਼ ਦਿੱਤਾ ਅਤੇ ਹਰੀ ਦੇ ਨਾਲ ਸਾਡੀ ਲਿਵ ਲੱਗ ਗਈ। ਹਰ ਵਰ ਪਾਇਆ ਕਾਮਣੀ ਗੁਰ ਮੇਲ ਮਿਲਾਈ ਰਹਾਉ, ਜੇ ਸਤਿਗੁਰੂ ਕਿਰਪਾ ਕਰਦੇ ਨੇ ਕਹਿੰਦੇ ਇਸ ਤਰ੍ਹਾਂ ਗੁਰੂ ਨੇ ਇਹ ਮੇਲ ਮਿਲਾਇਆ, ਪਰਮਾਤਮਾ ਦੇ ਨਾਲ ਸਾਡਾ ਮੇਲ ਕਦੋਂ ਹੁੰਦਾ ਹੈ, ਗੁਰ ਮੇਲ ਮਿਲਾਈ, ਗੁਰੂ ਨੇ ਇਹ ਮੇਲ ਮਿਲਾਇਆ। ਹਰ ਵਾਰ ਪਾਇਆ ਕਾਮਣੀ, ਕਾਮਣੀ ਕਹਿੰਦੇ ਨੇ ਜਿਹੜੀ ਜੀਵ ਇਸਤਰੀ ਹੈ, ਪਾਤਸ਼ਾਹ ਕਹਿੰਦੇ ਇਸ ਜੀਵ ਇਸਤਰੀ ਨੇ ਜਿਹੜੀ ਗੁਰੂ ਦੇ ਕੋਲ ਆਉਣ ਲੱਗ ਗਈ, ਸੁਰਤ ਕਰਕੇ ਸ਼ਬਦ ਦੇ ਨਾਲ ਜੁੜ ਗਈ, ਅਤੇ ਸ਼ਬਦ ਦੇ ਨਾਲ ਜੁੜਨ ਕਰਕੇ ਉਹ ਪਰਮਾਤਮਾ ਵਰ ਦੇ ਰੂਪ ਵਿੱਚ ਮਿਲ ਗਿਆ, ਪਰਮਾਤਮਾ ਪਤੀ ਦੇ ਰੂਪ ਵਿੱਚ ਮਿਲ ਗਿਆ, ਹੁਣ ਇਹ ਪਤੀ ਵਾਲੀ ਹੋ ਗਈ ਹੈ, ਹੁਣ ਇਹ ਸੁਹਾਗਣ ਹੋ ਗਈ ਹੈ। ਰਹਾਉ ਵਿਸ਼ਰਾਮ ਦੇ ਕੇ ਸਮਝਾਉਣਾ ਕਰਦੇ ਹਨ, ਇੱਕ ਪਿਰ ਹਦੂਰ ਨਾ ਜਾਣਨੀ ਦੂਜਾ ਭਰਮ ਭੁਲਾਏ। ਹੁਣ ਸਤਿਗੁਰੂ ਉਹਨਾਂ ਦੀ ਗੱਲ ਕਰਦੇ ਨੇ ਜਿਹੜੇ ਨਾਮ ਨਹੀਂ ਜਪਦੇ, ਪਾਤਸ਼ਾਹ ਕਹਿੰਦੇ ਇੱਕ ਉਹ ਵੀ ਹਨ, ਇੱਕ ਪਿਰ ਹਦੂਰ ਨਾ ਜਾਣਨੀ, ਕਹਿੰਦੇ ਇੱਕ ਉਹ ਹਨ ਜਿਹੜੇ ਪਤੀ ਨੂੰ ਲਾਗੇ ਨਹੀਂ ਜਾਣਦੇ, ਪਰਮਾਤਮਾ ਦਾ ਉਹਨਾਂ ਦੇ ਅੰਦਰ ਡਰ ਹੀ ਹੈ ਨਹੀਂ, ਇਹ ਮਨ ਮਤ ਜਾਣ ਹੈ ਹਰ ਦੂਰ ਹੈ, ਸਦਾ ਵੇਖ ਹਦੂਰ। ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮਨਾ ਕਦੀ ਇਹ ਨਾ ਸਮਝੀ ਰੱਬ ਤੇਥੋਂ ਦੂਰ ਹੈ, ਉਹ ਤੇ ਹਰ ਵੇਲੇ ਤੇਰੇ ਲਾਗੇ ਹੈ, ਪਰ ਤੂੰ ਮਾਇਆਧਾਰੀ ਹੋ ਕੇ ਬੈਠਾ ਹੈ, ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ, ਉਹ ਤੇ ਸਾਰਾ ਕੁਝ ਦੇਖ ਰਿਹਾ, ਉਹ ਸੁਣਦਾ ਵੀ ਹੈ ਸਾਰਾ ਕੁਝ ਦੇਖ ਰਿਹਾ, ਪਰ ਸਾਨੂੰ ਉਹਦੀ ਸਮਝ ਨਹੀਂ ਆ ਰਹੀ, ਕਿਉਂਕਿ ਮਾਇਆਧਾਰੀ ਅਤ ਅੰਨਾ ਬੋਲਾ। ਮਨੁੱਖ ਜਦੋਂ ਇਸ ਅਵਸਥਾ ਦੇ ਵਿੱਚ ਹੁੰਦਾ ਹੈ, ਮਾਇਆ ਦੇ ਵਿੱਚ, ਭਾਵ ਪਰਮਾਤਮਾ ਨੂੰ ਭੁੱਲ ਜਾਂਦਾ, ਨਾ ਇਹਨੂੰ ਫਿਰ ਦਿਖਾਈ ਦਿੰਦਾ, ਨਾ ਕੰਨਾਂ ਦੇ ਨਾਲ ਸੁਣਦਾ। ਹੁਣ ਸਤਿਗੁਰੂ ਕਿਰਪਾ ਕਰਦੇ ਨੇ ਕਹਿੰਦੇ ਇੱਕ ਪਿਰ ਹਦੂਰ ਨਾ ਜਾਣਨੀ, ਇੱਕ ਉਹ ਹਨ ਜਿਹੜੇ ਵਾਹਿਗੁਰੂ ਜੀ ਨੂੰ ਲਾਗੇ ਨਹੀਂ ਸਮਝਦੇ, ਦੂਜਾ ਭਰਮ ਭੁਲਾਏ, ਅਤੇ ਦੋ ਚਿੱਤੀ ਦੇ ਵਿੱਚ, ਭਰਮ ਦੇ ਵਿੱਚ, ਦੂਜੇ ਤੋਂ ਭਾਵ ਹੈ ਕੇਵਲ ਉਹ ਸੰਸਾਰ ਦੇ ਪਦਾਰਥਾਂ ਤੱਕ ਹੀ ਸੀਮਤ, ਉਹਨਾਂ ਨੂੰ ਆਹ ਦੁਨੀਆ ਬਾਹਰਲੀ ਤਾਂ ਚੰਗੀ ਲੱਗਦੀ ਹੈ, ਬਾਹਰ ਤੇ ਹਿੱਤ ਜੁੜਿਆ ਹੋਇਆ ਹੈ ਸੰਸਾਰ ਦੇ ਕਾਰੋਬਾਰ ਦੇ ਨਾਲ, ਧੀਆਂ ਪੁੱਤਰਾਂ ਦੇ ਨਾਲ, ਸੰਸਾਰ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ, ਪਰ ਗੁਰੂ ਦੇ ਕੋਲ ਬਹਿਣਾ ਚੰਗਾ ਨਹੀਂ ਲੱਗਦਾ, ਬਾਕੀ ਸਾਰਾ ਕੁਝ ਚੰਗਾ। ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਪਤੀ ਜਿਹੜਾ ਆ ਨਾ, ਪਰਮੇਸ਼ਰ ਆ, ਉਹ ਲਾਗੇ ਨਹੀਂ ਦਿਸਦਾ, ਲਾਗੇ ਨਹੀਂ ਦਿਸਦਾ। ਕਿਉਂ? ਕਿਉਂਕਿ ਦੂਜਾ ਭਰਮ ਭੁਲਾਏ, ਉਹ ਦੂਜੇ ਚਿੱਤ ਲਾ ਕੇ ਬੈਠੇ ਆ, ਉਹਨਾਂ ਦੇ ਅੰਦਰ ਦੂਜਿਆਂ ਪ੍ਰਤੀ ਮੋਹ ਪੈਦਾ ਹੋ ਚੁੱਕਿਆ ਹੈ। ਕਿਉਂ ਪਾਇਨ ਦੁਹਾਗਣੀ ਦੁਖੀ ਰਹਿਣ ਵਿਹਾਏ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਜਿਹੜੀ ਦੁਹਾਗਣ ਹੈ, ਦੁਹਾਗਣ ਕੌਣ ਹੈ? ਜਿਹਨੇ ਦੂਜੇ ਪਾਸੇ ਚਿੱਤ ਲਾਇਆ, ਜਿਹੜੀ ਆਪਣੇ ਪਤੀ ਨੂੰ ਛੱਡ ਕੇ ਹੋਰ ਪਾਸੇ ਤੁਰੀ ਫਿਰਦੀ, ਉਹਨੂੰ ਦੁਹਾਗਣ ਆਖਿਆ ਜਾਂਦਾ। ਸੁਹਾਗਣ ਕੌਣ ਹੈ? ਜਿਹੜੀ ਆਪਣੇ ਪਤੀ ਦੇ ਨਾਲ ਪ੍ਰੇਮ ਕਰਦੀ ਹੈ, ਪਰਮਾਤਮਾ ਦੇ ਨਾਲ ਪ੍ਰੇਮ ਕਰਦੀ ਹੈ, ਉਹ ਸੁਹਾਗਣ ਹੈ। ਜਿਹੜੀ ਪਤੀ ਨੂੰ ਛੱਡ ਕੇ ਕਦੀ ਕਿਤੇ ਮੱਥਾ ਟੇਕ ਦਿੱਤਾ, ਕਦੀ ਕਿਤੇ ਜਾ ਕੇ ਸਿਰ ਝੁਕਾ ਦਿੱਤਾ, ਥਾਂ ਥਾਂ 'ਤੇ ਜਿਹੜੇ ਤੁਰੇ ਫਿਰਦੇ ਨੇ, ਉਹਨਾਂ ਨੂੰ ਦੁਹਾਗਣ ਆਖਿਆ ਗਿਆ। ਪਾਤਸ਼ਾਹ ਕਹਿੰਦੇ ਕਿਉਂ ਪਾਇਨ ਦੁਹਾਗਣੀ ਦੁਖੀ ਰਹਿਣ ਵਿਹਾਏ। ਅਤੇ ਜਿਹੜੀ ਦੁਹਾਗਣ ਇਸਤਰੀ ਹੈ, ਜਿਹੜੀ ਆਪਣੇ ਪਤੀ ਪਰਮਾਤਮਾ ਨੂੰ ਛੱਡ ਕੇ ਹੋਰ ਪਾਸੇ ਤੁਰੀ ਫਿਰਦੀ ਹੈ, ਕਹਿੰਦੇ ਉਹ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦੀ ਹੈ। ਅਤੇ ਦੁਖੀ ਰਹਿਣ ਵਿਹਾਏ, ਉਹਨਾਂ ਦੀ ਜ਼ਿੰਦਗੀ ਦੀ ਜਿਹੜੀ ਰਾਤ ਹੈ ਉਹ ਦੁੱਖਾਂ ਦੇ ਵਿੱਚ ਲੰਘਦੀ, ਹਰ ਵੇਲੇ ਹਾਏ ਹਾਏ ਕਰਦਿਆਂ ਰਾਤ ਲੰਘਦੀ ਹੈ। ਭਾਵ ਆ ਜਿਹੜੀ ਜ਼ਿੰਦਗੀ ਮਿਲੀ ਹੈ ਉਹ ਸਦਾ ਦੁਖੀ ਰਹਿੰਦੇ ਹੈ। ਪਰਮੇਸ਼ਰ 'ਤੇ ਭੁੱਲਿਆ ਵਿਆਪਨ ਸੱਭੈ ਰੋਗ। ਜਿਨ ਕੈ ਮਨ ਸੱਚ ਵਸਿਆ ਸੱਚੀ ਕਾਰ ਕਮਾਏ। ਅਤੇ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਭਾਈ ਜਿਨ੍ਹਾਂ ਦੇ ਹਿਰਦੇ ਦੇ ਵਿੱਚ, ਜਿਨ੍ਹਾਂ ਦੇ ਮਨ ਦੇ ਵਿੱਚ ਸੱਚ ਵਸਿਆ, ਪਰਮਾਤਮਾ ਵੱਸ ਜਾਂਦਾ। ਸੱਚ ਕਦੋਂ ਵੱਸਦਾ? ਜਦੋਂ ਅਸੀਂ ਸੰਗਤ ਕਰਦੇ ਹਾਂ, ਸਤ ਸੰਗਤ ਵਿੱਚ ਆਉਂਦੇ ਹਾਂ, ਅਤੇ ਸਤ ਸੰਗਤ ਵਿੱਚ ਆ ਕੇ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਪਰਮਾਤਮਾ ਦੇ ਜਿਹੜੇ ਗੁਣ ਨੇ ਉਹ ਸਾਡੇ ਅੰਦਰ ਵੱਸ ਜਾਂਦੇ ਆ। ਹਾਂਜੀ, ਜਿਵੇਂ ਸੂਰਜ ਹੈ ਨਾ, ਸੂਰਜ ਦੀ ਰੌਸ਼ਨੀ ਜਦੋਂ ਧਰਤੀ 'ਤੇ ਆਉਂਦੀ ਹੈ, ਸੂਰਜ ਕਿੰਨੀ ਦੂਰ ਹੈ? ਲੱਖਾਂ ਕਿਲੋਮੀਟਰ ਹੈ ਧਰਤੀ ਤੋਂ, ਬਹੁਤ ਦੂਰ ਹੈ ਸੂਰਜ। ਪਰ ਸੂਰਜ ਧਰਤੀ 'ਤੇ ਰੋਜ਼ ਉਤਰਦਾ, ਉਹ ਕਿੱਦਾਂ? ਪ੍ਰਕਾਸ਼ ਬਣ ਕੇ, ਕਿਰਨਾਂ ਬਣ ਕੇ, ਧੁੱਪ ਬਣ ਕੇ, ਰੌਸ਼ਨੀ ਬਣ ਕੇ। ਇਸੇ ਤਰ੍ਹਾਂ ਪਰਮਾਤਮਾ ਸਾਡੇ ਜੀਵਨ ਦੇ ਵਿੱਚ ਕਿੱਦਾਂ ਉਤਰਦਾ? ਚਾਨਣ ਬਣ ਕੇ, ਗੁਰੂ ਦੇ ਰਾਹੀਂ ਗਿਆਨ ਬਣ ਕੇ ਸਾਡੇ ਜੀਵਨ ਵਿੱਚ ਉਤਰਦਾ, ਗੁਣ ਬਣ ਕੇ ਉਤਰਦਾ। ਅਤੇ ਉਹ ਜਿਹੜੇ ਗੁਣ ਹੁੰਦੇ ਨੇ ਪਰਮਾਤਮਾ ਦਾ, ਜਿਹੜਾ ਰੱਬੀ ਪ੍ਰਕਾਸ਼ ਹੈ, ਫਿਰ ਉਹਦੇ ਨਾਲ ਸਾਨੂੰ ਪਤਾ ਲੱਗਦਾ ਵੀ ਸੂਰਜ ਜਿਵੇਂ ਚੜ੍ਹਿਆ ਹੋਇਆ, ਇਸੇ ਤਰ੍ਹਾਂ ਪਤਾ ਲੱਗਦਾ ਵੀ ਪਰਮਾਤਮਾ ਵੀ ਹੈਗਾ। ਜਿਵੇਂ ਰੌਸ਼ਨੀ ਹੋ ਜਾਂਦੀ ਹੈ ਧਰਤੀ 'ਤੇ, ਸਾਨੂੰ ਸਾਰਾ ਕੁਝ ਦਿਸਣ ਲੱਗ ਜਾਂਦਾ, ਰਾਤ ਦਾ ਹਨੇਰਾ ਕੱਟਿਆ ਜਾਂਦਾ, ਇਸੇ ਤਰ੍ਹਾਂ ਜਦੋਂ ਪਰਮਾਤਮਾ ਸਾਡੇ ਜੀਵਨ ਵਿੱਚ ਗੁਣਾ ਕਰਕੇ ਵੱਸਦਾ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਫਿਰ ਸਾਡੇ ਜੀਵਨ ਦਾ ਹਨੇਰਾ ਮੁੱਕ ਜਾਂਦਾ, ਫਿਰ ਬੰਦਾ ਠੋਕਰਾਂ ਨਹੀਂ ਖਾਂਦਾ। ਫਿਰ ਅੱਜ ਜਿੰਨੇ ਵੀ ਅੱਜ ਰੌਲੇ ਪੈ ਰਹੇ ਆ, ਕੋਈ ਕਿਸੇ ਨੂੰ ਬੁਰਾ ਕਹਿ ਰਿਹਾ, ਧਾਰਮਿਕ ਤੌਰ 'ਤੇ ਰੌਲੇ ਨੇ, ਰਾਜਨੀਤਿਕ ਤੌਰ 'ਤੇ, ਹਰ ਪਾਸੇ ਰੌਲਾ ਹੀ ਰੌਲਾ। ਰੌਲਿਆਂ ਦਾ ਕਾਰਨ ਕੀ ਹੈ? ਕਿਉਂਕਿ ਮਨੁੱਖ ਇੱਕ ਦੇ ਨਾਲ ਨਹੀਂ ਜੁੜਿਆ, ਅੰਦਰ ਨਫ਼ਰਤ ਹੈ, ਅੰਦਰ ਈਰਖਾ ਹੈ, ਉਸਤਤ ਹੈ, ਨਿੰਦਿਆ ਹੈ। ਕੋਈ ਖੁਸ਼ਾਮਦ ਕਰੀ ਜਾਂਦਾ, ਕੋਈ ਨਿੰਦਿਆ ਕਰੀ ਜਾਂਦਾ। ਪਰ ਜਿੱਦਣ ਸੱਚ ਆ ਜਾਂਦਾ, ਉੱਦਣ ਅਵਸਥਾ ਐਸੀ ਹੋ ਜਾਂਦੀ, ਨਾ ਕੋ ਬੈਰੀ ਨਾ ਹੀ ਬੇਗਾਨਾ। ਉੱਦਣ ਭਾਈ ਘਨੱਈਏ ਦੀ ਤਰ੍ਹਾਂ ਹੁਣ ਸਾਰਿਆਂ ਨੂੰ ਜਲ ਛਕਾਉਣ ਲੱਗ ਗਿਆ, ਪਤਾ ਹੀ ਨਹੀਂ ਲੱਗਦਾ ਵੀ ਉੱਥੇ ਮੁਸਲਮਾਨ ਕੌਣ ਹੈ, ਉੱਥੇ ਹਿੰਦੂ ਕੌਣ ਹੈ, ਉੱਥੇ ਸਿੱਖ ਕੌਣ ਹੈ, ਸਾਰਿਆਂ 'ਚ ਇੱਕ ਨਜ਼ਰ ਆਉਂਦਾ। ਹੁਣ ਇਹ ਅਵਸਥਾ ਪੈਦਾ ਹੋ ਜਾਂਦੀ ਹੈ, ਵਿਸਰ ਗਈ ਸਭ ਤਾਤ ਪਰਾਈ, ਜਬ ਤੈ ਸਾਧ ਸੰਗਤ ਮੋਹੇ ਪਾਈ। ਜਿਨ ਕੈ ਮਨ ਸੱਚ ਵਸਿਆ, ਆਹ ਹੈ ਸੱਚ ਦਾ ਵਸਣਾ। ਜਿਨ੍ਹਾਂ ਨੂੰ ਸੱਚ ਦੀ ਸਮਝ ਆ ਗਈ, ਜਿਨ੍ਹਾਂ ਦੇ ਅੰਦਰ ਸੱਚ ਵਸ ਗਿਆ ਮਨ ਦੇ ਵਿੱਚ, ਕਿਵ ਸਚਿਆਰਾ ਹੋਈ ਹੈ। ਸੱਚੀ ਕਾਰ ਕਮਾਏ, ਕਹਿੰਦੇ ਫਿਰ ਉਹ ਸੱਚੀ ਕਾਰ ਕਮਾਉਂਦੇ ਆ। ਮਨੁੱਖ ਅੱਜ ਝੂਠੀ ਕਾਰ ਕਮਾ ਰਿਹਾ ਨਾ, ਹਰ ਵੇਲੇ ਬੰਦਾ ਝੂਠ ਦੇ ਵਿੱਚ ਲਿਬੜਿਆ ਹੋਇਆ। ਪਰ ਕਹਿੰਦੇ ਜਦੋਂ ਪਰਮਾਤਮਾ ਅੰਦਰ ਵੱਸ ਜਾਂਦਾ ਨਾ, ਮਨ ਸੱਚਾ ਮੁੱਖ ਸੱਚਾ ਸੋਏ, ਅਵਰ ਨਾ ਭੇਖੇ ਇਹ ਕਿਸ ਬਿਨ ਕੋਏ, ਫਿਰ ਸਾਰਿਆਂ ਦੇ ਵਿੱਚ ਇੱਕ ਹੀ ਨਜ਼ਰ ਆਉਂਦਾ, ਉਹਦੇ ਮੁਤਾਬਕ ਹੀ ਕਾਰ ਕਰਦਾ, ਕੰਮ ਕਾਜ ਕਰਦਾ। ਸਾਡੇ ਜਿਹੜੇ ਐਕਸ਼ਨ ਨੇ ਉਹ ਸਾਡੀਆਂ ਭਾਵਨਾਵਾਂ, ਸਾਡੇ ਅਨੁਭਵ, ਸਾਡੇ ਖਿਆਲਾਂ ਤੋਂ ਪ੍ਰਭਾਵਿਤ ਹੁੰਦੇ ਆ। ਜਿੱਦਾਂ ਦੇ ਸਾਡੇ ਖਿਆਲ ਹੋਣਗੇ, ਸਾਡੇ ਥੋਟਸ ਹੋਣਗੇ, ਉੱਦਾਂ ਦੇ ਸਾਡੇ ਐਕਸ਼ਨ ਹੁੰਦੇ ਆ। ਜਦੋਂ ਸਾਡੇ ਖਿਆਲ ਬਦਲ ਗਏ, ਸਾਡੇ ਕਰਮ, ਸਾਡੇ ਐਕਸ਼ਨ ਆਪੇ ਬਦਲ ਜਾਣੇ, ਸਾਡੀ ਐਕਟੀਵਿਟੀ ਜੋ ਅਸੀਂ ਕਰ ਰਹੇ ਹਾਂ ਉਹਦੇ ਵਿੱਚ ਆਪੇ ਚੇਂਜ ਆ ਜਾਣਾ। ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਜਦੋਂ ਅੰਦਰ ਸੱਚ ਹੈ ਤੇ ਕਰਮ ਵੀ ਸੱਚ ਵਾਲੇ ਹੋ ਜਾਂਦੇ ਆ। ਅਨ ਦਿਨ ਸੇਵਹਿ ਸਹਿਜ ਸਿਓ ਸੱਚੇ ਮਾਹੇ ਸਮਾਏ। ਇਸ ਤਰ੍ਹਾਂ ਦੇ ਜਿਹੜੇ ਜੀਵ ਨੇ ਪਾਤਸ਼ਾਹ ਕਹਿੰਦੇ ਲਗਾਤਾਰ ਅਨ ਦਿਨ ਉਹ ਇੱਕ ਰਸ ਤੇ ਆਤਮਕ ਅਡੋਲਤਾ ਦੇ ਵਿੱਚ ਅੰਦਰੋਂ ਟਿਕ ਜਾਂਦੇ ਆ। ਸਹਿਜ ਹੁੰਦਾ ਹੈ ਆਤਮਕ ਅਡੋਲਤਾ, ਬੈਲੈਂਸ ਵਿੱਚ ਆ ਜਾਣਾ। ਸੱਚੇ ਮਾਹੇ ਸਮਾਏ, ਉਹ ਲਗਾਤਾਰ ਫਿਰ ਇੱਕ ਨੂੰ ਚੇਤੇ ਰੱਖਦੇ ਆ ਅਤੇ ਸੱਚੇ ਦੇ ਵਿੱਚ ਉਹ ਸਮਾਏ ਰਹਿੰਦੇ ਆ ਪਰਮਾਤਮਾ ਦੇ ਵਿੱਚ।
1: ਦੁਹਾਗਨੀ ਭਰਮ ਭੁਲਾਈਆਂ, ਕੂੜ ਬੋਲ ਬਿਖ ਖਾਏ। ਉਹ ਨਾਲ ਹੀ ਸਤਿਗੁਰੂ ਦੁਹਾਗਨ ਜਿਹੜੀ ਹੈ, ਜਿਹੜੀ ਜੀਵ ਇਸਤਰੀ ਸਤ ਸੰਗਤ ਨਹੀਂ ਕਰਦੀ, ਪਰਮਾਤਮਾ ਤੋਂ ਟੁੱਟੀ ਹੋਈ ਹੈ, ਜਿਹੜੀ ਦੋਹਾਂ ਦੇ ਵਿੱਚ ਬੈਠੀ ਹੈ, ਹਾਂਜੀ, ਇੱਕ ਪਤੀ ਨੂੰ ਛੱਡ ਕੇ। ਦੁਹਾਗਨੀ ਭਰਮ ਭੁਲਾਣੀ, ਭਰਮ ਭੁਲਾਈਆਂ, ਪਾਤਸ਼ਾਹ ਕਹਿੰਦੇ ਜਿਹੜੀਆਂ ਦੁਹਾਗਣਾਂ ਨੇ ਉਹ ਭਰਮ ਦੇ ਵਿੱਚ ਭੁੱਲੀਆਂ ਰਹਿੰਦੀਆਂ ਨੇ, ਕੂੜ ਬੋਲ ਬਿਖ ਖਾਏ, ਅਤੇ ਕੀ ਕਰਦੀਆਂ ਨੇ, ਸਦਾ ਝੂਠ ਬੋਲਦੀਆਂ, ਕੂੜ ਬੋਲ ਕੇ, ਝੂਠ ਬੋਲ ਕੇ। ਬਿਖ ਨਾਂ ਹੈ ਜ਼ਹਿਰ ਦਾ, ਵੀ ਜ਼ਹਿਰ ਖਾਂਦੀਆਂ। ਮਨਮੁੱਖ ਦੀ ਅਵਸਥਾ ਕੀ ਹੁੰਦੀ ਹੈ? ਝੂਠ ਬੋਲਣਾ ਅਤੇ ਜ਼ਹਿਰ ਖਾਣੀ। ਜ਼ਹਿਰ ਸ਼ਬਦ ਕਿਉਂ ਆਇਆ? ਭਾਵ ਜਦੋਂ ਬੰਦਾ ਝੂਠ ਵਿੱਚ ਜਾਂਦਾ ਨਾ, ਤਾਂ ਉਹਦਾ ਜ਼ਮੀਰ ਮਰ ਜਾਂਦਾ, ਆਤਮਕ ਤੌਰ 'ਤੇ ਉਹਦੀ ਮੌਤ ਹੋ ਜਾਂਦੀ, ਇਹ ਹੈ ਜ਼ਹਿਰ ਖਾਣੀ। ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਜਿਹੜੀਆਂ ਦੁਹਾਗਣਾਂ ਨੇ ਭਰਮ ਦੇ ਵਿੱਚ, ਅਗਿਆਨਤਾ ਦੇ ਵਿੱਚ ਭੁੱਲੀਆਂ ਰਹਿੰਦੀਆਂ ਨੇ, ਕੂੜ ਬੋਲ, ਕੂੜ ਬੋਲ ਕੇ ਜ਼ਹਿਰ ਖਾਂਦੀਆਂ, ਭਾਵ ਆਤਮਕ ਤੌਰ 'ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ।

ਤੇ ਸਤਿਗੁਰੂ ਫਿਰ ਬਖਸ਼ਿਸ਼ ਕਰਦੇ ਨੇ, ਕਹਿੰਦੇ ਹੇ ਮਨ ਕਿਤੇ ਇਹ ਭੁੱਲ ਨਾ ਜਾਵੀਂ, ਸੱਚਾ ਸਾਹਿਬ ਏਕ ਹੈ। ਭਾਈ ਇੱਕ ਹੀ ਹੈ ਪਰਮੇਸ਼ਰ, ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ ਏਕੋ ਹੈ। ਕਹਿੰਦੇ ਉਹ ਪਰਮਾਤਮਾ ਵਾਹਿਗੁਰੂ ਇੱਕ ਹੀ ਹੈ, ਦੋ ਰੱਬ ਨਹੀਂ। ਫਿਰ ਦੂਜੇ ਪਾਸੇ ਭਟਕਣ ਦਾ ਕੀ ਫਾਇਦਾ, ਕੋਈ ਕਿਤੇ ਚਲਾ ਗਿਆ, ਕੋਈ ਕਿਤੇ ਚਲਾ ਗਿਆ। ਪਾਤਸ਼ਾਹ ਕਹਿੰਦੇ ਸੱਚਾ ਸਾਹਿਬ ਏਕ ਹੈ, ਮਤ ਮਨ ਭਰਮ ਭੁਲਾਹੇ। ਹੇ ਮਨ ਇਸ ਭਰਮ ਦੇ ਵਿੱਚ ਕਿਤੇ ਨਾ ਪੈ ਜਾਵੀਂ ਵੀ ਰੱਬ ਕਿਤੇ ਹੋਰ ਬੈਠਾ, ਉਹ ਤੇਰੇ ਅੰਦਰ ਹੀ ਹਰ ਜਗ੍ਹਾ ਵਿਆਪਕ ਹੈ, ਅੰਦਰ ਵੀ ਹੈ ਅਤੇ ਬਾਹਰ ਵੀ ਹੈ। ਇਸ ਕਰਕੇ ਕਹਿੰਦੇ ਇਸ ਭਰਮ ਦੇ ਵਿੱਚ ਨਾ ਪੈ ਜਾਵੀਂ। ਗੁਰ ਪੂਛ ਸੇਵਾ ਕਰੈ ਸੱਚ ਨਿਰਮਲ ਮਨ ਵਸਾਹੇ। ਅਤੇ ਕਹਿੰਦੇ ਜਿਹੜਾ ਉਹ ਵਾਹਿਗੁਰੂ ਪਰਮਾਤਮਾ ਇੱਕ ਹੈ ਨਾ, ਇੱਕੋ ਹੀ ਹੈ, ਅਤੇ ਗੁਰੂ ਨੂੰ ਪੁੱਛ ਕੇ ਉਹਦੀ ਸੇਵਾ ਕਰ, ਭਾਵ ਉਹਦੇ ਤੱਕ ਕਿੱਦਾਂ ਪਹੁੰਚਿਆ ਜਾਣਾ। ਜਦੋਂ ਗੁਰੂ ਨੂੰ ਪੁੱਛਾਂਗੇ, ਆਪਾਂ ਗੁਰਦੁਆਰੇ ਆਉਂਦੇ ਹਾਂ ਗੁਰੂ ਨੂੰ ਪੁੱਛਣਾ ਆ ਕੇ, ਸਤਿਗੁਰੂ ਜੀ ਕਿਰਪਾ ਕਰੋ ਸਾਨੂੰ ਪਰਮਾਤਮਾ ਦੇ ਨਾਲ ਮਿਲਾ ਦਿਓ, ਫਿਰ ਕਿੱਦਾਂ ਪੁੱਛਾਂਗੇ। ਜਦੋਂ ਸੰਗਤ ਵਿੱਚ ਸੁਰਤ ਕਰਕੇ ਬੈਠੋਗੇ ਨਾ, ਧਿਆਨ ਲਾ ਕੇ, ਅਤੇ ਸਤਿਗੁਰੂ ਫਿਰ ਤੁਹਾਡੇ ਸਵਾਲਾਂ ਦੇ ਜਵਾਬ ਆਪੇ ਹੀ ਦੇਣਗੇ, ਆਪੇ ਹੀ ਮਹਾਰਾਜ ਨੇ ਜਵਾਬ ਦੇਣੇ ਆ। ਥੋੜ੍ਹਾ ਜਿਹਾ ਇਹਨੂੰ ਧਿਆਨ ਦੇ ਨਾਲ ਸੁਣਿਓ, ਆਪਣੇ ਸਵਾਲ ਲੈ ਕੇ ਆਓਗੇ ਨਾ, ਅਤੇ ਸਤਿਗੁਰੂ ਸੰਗਤ ਦੇ ਵਿੱਚ ਜਦੋਂ ਸੁਰਤ ਲਾ ਕੇ ਬੈਠੋਗੇ, ਸੁਰਤ ਲਾ ਕੇ ਸ਼ਬਦ ਕੀਰਤਨ ਕਥਾ ਸੁਣੋਗੇ, ਅਤੇ ਸਤਿਗੁਰੂ ਸਾਨੂੰ ਆਪ ਹੀ ਸਾਰੇ ਜਵਾਬ ਦੇਈ ਜਾਂਦੇ ਆ। ਕਿਉਂ? ਕਿਉਂਕਿ ਸਤਿਗੁਰੂ ਸੁਣਦਾ ਹੈ, ਸਦ ਸੁਣਦਾ, ਸਦ ਵੇਖਦਾ, ਸ਼ਬਦ ਰਿਹਾ ਭਰਪੂਰ, ਉਹ ਸਾਰਾ ਕੁਝ ਦੇਖ ਰਿਹਾ। ਜਾਂ ਫਿਰ ਆਪ ਬਾਣੀ ਪੜਾਂਗੇ, ਸਹਿਜ ਪਾਠ ਕਰਾਂਗੇ, ਅਤੇ ਸਤਿਗੁਰੂ ਸਾਡੇ ਉੱਤੇ ਕਿਰਪਾ ਕਰਨਗੇ। ਮਹਾਰਾਜ ਕਹਿੰਦੇ ਗੁਰ ਪੂਛ ਸੇਵਾ ਕਰ ਹੈ ਸੱਚ ਨਿਰਮਲ ਮਨ ਵਸਾਹੇ। ਕਹਿੰਦੇ ਸੱਚ ਜਿਹੜਾ ਪਰਮਾਤਮਾ ਹੈ, ਨਿਰਮਲ ਮੈਲ ਤੋਂ ਰਹਿਤ ਹੈ, ਉਹਨੂੰ ਮਨ ਦੇ ਵਿੱਚ ਵਸਾਉਣਾ ਸ਼ਬਦ ਦੇ ਰਾਹੀਂ। ਕਿਉਂਕਿ ਪਰਮਾਤਮਾ ਨੂੰ ਅਸੀਂ ਦੇਖਿਆ ਨਹੀਂ, ਗੁਰੂ ਦੇ ਸ਼ਬਦ ਦੇ ਰਾਹੀਂ, ਗੁਰੂ ਦਾ ਸ਼ਬਦ ਜਦੋਂ ਮਨ ਵਿੱਚ ਵਸੇਗਾ, ਗੁਰਪੂਛ ਸੇਵਾ ਕਰ ਹੈ, ਗੁਰੂ ਨੂੰ ਪੁੱਛ ਕੇ ਜਦੋਂ ਪਰਮਾਤਮਾ ਦੀ ਸੇਵਾ ਕਰਾਂਗੇ, ਉਹਦੇ ਹੁਕਮ ਦੇ ਵਿੱਚ ਚੱਲਾਂਗੇ, ਮਹਾਰਾਜ ਕਹਿੰਦੇ ਫਿਰ ਸਾਡਾ ਜੀਵਨ ਨਿਰਮਲ ਹੋ ਜਾਵੇਗਾ। ਸੁਹਾਗਣੀ ਸਦਾ ਪਿਰ ਪਾਇਆ ਹਉ ਮੈਂ ਆਪ ਗਵਾਏ। ਅਤੇ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਇਸ ਤਰ੍ਹਾਂ ਜਿਹੜੀਆਂ ਸੁਹਾਗਣਾਂ ਆ ਨਾ, ਜਿਹੜੀਆਂ ਪਤੀ ਵਾਲੀਆਂ ਨੇ, ਸਦਾ ਪਿਰ ਪਾਇਆ, ਉਹ ਆਪਣੇ ਪਤੀ ਨੂੰ ਪਾ ਲੈਂਦੀਆਂ ਆ, ਹਉ ਮੈਂ ਆਪ ਗਵਾਏ, ਉਹਨਾਂ ਦੇ ਅੰਦਰੋਂ ਹਉਮੇ ਜਿਹੜੀ ਹੰਕਾਰ ਹੈ, ਈਗੋ ਹੈ, ਉਹ ਗਵਾਚ ਜਾਂਦੀ ਹੈ। ਉਹ ਕਿੱਦਾਂ ਗਵਾਚਦੀ ਹੈ? ਕਿਉਂਕਿ ਅੰਦਰ ਗੁਣ ਆ ਗਏ, ਅਵਗੁਣਾਂ ਦੀ ਜਗ੍ਹਾ ਹੁਣ ਗੁਣਾਂ ਨੇ ਪ੍ਰਵੇਸ਼ ਕੀਤਾ, ਅਤੇ ਅੰਦਰ ਨਿਮਰਤਾ ਆ ਗਈ। ਹਾਂਜੀ, ਜਦੋਂ ਨਿਮਰਤਾ ਆ ਗਈ, ਗਰੀਬੀ ਭਾਵ ਆ ਗਿਆ, ਅਤੇ ਹਉਮੇ ਜਿਹੜੀ ਹੰਕਾਰ ਅਗਿਆਨਤਾ ਕਰਕੇ ਮਨੁੱਖ ਆਪਣੇ ਆਪ ਨੂੰ ਕੁਝ ਸਮਝ ਰਿਹਾ ਸੀ, ਉਹ ਹੁਣ ਗੱਲ ਖਤਮ ਹੋ ਗਈ। ਪਾਤਸ਼ਾਹ ਕਹਿੰਦੇ ਜਦੋਂ ਗੁਰੂ ਨੂੰ ਪੁੱਛਿਆ ਨਾ, ਗੁਰਪੂਛ ਸੇਵਾ ਕਰ ਹੈ ਸੱਚ ਨਿਰਮਲ ਮਨ ਵਸਾਹੇ, ਅਤੇ ਗੁਰੂ ਨੇ ਐਸੀ ਕਿਰਪਾ ਕੀਤੀ, ਸੁਹਾਗਣੀ ਸਦਾ ਫਿਰ ਪਾਇਆ, ਕਹਿੰਦੇ ਉਹਨਾਂ ਨੇ ਫਿਰ ਰੱਬ ਨੂੰ ਪਾਲਿਆ। ਹਉਮੈ ਆਪ ਗਵਾਏ, ਅੰਦਰੋਂ ਹਉਮੈ ਹੰਕਾਰ ਜਿਹੜਾ ਸੀ, ਉਹ ਮੈਂ ਜਿਹੜੀ ਸੀ, ਅੰਦਰੋਂ ਗਵਾ ਦਿੱਤੀ। ਫਿਰ ਸੇਤੀ ਅਨ ਦਿਨ ਗਹਿ ਰਹੀ ਸੱਚੀ ਸੇਜ ਸੁੱਖ ਪਾਏ। ਇਸ ਤਰ੍ਹਾਂ ਕਹਿੰਦੇ ਹੁਣ ਜੀਵ ਇਸਤਰੀ, ਕਿਉਂਕਿ ਹਉਮੈ ਕੀ ਹੈ? ਅਗਿਆਨਤਾ ਦੇ ਵਿੱਚ ਜੀਣਾ, ਮੈਂ ਦੇ ਵਿੱਚ ਜੀਣਾ ਕੀ ਹੈ? ਜਦੋਂ ਅਸੀਂ ਇਹ ਸੋਚ ਕੇ ਮਿੱਥਾਂ ਦੇ ਵਿੱਚ, ਲਾਈਕਸ ਡਿਸਲਾਈਕਸ ਦੇ ਵਿੱਚ, ਆਪਣੇ ਖਿਆਲਾਂ ਦੇ ਵਿੱਚ, ਆਪਣੀਆਂ ਪਰੰਪਰਾਵਾਂ ਦੇ ਵਿੱਚ, ਜਾਂ ਜੋ ਕੁਝ ਅਸੀਂ ਸਿੱਖਿਆ ਸਿਖਾਇਆ ਆ, ਉਹ ਸਾਰਾ ਕੁਝ ਅੰਦਰ ਬੰਨ੍ਹ ਕੇ ਬੈਠੇ ਹਾਂ, ਬਸ ਉਹਦੇ ਵਿੱਚੋਂ ਇਹ ਹਉਮੈ, ਇਹ ਮੈਂ ਜਿਹੜੀ ਵਾਰ ਵਾਰ ਪ੍ਰਗਟ ਹੋ ਰਹੀ ਵੀ ਮੈਂ ਕੁਝ ਹੈਗਾ ਹਾਂ, ਮੇਰਾ ਘਰ ਬਾਰ, ਮੇਰਾ ਪਰਿਵਾਰ, ਸੱਚ ਦੀ ਸਾਨੂੰ ਸਮਝ ਨਹੀਂ ਵੀ ਅਸਲ ਮੈਂ ਕੀ ਹਾਂ। ਜਿੱਦਣ ਉਸ ਸੱਚ ਦੀ ਸਮਝ ਆ ਗਈ, ਕਹੋ ਕਬੀਰ ਇਹ ਰਾਮ ਕੀ ਅੰਸ਼, ਕਹੋ ਨਾਨਕ ਬਿਨ ਆਪਾ ਚੀਨਾ, ਮਿਟੈ ਨਾ ਭਰਮ ਕੀ ਕਾਈ। ਜਿੱਦਣ ਉਸ ਸੱਚ ਦੀ ਸਮਝ ਆ ਜਾਂਦੀ ਹੈ, ਉਹਦੇ ਨਾਲ ਸਾਰਾ ਕੁਝ ਪਿੱਛੇ ਰਹਿ ਜਾਂਦਾ। ਗਿਆਨ ਗੁਰੂ ਦਾ ਸ਼ਬਦ ਜਿਹੜਾ ਹੈ, ਇਹ ਮਨੁੱਖ ਨੂੰ ਅਸਲੀਅਤ ਤੱਕ ਲੈ ਕੇ ਜਾਂਦਾ, ਸਿਧਾਂਤ ਤੱਕ ਲੈ ਕੇ ਜਾਂਦਾ। ਉੱਥੇ ਫਿਰ ਜਿਹੜੀਆਂ ਮਿੱਥਾਂ ਹੁੰਦੀਆਂ ਨੇ, ਪਸੰਦ ਅਤੇ ਨਾ ਪਸੰਦ ਹੁੰਦੀ ਹੈ, ਜਾਂ ਗੈਰ ਸਿਧਾਂਤਕ ਰਵੱਈਆ ਹੁੰਦਾ, ਉਹ ਸਾਰਾ ਕੁਝ ਮੁੱਕਦਾ ਜਾਂਦਾ ਹੈ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਉਹ ਪਰਮਾਤਮਾ ਦੀ ਫਿਰ ਪ੍ਰਾਪਤੀ ਹੋ ਜਾਂਦੀ ਹੈ। ਸੁਹਾਗਣੀ ਸਦਾ ਪਿਰ ਪਾਇਆ ਹਉਮੈ ਆਪ ਗਵਾਏ, ਫਿਰ ਸੇਤੀ ਅਣਦਨ ਗਹਿ ਰਹੀ ਸੱਚੀ ਸੇਜ ਸੁੱਖ ਪਾਏ। ਇਸ ਤਰ੍ਹਾਂ ਦੀ ਜਿਹੜੀ ਜੀਵ ਇਸਤਰੀ ਹੈ, ਉਹ ਅਣਦਿਨ ਲਗਾਤਾਰ ਪਰਮਾਤਮਾ ਦੇ ਚਰਨ ਫੜ ਕੇ ਰੱਖਦੀ ਹੈ, ਭਾਵ ਹਰ ਵੇਲੇ ਉਹ ਪਰਮਾਤਮਾ ਦੇ ਨਾਲ ਜੁੜੀ ਰਹਿੰਦੀ, ਕਿਉਂਕਿ ਉਹਨੂੰ ਸਮਝ ਆ ਜਾਂਦੀ ਹੈ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਵੀ ਜਦੋਂ ਮੈਂ ਉਹਨੂੰ ਭੁੱਲ ਗਿਆ ਨਾ।

0: ਉਦੋਂ ਹੀ ਕਲਯੁੱਗ ਵਿਆਪ ਜਾਣਾ, ਉਦੋਂ ਹੀ ਮਨ ਨੇ ਗਲਤ ਪਾਸੇ ਤੁਰ ਪੈਣਾ। ਭਾਂਡਾ ਜਦੋਂ ਖਾਲੀ ਹੋਇਆ ਉਹਦੇ ਵਿੱਚ ਕੁੱਝ ਨਾ ਕੁੱਝ ਤਾਂ ਪੈਣਾ ਹੀ ਆ, ਜੇ ਸੱਚ ਨਾ ਪਿਆ ਤਾਂ ਵਿੱਚ ਝੂਠ ਪੈ ਜਾਣਾ। ਅਸੀਂ ਸੰਸਾਰ ਵਿੱਚ ਵਿਚਰਦੇ ਹਾਂ, ਮੈਲ ਤਾਂ ਲੱਗਦੀ ਆ ਨਾ ਜੀ, ਪਰ ਪਾਤਸ਼ਾਹ ਕਹਿੰਦੇ ਜੇ ਸੱਚ ਦੇ ਨਾਲ ਜੁੜੇ ਰਹਾਂਗੇ ਤਾਂ ਮੈਲ ਤੋਂ ਰਹਿਤ ਹੋ ਜਾਵਾਂਗੇ। ਸੱਚੀ ਸੇਜ ਸੁੱਖ ਪਾਏ। ਹੁਣ ਇਸ ਤਰ੍ਹਾਂ ਕਹਿੰਦੇ ਸੇਜਾਂ ਦੇ ਉੱਤੇ ਮਨੁੱਖ ਆਤਮਕ ਅਡੋਲਤਾ ਦੇ ਵਿੱਚ ਆਨੰਦ ਮਾਣਦਾ ਹੈ। ਆਨੰਦ ਕਦੋਂ ਮਾਣਦਾ? ਜਦੋਂ ਗੁਰੂ ਦੇ ਨਾਲ ਮੇਲ ਹੋ ਜਾਂਦਾ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਮੇਰੀ ਮੇਰੀ ਕਰ ਗਏ ਪੱਲੇ ਕਿਛ ਨਾ ਪਾਏ। ਪਾਤਸ਼ਾਹ ਕਹਿੰਦੇ ਦੂਜੇ ਪਾਸੇ ਜਿਹੜੇ ਮੇਰੀ ਮੇਰੀ ਕਰਦੇ ਆ ਨਾ, ਮੈਂ ਦੀ ਭਾਵਨਾ ਦੇ ਵਿੱਚ, ਜਿਹਦੇ ਮੇਰਾ ਪਰਿਵਾਰ, ਮੇਰਾ ਘਰ, ਮੇਰਾ ਕਾਰੋਬਾਰ, ਬਸ ਹਰ ਵੇਲੇ ਮੈਂ ਹੀ ਮੈਂ, ਮੇਰੀ ਮੇਰੀ ਕਰ ਗਏ ਪੱਲੇ ਕਿਛ ਨਾ ਪਾਏ। ਕਹਿੰਦੇ ਪੱਲੇ ਕੁਝ ਨਹੀਂ ਪਾਉਂਦੇ, ਅਖੀਰੇ ਤੋਂ ਹਾਰ ਕੇ ਚਲੇ ਜਾਂਦੇ, ਸਾਰਾ ਕੁਝ ਇੱਥੇ ਰਹਿ ਜਾਂਦਾ। ਅੱਜ ਤੱਕ ਕਿਸੇ ਦੇ ਨਾਲ ਕੁਝ ਗਿਆ? ਮਹਾਰਾਜ ਕਹਿੰਦੇ ਕੇਵਲ ਹੰਕਾਰ ਦੀ ਭਾਵਨਾ ਜਿਹੜੀ ਉਹ ਰਹਿ ਜਾਂਦੀ ਹੈ, ਪੱਲੇ ਕੁਝ ਨਹੀਂ ਜਾਂਦਾ। ਬੜੀਆਂ ਸਾਖੀਆਂ ਇਤਿਹਾਸ ਦੇ ਵਿੱਚ ਆਉਂਦੀਆਂ ਨੇ, ਸਤਿਗੁਰੂ ਜੀ ਨੇ ਪ੍ਰਤੱਖ ਸੰਸਾਰ ਨੂੰ ਸਮਝਾਇਆ ਵੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਾਥ ਨਾ ਚੱਲੈ, ਬਿਨ ਭਜਨ ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਨਾ ਨਾਨਕ ਇਹ ਧਨ ਸਾਰ। ਮੇਰੀ ਮੇਰੀ ਕਰ ਗਏ ਪੱਲੇ ਕਿਛ ਨਾ ਪਾਏ, ਮਹਿਲ ਨਾ ਹੀ ਦੁਹਾਗਨੀ ਅੰਤ ਗਈ ਪਛਤਾਏ। ਇਸ ਤਰ੍ਹਾਂ ਕਹਿੰਦੇ ਜਿਹੜੀ ਜੀਵ ਇਸਤਰੀ ਹੈ ਉਹਨੂੰ ਪਰਮਾਤਮਾ ਦੇ ਮਹਿਲ ਦੀ ਪ੍ਰਾਪਤੀ ਨਹੀਂ ਹੁੰਦੀ ਅਤੇ ਅੰਤ ਉਹਨੂੰ ਪਛਤਾਉਣਾ ਪੈਂਦਾ। ਸੋ ਪਿਰ ਮੇਰਾ ਏਕ ਹੈ ਇੱਕ ਸਿਉਂ ਲਿਵਲਾਏ। ਅਤੇ ਅਖੀਰਲੀਆਂ ਪੰਕਤੀਆਂ ਅੰਦਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਸੋ ਪਿਰ ਮੇਰਾ ਏਕ ਹੈ, ਉਹ ਜਿਹੜਾ ਮੇਰਾ ਪਤੀ ਹੈ ਨਾ ਉਹ ਕੇਵਲ ਇੱਕੋ ਹੀ ਹੈ। ਅਤੇ ਜਿਹੜੇ ਇੱਕ ਦੇ ਨਾਲ ਚਿੱਤ ਲਾਉਂਦੇ ਨੇ, ਸੋ ਪਿਰ ਮੇਰਾ ਏਕ ਹੈ ਇੱਕ ਸਿਉਂ ਲਿਵਲਾਏ। ਹੁਣ ਇੱਕ ਦੇ ਨਾਲ ਜਦੋਂ ਲਿਵ ਲੱਗ ਗਈ, ਗੁਰੂ ਨੇ ਕਿਰਪਾ ਕੀਤੀ, ਸਾਡੀ ਲਿਵ ਇੱਕ ਦੇ ਨਾਲ ਲਾ ਦਿੱਤੀ, ਜਿਹੜਾ ਸੁਰਤ ਕਰਕੇ ਜਦੋਂ ਸੰਸਾਰ ਵਿੱਚ ਅਸੀਂ ਪੈਦਾ ਹੋਏ, ਲਿਵ ਛੁਟਕੀ ਲੱਗੀ, ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਲਿਵ ਪਤਾ ਨਹੀਂ ਕਿੱਥੇ ਕਿੱਥੇ ਲੱਗ ਗਈ ਸੀ ਸੰਸਾਰ ਦੇ ਵਿੱਚ। ਲਿਵ ਥਾਂ ਥਾਂ 'ਤੇ ਲੱਗਣ ਕਰਕੇ ਮਨ ਵੀ ਕਮਜ਼ੋਰ ਹੋ ਗਿਆ ਅਤੇ ਤਨ ਵੀ ਕਮਜ਼ੋਰ ਹੋ ਗਿਆ। ਸੱਚ ਕਰਕੇ ਜਾਣਿਓ ਮਨੁੱਖ ਦਾ ਮਨ ਵੀ ਅੱਜ ਬਹੁਤ ਕਮਜ਼ੋਰ ਹੋ ਚੁੱਕਿਆ, ਇਸੇ ਕਰਕੇ ਸਟ੍ਰੈਸ ਹੈ, ਇਸੇ ਕਰਕੇ ਅੰਦਰ ਮਾਨਸਿਕ ਰੋਗ ਨੇ। ਉਹਦਾ ਕਾਰਨ ਇਹ ਹੈ ਵੀ ਮਨ ਅੰਦਰੋਂ ਕਮਜ਼ੋਰ ਹੈ, ਮਨ ਦਾ ਭੋਜਨ ਬੰਦੇ ਨੇ ਛਕਿਆ ਹੀ ਨਹੀਂ। ਮਨ ਦਾ ਭੋਜਨ ਕੀ ਹੈ? ਕੀਰਤਨ। ਮਨ ਦਾ ਭੋਜਨ ਕੀ ਹੈ? ਮਨ ਕਾ ਤੋਸਾ ਹਰ ਨਾਮ ਹੈ, ਪਰਮੇਸ਼ਰ ਦਾ ਨਾਮ ਹੈ। ਇਸੇ ਕਰਕੇ ਸਤਿਗੁਰੂ ਜੀ ਨੇ ਸੁਲਤਾਨਪੁਰ ਲੋਧੀ ਅਤੇ ਜਿੱਥੇ ਜਿੱਥੇ ਮਹਾਰਾਜ ਗਏ ਆ, ਸਤਿਗੁਰੂ ਜੀ ਨੇ ਸਾਨੂੰ ਦੋ ਤਰ੍ਹਾਂ ਦਾ ਭੋਜਨ ਦਿੱਤਾ, ਸੰਗਤ ਅਤੇ ਪੰਗਤ। ਬਈ ਸੰਗਤ ਦੇ ਵਿੱਚ ਸਾਨੂੰ ਮਨ ਦਾ ਭੋਜਨ ਮਿਲਣਾ ਅਤੇ ਪੰਗਤ ਦੇ ਵਿੱਚ ਸਾਨੂੰ ਤਨ ਦਾ ਭੋਜਨ ਮਿਲਣਾ। ਇਹ ਦੋਨਾਂ ਤਰ੍ਹਾਂ ਦੇ ਭੋਜਨ ਛਕਣੇ ਜ਼ਰੂਰੀ ਆ। ਅਤੇ ਯਾਦ ਰੱਖਿਓ, ਜਦੋਂ ਅਸੀਂ ਮਾਂ ਦੇ ਗਰਭ ਵਿੱਚ ਸੀ ਨਾ, ਉੱਥੇ ਵੀ ਸਾਨੂੰ ਤਨ ਦਾ ਭੋਜਨ ਮਿਲਦਾ ਸੀ, ਭਾਵੇਂ ਉਹ ਭੋਜਨ ਦਾ ਲੈਣ ਦਾ ਤਰੀਕਾ ਕੁਝ ਹੋਰ ਸੀ, ਨਾਭੀ ਦੇ ਰਾਹੀਂ ਭੋਜਨ ਮਿਲਦਾ ਸੀ, ਉੱਥੇ ਵੀ ਸਾਨੂੰ ਮਨ ਦਾ ਭੋਜਨ ਮਿਲਦਾ ਸੀ, ਭਾਵ ਪਰਮੇਸ਼ਰ ਦਾ ਨਾਮ, ਅਕਾਲ ਪੁਰਖ ਦੀ ਜਿਹੜੀ ਯਾਦ ਹੈ, ਮਾਤ ਗਰਭ ਮਹਿ ਆਪਣ ਸਿਮਰਨ ਦੇਹ ਤਹਿ ਤੁਮ ਰਾਖਣ ਹਾਰੇ। ਪਰ ਜਦੋਂ ਮਨੁੱਖ ਪੈਦਾ ਹੋਇਆ, ਇਹ ਤਨ ਦਾ ਭੋਜਨ ਤੇ ਚੇਤੇ ਰਹਿ ਗਿਆ, ਪਰ ਮਨ ਦਾ ਭੋਜਨ ਚੇਤੇ ਨਹੀਂ ਰਿਹਾ। ਇਸ ਕਰਕੇ ਮਨ ਕਰਕੇ ਦਿਨੋਂ ਦਿਨ ਕਮਜ਼ੋਰ ਹੋ ਰਿਹਾ ਅੱਜ ਮਨ, ਮਾਨਸਿਕ ਪੱਧਰ 'ਤੇ ਜਿਹੜੀ ਮਨੁੱਖਤਾ ਕਮਜ਼ੋਰ ਹੋ ਰਹੀ ਹੈ। ਜਿੱਦਣ ਸਾਨੂੰ ਭੋਜਨ ਦੀ ਜਾਂਚ ਆ ਗਈ ਨਾ ਵੀ ਤਨ ਦਾ ਭੋਜਨ ਕੀ ਹੈ, ਮਨ ਦਾ ਸਹੀ ਭੋਜਨ ਕੀ ਹੈ, ਉੱਦਣ ਪਿਆਰਿਓ ਤਨ ਵੀ ਦਰੁਸਤ ਹੋ ਜਾਣਾ। ਮਹਾਰਾਜ ਕਹਿੰਦੇ ਮਨ ਵੀ ਦਰੁਸਤ ਹੋ ਜਾਣਾ ਹੈ। ਇਸ ਕਰਕੇ ਮੇਰੇ ਸਾਹਿਬ ਆਖਦੇ ਨੇ, ਕਹਿੰਦੇ ਸੋ ਪਿਰ ਮੇਰਾ ਏਕ ਹੈ ਇੱਕ ਸਿਉਂ ਦੇ ਬੁਲਾਏ। ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ ਤੇ ਸਾਡਾ ਧਿਆਨ ਫਿਰ ਇੱਕ ਦੇ ਨਾਲ ਜੁੜ ਜਾਂਦਾ। ਨਾਨਕ ਜੇ ਸੁੱਖ ਲੋੜ ਹੈ ਕਾਮਣੀ, ਹਰ ਕਾ ਨਾਮ ਮਨ ਵਸਾਏ। ਹੇ ਨਾਨਕ, ਸਤਿਗੁਰੂ ਜੀ ਕਿਰਪਾ ਕਰਦੇ ਨੇ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਜੇ ਸੁੱਖ ਲੋੜ ਹੈ, ਹੇ ਜੀਵ ਇਸਤਰੀ ਜੇ ਸੁੱਖ ਲੋੜਦੀ ਹੈ, ਤੂੰ ਸੁੱਖ ਚਾਹੁੰਦੀ ਹੈ ਵੀ ਤੈਨੂੰ ਆਤਮਕ ਤੌਰ 'ਤੇ ਸੁੱਖਾਂ ਦੀ ਪ੍ਰਾਪਤੀ ਹੋਵੇ, ਹਰ ਕਾ ਨਾਮ ਮਨ ਵਸਾਏ। ਕਹਿੰਦੇ ਹਰੀ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾਉਣਾ ਕਰ, ਮਨ ਕਰਕੇ ਪਰਮੇਸ਼ਰ ਦੀ ਬੰਦਗੀ ਕਰਿਆ ਕਰ, ਗੁਰੂ ਦੇ ਸ਼ਬਦ ਦੇ ਰਾਹੀਂ ਮਨ ਕਰਕੇ ਨਾਮ ਜਪਿਆ ਕਰ। ਸੋ ਸਤਿਗੁਰੂ ਜੀ ਅੱਜ ਦੇ ਪਾਵਨ ਸ਼ਬਦ ਅੰਦਰ ਕਿਰਪਾ ਕਰ ਰਹੇ ਨੇ, ਬਹੁਤ ਬਹੁਤ ਧੰਨਵਾਦ। ਭੁੱਲ ਚੁੱਕ ਦੀ ਖਿਮਾ ਕਰਨੀ ਜੀ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸਿੰਘ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ। ਸਤਿਕਾਰਯੋਗ ਗਿਆਨੀ ਹਰਜੀਤ ਸਿੰਘ ਜੀ, ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਾਲੇ ਭਾਈ ਸਾਹਿਬ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਭੁਪਿੰਦਰ ਸਿੰਘ ਜੀ, ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਉਹਨਾਂ ਪਾਸੋਂ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ ਜੀ। ਉਹਨਾਂ ਤੋਂ ਬਾਅਦ ਗਿਆਨੀ ਪੂਰਨ ਸਿੰਘ ਜੀ ਅਰਸ਼ੀ ਦਾ ਢਾਡੀ ਜਥਾ ਸੰਗਤਾਂ ਨੂੰ ਗੁਰਤਿਆਗ ਸਰਵਣ ਕਰਵਾਏਗਾ। ਕੱਲ੍ਹ ਨੂੰ ਜੋ 9 ਵਜੇ ਤੋਂ ਬਾਅਦ ਅੰਮ੍ਰਿਤ ਵੇਲੇ ਦੇ ਅੰਮ੍ਰਿਤ ਵਾਹਿਗੁਰੂ ਜੀ ਐਤਵਾਰ ਦੇ ਅੰਮ੍ਰਿਤ ਵੇਲੇ ਤੀਕਰ ਜੋ ਰਹਿਣ ਸਭਾ ਜੀ ਕੀਰਤਨ ਹੋ ਰਹੇ ਹਨ, ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ। ਐਤਵਾਰ ਦੁਪਹਿਰ ਦੇ ਦੀਵਾਨਾਂ ਵਿੱਚ ਜੋ ਮਹਾਨ ਸ਼ਹੀਦੀ ਸਮਾਗਮ ਮਨਾਏ ਜਾ ਰਹੇ ਹਨ, ਸੋ ਆਪ ਸੰਗਤਾਂ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਸਮੇਂ ਸਿਰ ਪਹੁੰਚ ਕੇ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਸਤਿਗੁਰ ਜੀ ਨੇ ਆਪਣੇ ਦਰਕਰ ਦੇ ਕੀਰਤਨ ਦੀ ਸੇਵਾ ਲਈ ਹੈ। ਆਪ ਨੂੰ ਸੰਗਤਾਂ ਦਾ ਧੰਨਵਾਦ। ਤਕਰੀਬਨ ਇੱਕ ਮਹੀਨੇ ਤੋਂ ਆਪ ਸੰਗਤਾਂ ਦੀ ਸੇਵਾ ਕੀਤੀ ਹੈ ਕੀਰਤਨ ਦੇ ਰਾਹੀਂ। ਦੋ ਕੁ ਦਿਨ ਦਾ ਸਮਾਂ ਹੋਰ ਬਾਕੀ ਹੈ। ਸੋ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਜੀ, ਵੱਧ ਚੜ੍ਹ ਕੇ ਗੁਰੂ ਘਰ ਹਾਜ਼ਰੀਆਂ ਭਰੋ, ਗੁਰੂ ਕੀ ਬਾਣੀ ਦੇ ਲਾਹੇ ਪ੍ਰਾਪਤ ਕਰੋ ਜੀ, ਭੁੱਲ ਚੁੱਕ ਦੀ ਖਿਮਾ ਅਸੀਸ ਬਖਸ਼ਿਸ਼ ਕਰੋ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਗੁਰ ਇਤਿਹਾਸ ਢਾਡੀ ਵਾਰਾਂ ਸ਼ਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਪੂਰਨ ਸਿੰਘ ਜੀ ਅਰਸ਼ੀ ਅਤੇ ਉਹਨਾਂ ਦਾ ਢਾਡੀ ਜਥਾ। ਬੜੇ ਪਿਆਰ ਨਾਲ ਸ਼ਰਵਣ ਕਰੀਏ ਜੀ। ਕੱਲ੍ਹ ਸ਼ਾਮ ਦੇ ਦੀਵਾਨ ਜੋ 9 ਵਜੇ ਤੋਂ ਬਾਅਦ ਰਹਿਣ ਸਭਾਈ ਕੀਰਤਨ ਹੋਣੇ ਹਨ, ਅਤੇ ਐਤਵਾਰ ਨੂੰ ਮਹਾਨ ਸ਼ਹੀਦੀ ਸਮਾਗਮ ਸਿੰਘਾਂ ਦੀ ਯਾਦ ਵਿੱਚ ਹੋਣੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੂਲੇ, ਸੁਤਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਣਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਣਾਈ। ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਸਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਗਤ ਦੇ ਰੂਪ ਵਿੱਚ ਜੁੜ ਬੈਠੀ ਸਨਮਾਨਯੋਗ ਪਿਆਰੇ ਖਾਲਸਾ ਜੀ, ਹਾਜ਼ਰੀ ਦਰ ਪ੍ਰਵਾਨ ਕਰਨੀ, ਫਤਿਹ ਦਫ਼ਤਰ ਫਤਿਹ ਵਿੱਚ ਦੇਣ ਦੀ ਕਿਰਪਾਲਤਾ ਬਖਸ਼ੋ। ਸਾਵਧਾਨੀ ਨਾਲ ਇਕਾਗਰਚਿਤ ਹੋ ਕੇ ਝੁਕਾਓ ਸੀਸ, ਮਾਰੋ ਚੌਂਕੜੇ, ਜੋੜ ਕੇ ਦੋਨੋਂ ਹੱਥ। ਸਾਰੀਆਂ ਸਿੱਖ ਸੰਗਤਾਂ ਆਪੋ ਆਪਣੀਆਂ ਰਸਨਾਂ ਤੋਂ ਗੱਜ ਕੇ ਕਹੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਕੇ ਨਿਹਤ ਮਨ ਪ੍ਰਸੰਨ ਹੈ। ਆਪ ਤੁਸੀਂ ਧੰਤਾ ਯੋਗ ਜੀ, ਵੱਡਿਆਂ ਪਾਗਾਂ ਵਾਲੇ ਜੀ, ਅੱਜ ਵੀ ਤੁਸੀਂ ਰੋਜ਼ਾਨਾ ਦੀ ਤਰ੍ਹਾਂ ਰਜੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਕੱਢਿਆ ਅਤੇ ਸ਼ਾਮ ਦੇ ਦੀਵਾਨ ਵਿੱਚ ਆਪ ਤੁਸੀਂ ਗੁਰੂ ਦਰਬਾਰ ਵਿੱਚ ਨਤਮਸਤਕ ਹੋਣ ਵਾਸਤੇ ਆਏ ਜੀ। ਆਪ ਜੀ ਨੇ ਯਥਾਸ਼ਕਤ ਗੁਰੂ ਦਰਬਾਰ 'ਚ ਭੇਟਾਵਾਂ ਅਰਪਣ ਕੀਤੀਆਂ ਨੇ, ਗੁਰੂ ਕੇ ਲੰਗਰਾਂ ਵਿੱਚ ਮਹਾਨ ਸੇਵਾਵਾਂ ਕੀਤੀਆਂ ਨੇ। ਇਸ ਦੇ ਨਾਲ ਨਾਲ ਜੋ ਰੋਜ਼ਾਨਾ ਦਾ ਨਿੱਤਾ ਪ੍ਰਤੀ ਪ੍ਰੋਗਰਾਮ ਹੈ, ਉਸ ਅਨੁਸਾਰ ਆਪ ਜੀ ਨੇ ਸੋਦਰ ਸਾਹਿਬ ਜੀ ਦਾ ਪਾਵਨ ਜਾਪ ਸਰਵਣ ਕੀਤਾ, ਆਰਤੀ ਆਰਤੀ ਦਾ ਕੀਰਤਨ ਹੋਇਆ, ਕਥਾ ਦਾ ਪ੍ਰਵਾਹ ਚੱਲਿਆ। ਹੁਣੇ ਹੁਣੇ ਸਾਡੇ ਤੋਂ ਪਹਿਲਾਂ ਬਹੁਤ ਹੀ ਅਤਿ ਸਤਿਕਾਰਯੋਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਹਜ਼ੂਰੀ ਰਾਗੀ ਜਥਾ ਬਹੁਤ ਹੀ ਜੋ ਸੁੰਦਰ ਆਵਾਜ਼ ਦੇ ਨਾਲ ਪਾਤਸ਼ਾਹ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਬਾਣੀ ਦਾ ਗੁਰੂ ਕੀ ਸੰਗਤ ਨੂੰ ਕੀਰਤਨ ਸਰਵਣ ਕਰਵਾ ਕੇ ਗਏ ਨੇ। ਮੇਰੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਦਾ ਫਰਮਾਨ ਹੈ, ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ, ਨਿਰਬਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਤੁਸੀਂ ਕਥਾ ਕੀਰਤਨ ਦਾ ਆਨੰਦ ਮਾਣਿਆ ਹੈ। ਇਸ ਦੇ ਨਾਲ ਨਾਲ ਜੋ ਢਾਡੀ ਜਥਾ ਕੁਝ ਦਿਨਾਂ ਤੋਂ ਗੁਰੂ ਕੀ ਸੰਗਤ ਦੇ ਇਤਿਹਾਸ ਰਾਹੀਂ ਦਰਸ਼ਨ ਦੀਦਾਰੇ ਕਰਦਾ ਆ ਰਿਹਾ ਹੈ, ਸੋ ਬਣੇ ਹੋਏ ਪ੍ਰੋਗਰਾਮ ਮੁਤਾਬਕ ਢਾਡੀ ਜਥਾ ਗੁਰੂ ਕੀ ਸੰਗਤ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਹਾਜ਼ਰ ਹੋਇਆ। ਮਨੁੱਖ ਜਨਮ ਲੈਂਦਾ ਆਪਣੇ ਮਾਤਾ ਪਿਤਾ ਦੇ ਭਾਗੀ, ਉਹ ਜਿਉਂਦਾ ਹੈ ਆਪਣੇ ਆਪ ਵਾਸਤੇ, ਉਹ ਮਰ ਜਾਂਦਾ ਪੁੱਤ ਪੋਤਰਿਆਂ ਦੋਤਰਿਆਂ ਵਾਸਤੇ ਕਮਾਈ ਕਰਦਾ। ਇੱਥੇ ਆਣ ਕੇ ਇੱਕ ਸਾਡੇ ਵਰਗੇ ਸਧਾਰਨ ਵਿਅਕਤੀ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ। ਹਾਂ, ਉਹਦੀ ਔਲਾਦ ਇੱਕ ਦੋ ਪੀੜ੍ਹੀਆਂ ਜਾਨੀ ਉਹਦੀ ਯਾਦ ਜ਼ਰੂਰ ਮਨਾਉਂਦੀ ਹੈ, ਪਰ ਤੀਜੀ ਪੀੜ੍ਹੀ ਉਹਦੀ ਯਾਦ ਮਨਾਉਣੀ ਲੋਕ ਭੁੱਲ ਜਾਇਆ ਕਰਦੇ ਨੇ। ਕੌਣ ਜਾਣਦਾ ਕਿਸੇ ਨੂੰ, ਕੌਣ ਪੁੱਛਦਾ ਹੈ, ਜਾਂ ਇਉਂ ਕਹਿ ਲਓ ਕਿ ਕੋਈ ਮੇਰੇ ਤੋਂ ਸਵਾਲ ਕਰਦੇ ਕਿ ਤੁਹਾਡੇ ਦਾਦੇ ਦੇ ਪੜਦਾਦੇ ਦਾ ਕੀ ਨਾਂ ਸੀ, ਦੱਸਣ ਤੋਂ ਅਸਮਰੱਥ ਹਾਂ, ਨਹੀਂ ਦੱਸਾਂਗਾ, ਕਿਉਂਕਿ ਦੁਨਿਆਵੀ ਮਨੁੱਖ ਹੈ, ਸੰਸਾਰ ਵਿੱਚ ਆਇਆ, ਆਪਣੀ ਜ਼ਿੰਦਗੀ ਭੋਗੀ ਹੈ, ਅਗਲੇ ਜਹਾਨ ਨੂੰ ਚੱਲਦਾ ਬਣਿਆ। ਉਹੀ ਵਿਦਵਾਨ ਜਿਹਨੇ ਇਹ ਲੈਣਾ ਲਿਖੀਆਂ ਨੇ, ਉਹੀ ਵਿਦਵਾਨ ਅਗਲੇ ਬੰਨੇ ਦੋ ਲੈਣਾ ਹੋਰ ਬੜੀਆਂ ਕਾਬਲੇ ਗੌਰ ਲਿਖਦਾ। ਉਹ ਕਹਿੰਦਾ, ਇਹਨਾਂ ਵਿੱਚੋਂ ਕਈ ਅਜਿਹੀਆਂ ਮਹਾਨ ਪਰਮੁੱਖ ਸ਼ਖਸੀਅਤਾਂ ਹੋਇਆ ਕਰਦੀਆਂ ਨੇ
ਜਿਹੜੀਆਂ ਦੇਸ਼ ਦੀ ਖਾਤਰ, ਸਮਾਜ ਦੀ ਖਾਤਰ, ਪੰਥ ਦੀ ਖਾਤਰ ਕੁਝ ਕਰਕੇ ਜਾਂਦੀਆਂ ਨੇ, ਉਹਨਾਂ ਮਹਾਨ ਸ਼ਖਸੀਅਤਾਂ ਦਾ ਨਾਂ ਮਿੱਤਰੋ ਸੰਸਾਰ ਦੇ ਇਤਿਹਾਸ ਦੇ ਸੁਨਹਿਰੀ ਪੱਤਰਾਂ ਤੋਂ ਕਰਿਆ ਜਾਂਦਾ ਹੈ। ਲੋਕ ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਤੁਰਨ ਦਾ ਮਾਣ ਪ੍ਰਾਪਤ ਕਰਦੇ ਨੇ ਅਤੇ ਜਿਹੜੇ ਫਿਰ ਆਪਣੇ ਵੱਡ ਵਡੇਰਿਆਂ ਦੀਆਂ ਕਥਾ ਕਹਾਣੀਆਂ ਨੂੰ ਦੁਹਰਾਉਂਦੇ ਨੇ, ਪੜ੍ਹਦੇ ਨੇ, ਸੁਣਦੇ ਨੇ, ਦੁਨੀਆਂ ਵਿੱਚ ਲੋਕ ਉਹਨਾਂ ਨੂੰ ਭਰਾਓ ਸਪੁੱਤਰ ਕਹਿੰਦੇ ਨੇ ਅਤੇ ਜਿਹੜੇ ਆਪਣੇ ਵੱਡ ਵਡੇਰਿਆਂ ਦੀਆਂ ਕਥਾ ਕਹਾਣੀਆਂ ਨਾਲ ਟੁੱਟ ਜਾਂਦੇ ਨੇ, ਦੁਨੀਆਂ ਵਿੱਚ ਲੋਕ ਉਹਨਾਂ ਨੂੰ ਭਰਾਓ ਕਪੁੱਤਰ ਕਹਿੰਦੇ ਨੇ। ਚਾਰ ਲੈਣਾਂ ਨੇ ਸਰਦਾਰ ਕਰਨੈਲ ਸਿੰਘ ਪਾਰਸ ਜੀ ਦੀਆਂ, ਆਪਣੇ ਸਮੇਂ ਦੇ ਆਲਾ ਦਰਜੇ ਦੇ ਕਵੀਸ਼ਰ ਹੋਏ ਨੇ, ਨਾਂ ਸੀ ਉਹਨਾਂ ਦਾ ਵਰਲਡ ਦੇ ਵਿੱਚ। ਉਹਨਾਂ ਨੇ ਇਸ ਸੰਬੰਧ ਦੇ ਚਾਰ ਲੈਣਾਂ ਬੜੀਆਂ ਕਾਬਲੇ ਗੌਰ ਲਿਖੀਆਂ ਨੇ। ਉਹ ਕਹਿੰਦਾ, ਖੇਰੂ ਖੇਰੂ ਹੋ ਜਾਂਦੀ ਕਬੀਲਦਾਰੀ ਜਦੋਂ ਗੰਢ ਥਪਾਕ ਦੀ ਖੁੱਲ੍ਹ ਜਾਏ। ਇਹ ਚਾਹੇ ਆਪਾਂ ਕੌਮੀ ਜੀਵਨ 'ਤੇ ਟਿਕਾ ਲਈਏ ਅਤੇ ਚਾਹੇ ਆਪਾਂ ਆਪਣੇ ਨਿੱਜੀ ਜੀਵਨ 'ਤੇ ਟਿਕਾ ਲਈਏ। ਖੇਰੂ ਖੇਰੂ ਹੋ ਜਾਂਦੀ ਕਬੀਲਦਾਰੀ ਜਦੋਂ ਗੰਢ ਥਪਾਕ ਦੀ ਖੁੱਲ੍ਹ ਜਾਏ। ਬਿਨਾਂ ਮਾਲੀ ਦੇ ਬਾਗ ਵਾਰਾਨ ਹੋਵੇ, ਬਿਨਾਂ ਪਾਣੀਓ ਫਸਲ ਜਿਉਂ ਹੁੱਲ ਜਾਏ। ਨਾਲ ਮੰਤਰਾਂ ਨਹੀਂ ਮਿਸਾਲ ਬਣਦੀ, ਬਿਨਾਂ ਤੇਲ ਦੇ ਦੀਵਾ ਉਹ ਗੁੱਲ ਜਾਏ। ਲੱਖਾਂ ਯਤਨ ਕਰੀਏ ਮੁੜਨਾ ਪਵੇ ਭਾਂਡੇ, ਜਿਹੜਾ ਦੁੱਧ ਦਰਿਆ ਵਿੱਚ ਡੁੱਲ ਜਾਏ। ਕੌਮਾਂ ਮਾਰਿਆਂ ਕਦੇ ਨਾ ਮਰਦੀਆਂ ਨੇ, ਭਾਵੇਂ ਝੱਖੜ ਜ਼ਮਾਨੇ ਦਾ ਝੁੱਲ ਜਾਏ। ਪਾਰਸ ਮਿੱਟ ਜਾਂਦੀ ਗਲਤ ਅੱਖਰ ਵਾਂਗੂ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਏ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਏ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਸੁਖੈਰ। ਜਿਸ ਮਹਾਨ ਯੋਧੇ ਦੀ ਗੱਲ ਮੈਂ ਕੱਲ੍ਹ ਦੇ ਦੀਵਾਨ 'ਚ ਪ੍ਰਾਰੰਭ ਕੀਤੀ ਸੀ, ਉਹ ਮਹਾਨ ਸੂਰਮਾ, ਉਹ ਮਹਾਨ ਸੰਤ ਅਤੇ ਸਿਪਾਹੀ, ਉਹ ਮਹਾਨ ਕਰਨੀ ਅਤੇ ਕਥਨੀ ਦਾ ਪੂਰਾ, ਜਿਹਨੇ ਸਿੱਕੀ ਸਿਦਕ ਇਹਨਾਂ ਕੇਸਾਂ ਸਵਾਸਾਂ ਦੇ ਨਾਲ ਨਿਭਾਇਆ। ਮੈਂ ਕੱਲ੍ਹ ਵੀ ਗੱਲ ਕੀਤੀ ਸੀ, ਵੈਸੇ ਅਸੀਂ ਰੋਜ਼ ਹੀ ਉਹਨਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ, ਵੱਧ ਵੱਧ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ, ਸ੍ਰੀ ਵਾਹਿਗੁਰੂ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਪੂੜਿਆਂ ਪਿੰਡ ਦਾ ਰਹਿਣ ਵਾਲਾ, ਅਸਲ ਵਿੱਚ ਮਾਂ ਬੱਚੇ ਦੀ ਇੱਕ ਪ੍ਰਿੰਸੀਪਲ ਹੁੰਦੀ ਹੈ, ਇਹਦੇ ਵਿੱਚ ਕੋਈ ਦੂਜੀ ਰਾਇ ਨਹੀਂ, ਕੋਈ ਸ਼ੱਕ ਨਹੀਂ। ਮਾਂ ਜਿਸ ਰੂਪ ਵਿੱਚ ਬੱਚੇ ਨੂੰ ਢਾਲਣਾ ਚਾਹੇ ਉਹ ਢਾਲ ਸਕਦੀ ਹੈ, ਮਾਂ ਹੀ ਬੱਚੇ ਦਾ ਪ੍ਰਿੰਸੀਪਲ ਹੈ। ਮਾਂ ਪਿਆਰ ਵੀ ਕਰਦੀ ਹੈ, ਲਾਡ ਵੀ ਲਡਾਉਂਦੀ ਹੈ, ਸਿੱਖਿਆ ਵੀ ਦਿੰਦੀ ਹੈ। ਮਾਂ ਚਾਹੇ ਪੁੱਤਰ ਨੂੰ ਦੇਸ਼ ਭਗਤ ਬਣਾਉਣਾ ਚਾਹੇ ਦੇਸ਼ ਭਗਤ ਵੀ ਬਣਾ ਸਕਦੀ ਹੈ। ਅਤੇ ਮਾਂ ਖਿਮਾ ਕਰਨਾ ਜੇ ਕਿਸੇ ਦੂਜੇ ਪਾਸੇ ਲਾਉਣਾ ਚਾਹੇ ਤਾਂ ਹੋਰ ਬੰਨੇ ਵੀ ਲਾ ਸਕਦੀ ਹੈ। ਖੈਰ ਉਹ ਪ੍ਰਕਰਮ ਲਬੇਰਾ ਹੈ। ਜੇ ਬਾਲਬੀਕ ਦੀ ਮਾਂ ਦੀ ਗੱਲ ਕਰਾਂ, ਤੁਸੀਂ ਅਕਸਰ ਹੀ ਸੁਣਦੇ ਰਹਿੰਦੇ ਜੇ ਕਿ ਬਾਬਾ ਫਰੀਦ ਦੀ ਮਾਂ ਨੇ ਕਿਹਾ ਸੀ, ਫਰੀਦ ਭਗਤੀ ਕਰਿਆ ਕਰ, ਰੱਬ ਸ਼ੱਕਰ ਦਿੰਦਾ ਹੈ। ਖੈਰ ਇੱਕ ਦਿਨ ਐਸਾ ਆ ਗਿਆ, ਸ਼ੱਕਰ ਰੱਖਣੀ ਭੁੱਲ ਗਈ ਅਤੇ ਕਹਿੰਦੇ ਨੇ ਇੰਨਾ ਆਨੰਦ ਆਇਆ, ਕਹਿੰਦਾ ਮਾਂ ਜਿਹੜੀ ਅੱਜ ਸ਼ੱਕਰ ਮੈਂ ਖਾਧੀ ਹੈ ਨਾ, ਇਸ ਤੋਂ ਪਹਿਲਾਂ ਮੈਨੂੰ ਇਸ ਤਰ੍ਹਾਂ ਦੀ ਸ਼ੱਕਰ ਕਦੀ ਮਿਲੀ ਨਹੀਂ। ਖੈਰ ਮਾਂ ਦੀ ਇੱਕ ਸਿੱਖਿਆ ਸੀ ਇਹ, ਮਾਂ ਇੱਕ ਜੋ ਬਾਬਾ ਫਰੀਦ ਜੀ ਦੀ ਇੱਕ ਸੰਪੂਰਨ ਮਾਂ ਮੰਨੀ ਗਈ ਹੈ। ਦੂਜੀ ਮਾਂ ਮੰਨੀ ਗਈ ਹੈ ਭਗਤ ਧਰੂ ਦੀ। ਧਰੂ ਹੱਸਦਾ ਕਰ ਆਇਆ ਕਰ, ਪਿਆਰ ਪੇ ਪੁੱਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੂਸ ਮਤਰੇਈ ਕੀਤਾ। ਡੱਡੋਂ ਲਿਕਾ ਮਾਂ ਪੁੱਛੇ, ਤੂੰ ਸਵਾਣੀ ਹੈ ਕਿ ਸਰੀਤਾ? ਉਹ ਆਂਹਦੀ ਸਵਾਣੀ ਹਾਂ ਮੈਂ, ਜਨਮ ਦੀ ਨਾਮ ਨਾਮ ਨਾ ਜਨਮ ਭਗਤ ਦ੍ਰਿੜੀਤਾ। ਆਂਹਦੀ ਮੈਂ ਹੈ ਤਾਂ ਰਾਣੀ ਹਾਂ ਪਰ ਮੈਂ ਭਗਤੀ ਨਹੀਂ ਕੀਤੀ। ਖੈਰ ਭਗਤੀ ਕੀਤੀ ਹੈ। ਢਾਈ ਮਾਵਾਂ ਮੰਨੀਆਂ ਗਈਆਂ ਨੇ, ਢਾਈ ਮਾਵਾਂ, ਦੋ ਮਾਵਾਂ, ਧਰੂ ਭਗਤ ਦੀ ਮਾਂ ਵੀ ਪੂਰਨ ਮੰਨੀ ਗਈ ਹੈ, ਬਾਬੇ ਫਰੀਦ ਜੀ ਦੀ ਮਾਂ ਵੀ ਪੂਰਨ ਰੂਪ ਵਿੱਚ ਮੰਨੀ ਗਈ ਹੈ। ਅੱਧੀ ਮਾਂ ਕਿਹੜੀ ਮੰਨੀ ਗਈ ਹੈ? ਉਹ ਹੈ ਗੋਪੀ ਚੰਦ ਦੀ ਮਾਂ। ਤੁਰਨ ਲੱਗਾ ਭਗਤੀ ਕਰਨ ਵਾਸਤੇ, ਮਾਂ ਕਹਿੰਦੀ ਪੁੱਤ ਤਿੰਨ ਗੱਲਾਂ ਜ਼ਿੰਦਗੀ ਪਰ ਪੱਲੇ ਬਣ ਕੇ ਰੱਖੀ। ਕਹਿੰਦਾ ਮਾਂ ਦੱਸ। ਕਹਿੰਦੀ ਪੁੱਤ ਸਭ ਤੋਂ ਪਹਿਲੀ ਗੱਲ ਕਿ ਤਰੋ ਤਾਜ਼ਾ ਮਠਿਆਈ ਖਾਣੀ ਆ, ਤਰੋ ਤਾਜ਼ਾ ਮਠਿਆਈ। ਕਹਿੰਦਾ ਮਾਂ ਦੂਜਾ, ਪੁੱਤ ਨਿੱਤ ਫੁੱਲਾਂ ਦੀ ਸੇਜ 'ਤੇ ਸੌਣਾ। ਮਾਂ ਤੀਜਾ,
ਪੁੱਤ ਨਿੱਤ ਨਵਾਂ ਵਿਆਹ ਕਰਾਉਣ। ਹੁਣ ਕਹਿੰਦਾ ਮਾਂ ਚੱਲਿਆ ਮੈਂ ਭਗਤੀ ਕਰਨ ਵਾਸਤੇ ਹਾਂ, ਤੇ ਨਿੱਤ ਤਰੋ ਤਾਜ਼ਾ ਮਠਿਆਈ ਦੀ ਤੂੰ ਗੱਲ ਕਰਦੀ ਹੈ, ਉਹ ਤਾਂ ਫਿਰ ਇਤਨਾ ਹੀ ਇੱਥੇ ਹੀ ਪ੍ਰਾਪਤ ਹੋ ਸਕਦੀ ਹੈ, ਇਹਨੇ ਉਹ ਬਾਹਰੋਂ ਥੋੜ੍ਹੀ ਪ੍ਰਾਪਤ ਹੋਣੀ ਹੈ ਮੈਨੂੰ। ਅਤੇ ਨਿੱਤ ਤੂੰ ਕਹਿੰਦੀ ਹੈ ਮਾਂ, ਦੂਜੀ ਗੱਲ ਇਹ ਕਹੀ ਹੈ ਕਿ ਨਿੱਤ ਫੁੱਲਾਂ ਦੀ ਸੇਜ 'ਤੇ ਸੌਣਾ, ਉਹ ਵੀ ਮਖਮਲੀ ਵਿਛਾਉਣੇ। ਤੀਜੀ ਤੂੰ ਗੱਲ ਕਹਿ ਨਿੱਤ ਨਵਾਂ ਵਿਆਹ ਕਰਾਉਣਾ। ਮਾਂ ਤੂੰ ਉਹ ਸਮਝਾ ਦੇ ਮੈਨੂੰ, ਮੈਨੂੰ ਇਸ ਗੱਲ ਦਾ ਗਿਆਨ ਨਹੀਂ ਬਹੁਤਾ। ਹੁਣ ਤੁਰਨ ਲੱਗਦਾ, ਮਾਂ ਕਹਿੰਦੀ ਪੁੱਤ ਤਰੋ ਤਾਜ਼ਾ ਮਠਿਆਈ ਤੋਂ ਭਾਵ ਇਹ ਵੈ ਖਾਵੀ ਉਦੋਂ ਜਦੋਂ ਤੈਨੂੰ ਡਾਢੀ ਭੁੱਖ ਲੱਗੀ ਹੋਵੇਗੀ। ਡਾਢੀ ਭੁੱਖ ਲੱਗੀ ਹੋਵੇ, ਜਦੋਂ ਭੁੱਖ ਡਾਢੀ ਲੱਗੀ ਹੋਵੇ ਨਾ, ਉਦੋਂ ਕਈ ਵਾਰ ਸਵਾਣੀ ਨੂੰ ਕਹਿ ਦੇਣੇ ਆਪਾਂ ਗੰਢਾ 'ਤੇ ਚਾਰ ਹੀ ਲਿਆ, ਬਸ ਹੁਣ ਗੰਢਾ ਚਾਰ ਹੀ ਲਿਆ। ਖਾਵੀ ਪੁੱਤ ਉਦੋਂ ਜਦੋਂ ਤੈਨੂੰ ਡਾਢੀ ਭੁੱਖ ਲੱਗੀ ਹੋਵੇਗੀ, ਐਵੇਂ ਨਾ ਭਰੇ 'ਤੇ ਭਰੀ ਜਾਵੀਂ। ਦੋ ਕਿਸਮ ਦੇ ਮਨੁੱਖ ਹੁੰਦੇ ਨੇ, ਇੱਕ ਤਾਂ ਹੁੰਦੇ ਨੇ ਜੀਣ ਵਾਸਤੇ ਖਾਂਦੇ ਨੇ, ਸਰੀਰ ਨੂੰ ਚੱਲਦਾ ਰੱਖਣ ਵਾਸਤੇ ਇੱਕ ਜੀਣ ਵਾਸਤੇ ਖਾਂਦੇ ਨੇ, ਅਤੇ ਖਿਮਾ ਕਰਨਾ ਇੱਕ ਖਾਣ ਵਾਸਤੇ ਜੀਂਦੇ ਨੇ। ਜੋ ਆਇਆ ਹਜਮ, ਤੱਤਾ ਆ ਜਾਵੇ, ਠੰਡਾ ਆ ਜਾਵੇ, ਕੋਈ ਛੱਡਣਾ ਨਹੀਂ ਵੀ ਕਵੇ ਕਵਣ ਨਾ ਵੀ ਇਹਨੇ ਫਲਾਣਾ ਚੋਈ ਚੀਜ਼ ਖਾਧੀ ਨਹੀਂ। ਖੈਰ ਕਹਿੰਦੀ ਪੁੱਤ ਉਦੋਂ ਖਾਈ ਜਦੋਂ ਭੁੱਖ ਡਾਢੀ ਲੱਗੀ ਹੋਵੇਗੀ। ਮਾਂ ਦੂਜੀ ਗੱਲ ਤੂੰ ਕਹਿ ਨਿੱਤ ਫੁੱਲਾਂ ਦੀ ਸੇਜ 'ਤੇ ਸੋਣਾ, ਪੁੱਤ ਆਰਾਮ ਉਦੋਂ ਕਰੀ ਜਦੋਂ ਬਿਲਕੁਲ ਤੈਨੂੰ ਥਕਾਵਟ ਹੋਵੇ, ਥਕਾਵਟ ਹੋਵੇ ਉਦੋਂ ਆਰਾਮ ਕਰੀ। ਅਤੇ ਜਦੋਂ ਆਪਾਂ ਸਾਰੇ ਜ਼ਿੰਮੇਦਾਰ ਹੀ ਲੋਕ ਹਾਂ ਨਾ, ਜਦੋਂ ਥਕਾਵਟ ਬਹੁਤੀ ਹੋਈ ਹੋਵੇ ਅਤੇ ਸਵਾਣੀ ਪ੍ਰਸ਼ਾਦਾ ਲੈ ਕੇ ਆਈ ਹੋਵੇ ਅਤੇ ਵੱਟ ਦੇ ਉੱਤੇ ਬੈਠਿਆ ਹੋਇਆ, ਕਈ ਵਾਰ ਉੱਥੇ ਹੀ ਢੋ ਲਾ ਕੇ ਸੌਂ ਜਾਈਦਾ, ਉੱਥੇ ਹੀ ਕਹਿ ਪੁੱਤ ਨਿੱਤ ਫੁੱਲਾਂ ਦੀ ਸੇਜ 'ਤੇ ਸੌਣਾ ਹੈ, ਉਦੋਂ ਨਿੱਤ ਫੁੱਲਾਂ ਦੀ ਸੇਜ, ਉਹ ਤੈਨੂੰ ਫੁੱਲਾਂ ਵਰਗੀ ਸੇਜ ਪਾਸੇਗੀ। ਫਿਰ ਮਾਂ ਤੀਜੀ ਗੱਲ ਨਿੱਤ ਨਵਾਂ ਵਿਆਹ ਕਰਾਉਣਾ। ਮਨ ਨੂੰ ਇਸ ਤਰ੍ਹਾਂ ਤੂੰ ਆਪਣੇ ਮਨ ਵਿੱਚ ਕਾਬੂ ਰੱਖਣਾ, ਇਉਂ ਆਪਣੇ ਮਨ ਨੂੰ ਤੂੰ ਪਕੜ ਕੇ ਰੱਖਣਾ ਜਿਵੇਂ ਇੱਕ ਨਿੱਤ ਨਵਾਂ ਵਿਆਹ ਕਰਾਉਣ ਵਾਸਤੇ ਚੱਲਿਆ। ਤੁਰਨ ਲੱਗਾ ਅਤੇ ਮਾਂ ਨੇ ਹੰਡੋਰਾ ਜਿਹਾ ਲੈ ਲਿਆ, ਮਾਂ ਨੇ ਹੰਡੋਰਾ ਲੈ ਲਿਆ। ਇਸ ਕਰਕੇ ਵਿਦਵਾਨਾਂ ਨੇ ਅੱਧੀ ਮਾਂ ਦਾ ਦਰਜਾ ਦਿੱਤਾ ਉਹਨੂੰ, ਢਾਈ ਮਾਵਾਂ ਮੰਨੀਆਂ ਗਈਆਂ ਨੇ। ਅਤੇ ਜਿਸ ਮਹਾਨ ਸੂਰਮੇ ਦੀ ਮੈਂ ਗੱਲ ਲੱਗਾ ਕਰਨ, ਉਹ ਮਹਾਨ ਸੂਰਮੇ ਦੀ ਮਾਂ ਦਾ ਨਾਂ ਵੀ ਅਸਲ ਵਿੱਚ ਧਰਮ ਕੌਰ ਸੀ। ਉਹ ਮਾਂ ਧਰਮ ਕੌਰ ਸੀ। ਉਹ ਮਾਂ ਧਰਮ ਕੌਰ ਨੂੰ ਕਿਸੇ ਨੇ ਜਾ ਕੇ ਦੱਸਿਆ, ਮਾਂ ਤੇਰੇ ਪੁੱਤ ਨੂੰ ਲਾਹੌਰ ਤੋਂ ਜਰਵਾਣੇ ਗ੍ਰਿਫਤਾਰ ਕਰਨ ਵਾਸਤੇ ਆ ਗਏ ਨੇ ਤੇਰੇ, ਚੱਲ ਆਪਣੇ ਪੁੱਤ ਦੇ ਚੱਲ ਕੇ ਦਰਸ਼ਨ ਕਰ ਲੈ। ਹੁਣ ਮਾਂ ਵੀ ਆਈ ਹੈ, ਨਾਲ ਤਾਰੂ ਸਿੰਘ ਦੀ ਭੈਣ ਵੀ ਆਈ ਹੈ, ਮਾਵਾਂ ਧੀਆਂ ਸੱਥ ਵਿੱਚ ਖਲੋਤੀਆਂ ਨੇ। ਅਤੇ ਮਾਂ ਕਹਿੰਦੀ ਵੇ ਤਾਰੂ ਸਿੰਘਾ, ਮੈਂ ਤੇਰੇ ਕੇਸ ਮੱਖਣਾਂ ਅਤੇ ਮਲਾਈਆਂ ਨਾਲ ਪਾਲੇ ਨੇ, ਵੇਖੀ ਕਿਤੇ ਇਹਨਾਂ ਕੇਸਾਂ ਨੂੰ ਕੋਈ ਆਂਚ ਨਾ ਆਉਣ ਦੇ। ਜੇ ਚੁੰਘਿਆ ਮੇਰਾ ਸੀਰ, ਮੇਰੇ ਚੁੰਘੋ ਇਹ ਸੀਰ ਨੂੰ ਸਫਲ ਕਰਨਾ ਹੋਵੇਗਾ, ਸਿੱਖੀ ਤੂੰ ਕੇਸਾਂ ਸਵਾਸਾਂ ਦੇ ਨਾਲ ਨਿਭਾ ਦੇਵੀਂ, ਪਰ ਕਦੇ ਜ਼ਾਲਮ ਦੀ ਕਚਹਿਰੀ ਵਿੱਚ ਜਾ ਕੇ ਇਸਲਾਮ ਨਾ ਪ੍ਰਵਾਨ ਕਰੀ, ਮੇਰੇ ਚੁੰਘੇ ਸੀਰ ਨੂੰ ਕਿਤੇ ਕਲੰਕਤ ਨਾ ਕਰ ਦੇ। ਮਾਂ ਦੇ ਚਰਨਾਂ 'ਤੇ ਮੱਥਾ ਟੇਕ ਕੇ ਤੁਰਨ ਲੱਗਾ। ਕਹਿੰਦੇ ਕਿ ਉਸ ਵੇਲੇ ਉਸ ਫੌਜਦਾਰ ਮੋਮਨ ਖਾਂ ਨੇ ਹੁਕਮ ਕੀਤਾ ਕਿ ਇਹਦੀ ਭੈਣ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇ। ਨਾਲ ਭੈਣ ਨੂੰ ਗ੍ਰਿਫਤਾਰ ਕਰ ਲਿਆ, ਸਾਰਾ ਪਿੰਡ ਅੱਗਲ ਵਾਂਢੀ ਹੋ ਕੇ ਖਲੋ ਗਿਆ। ਉਹਨੇ ਕਿਹਾ ਹਰ ਬੱਚੀ ਜੋ ਕਿ ਇੱਜ਼ਤਦਾਰ ਹੁੰਦੀ ਹੈ, ਇਹ ਸਾਡੇ ਪਿੰਡ ਦੀ ਇੱਜ਼ਤ ਹੈ, ਸਾਡੇ ਪਿੰਡ ਦੀ ਧੀ ਹੈ। ਹਾਂ, ਤੁਹਾਡੀ ਨਿਗਾਹ ਵਿੱਚ ਤਾਰੂ ਸਿੰਘ ਦੋਸ਼ੀ ਹੈ, ਤੁਸੀਂ ਤਾਰੂ ਸਿੰਘ ਨੂੰ ਲਿਜਾ ਸਕਦੇ ਤੇ, ਪਰ ਕਿਸੇ ਕੀਮਤ ਉੱਤੇ ਵੀ ਅਸੀਂ ਇਹਦੀ ਭੈਣ ਤਾਰੋ ਨੂੰ ਤੁਹਾਡੇ ਨਾਲ ਨਹੀਂ ਜਾਣ ਦਿਆਂਗੇ। ਖੈਰ ਪਿੰਡਿਆਂ ਦੇ ਜ਼ੋਰ ਦੇਣ 'ਤੇ ਭੈਣ ਨੂੰ ਛਡਾ ਲਿਆ ਗਿਆ। ਹੁਣ ਉਸ ਵੇਲੇ ਮੋਮਨ ਖਾਂ ਤਾਈ ਤਾਰੂ ਸਿੰਘ ਨੂੰ ਹੱਥਾਂ ਨੂੰ ਥਕੜੀਆਂ, ਪੈਰਾਂ ਨੂੰ ਬੇੜੀਆਂ ਲਾ ਕੇ ਉਲੇ ਪਿੰਡ ਤੋਂ ਗ੍ਰਿਫਤਾਰ ਕਰਕੇ ਕਿਵੇਂ ਤੁਰਦਾ ਸਰਵਣ ਕਰਨਾ ਢਾਡੀ ਜਥਾ, ਇਉਂ ਦੱਸ ਰਿਹਾ।

ਖਾਲਸਾ ਭਾਈ ਤਾਰੂ ਸਿੰਘ ਨੂੰ ਹੱਥਾਂ ਨੂੰ ਤਕੜੀਆਂ ਪੈਰਾਂ ਨੂੰ ਬੇੜੀਆਂ ਇਹ ਜਰਵਾਣੇ ਗ੍ਰਿਫਤਾਰ ਕਰਕੇ ਪੂਲੇ ਪਿੰਡ ਤੋਂ ਤੁਰ ਪਏ ਨੇ। ਇਹ ਬਿਲਕੁਲ ਐਨ ਬਾਰਡਰ ਉੱਤੇ ਪਿੰਡ ਹੈ। ਪੂਲੇ ਪਿੰਡ ਤੋਂ ਅਗਲੇ ਬੰਨੇ ਇੱਕ ਪਿੰਡ ਆਉਂਦਾ ਹੈ ਨਸ਼ਹਿਰਾ ਢਾਲਾ ਭਿੱਖੀ ਪਿੰਡ ਦੇ ਬਿਲਕੁਲ ਲਾਗੇ ਲਾਗੇ ਪਿੰਡ ਨੇ ਅਤੇ ਜਦੋਂ ਨਸ਼ਹਿਰੇ ਢਾਲੇ ਤੋਂ ਗਾਂਹ ਲੰਘੀਏ ਪਾਕਿਸਤਾਨ ਦੀ ਹੱਦ ਅੰਦਰ ਦਾਖਲ ਹੋਈਦਾ ਹੈ ਉੱਥੇ ਇੱਕ ਪਿੰਡ ਆਉਂਦਾ ਪੜਾਣਾ। ਨਸ਼ਹਿਰੇ ਢਾਲੇ ਦੇ ਜਿਹੜੇ ਵਸਨੀਕ ਨੇ ਜਾਂ ਉਹਨਾਂ ਨੂੰ ਪਤਾ ਹੋਵੇਗਾ, ਕਈ ਵਾਰ ਅਸੀਂ ਉੱਥੇ ਗਏ ਹਾਂ ਵਿਸਾਖੀ ਦੇ ਜੋੜ ਮੇਲੇ 'ਤੇ, ਉੱਥੋਂ ਖਲੋ ਕੇ ਵੇਖੀਦਾ ਅਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਉੱਥੇ ਉਸ ਨਗਰ ਵਿੱਚ ਸਥਾਨ ਹੈ, ਅੱਜ ਵੀ ਉੱਥੇ ਨਿਸ਼ਾਨ ਸਾਹਿਬ ਝੂਲਦਾ। ਖੈਰ ਪੜਾਣੇ ਪਿੰਡ ਤੱਕ ਪਹੁੰਚਣ ਸਮੇਂ ਰਾਤ ਪੈ ਗਈ ਹੈ। ਮੋਮਨ ਖਾਂ ਨੇ ਸੋਚਿਆ ਵੀ ਕਿ ਇੱਥੇ ਪਿੰਡ ਦੇ ਚੌਧਰੀ ਨੂੰ ਬੁਲਾਇਆ ਜਾਵੇ, ਨੰਬਰਦਾਰ ਨੂੰ ਬੁਲਾਇਆ ਜਾਵੇ, ਇੱਥੇ ਰਾਤ ਵਿਸਰਾਮ ਕੀਤਾ ਜਾਵੇ, ਸਵੇਰੇ ਇਹਨੂੰ ਜ਼ਕਰੀਆ ਖਾਨ ਬਹਾਦਰ ਦੀ ਕਚਹਿਰੀ 'ਚ ਪੇਸ਼ ਕਰਾਂਗੇ। ਰਾਤ ਰੁਕ ਗਏ ਨੇ, ਸਾਰਾ ਪਿੰਡ ਇਕੱਠਾ ਹੋ ਗਿਆ। ਪਤਾ ਲੱਗ ਗਿਆ ਕਿ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਲਾਹੌਰ ਦਰਬਾਰ ਲੈ ਕੇ ਜਾ ਰਹੇ ਨੇ, ਮੋਮਨ ਖਾਂ ਫੌਜਦਾਰ ਹੈ। ਹੁਣ ਸਾਰੇ ਪਿੰਡ ਨੇ ਮਤਾ ਪਾਸ ਕਰ ਲਿਆ ਕਿ ਰਾਤ ਨੂੰ ਇਸ ਫੌਜ ਉੱਤੇ ਹਮਲਾ ਕਰ ਦਿੱਤਾ ਜਾਵੇ, ਹਮਲਾ ਕਰਕੇ ਭਾਈ ਤਾਰੂ ਸਿੰਘ ਨੂੰ ਛਡਾ ਲਿਆ ਜਾਵੇ। ਅਤੇ ਵਿੱਚ ਇੱਕ ਬਜ਼ੁਰਗ ਸਿਆਣਾ, ਇਹ ਜ਼ਿੰਦਗੀ ਦੇ ਕਈਆਂ ਤਜਰਬੇ ਹੁੰਦੇ ਨੇ, ਉਹ ਬਜ਼ੁਰਗ ਸਿਆਣਾ ਕਹਿੰਦਾ ਤੁਸੀਂ ਇਸ ਤਰ੍ਹਾਂ ਚੁੱਪ ਚਪੀਤੇ ਇਹਨਾਂ 'ਤੇ ਹਮਲਾ ਕਰਦੇ ਜੇ ਤਾਂ ਬਿਹਤਰ ਹੈ। ਪਤਾ ਨਹੀਂ ਅਸੀਂ ਕਾਮਯਾਬ ਹੁੰਦੇ ਹਾਂ ਕਿ ਨਹੀਂ ਹੁੰਦੇ, ਪਰ ਬਿਹਤਰ ਹੈ ਕਿ ਸਾਨੂੰ ਸਭ ਤੋਂ ਪਹਿਲਾਂ ਭਾਈ ਤਾਰੂ ਸਿੰਘ ਦੀ ਰਾਏ ਲੈ ਲੈਣੀ ਚਾਹੀਦੀ ਹੈ। ਕੀ ਤਾਰੂ ਸਿੰਘ ਇਸ ਗੱਲ ਨਾਲ ਸਹਿਮਤ ਹੈ? ਹੁਣ ਸਾਰਾ ਪਿੰਡ ਕਹਿੰਦਾ ਬਜ਼ੁਰਗਾ ਹੁਣ ਤੂੰ ਇਹ ਵਿਉਂਤ ਕੱਢ। ਉਹਨੇ ਕਿਹਾ ਫਿਰ ਇੱਕ ਗੜਵਾ ਦੁੱਧ ਦਾ ਗਰਮ ਕਰੋ। ਗੜਵਾ ਦੁੱਧ ਦਾ ਗਰਮ ਕੀਤਾ ਗਿਆ, ਥੋੜ੍ਹੇ ਥੋੜ੍ਹੇ ਪੋਲੇ ਪੋਲੇ ਪੈਰੀ ਤੁਰਿਆ ਗਿਆ। ਫੌਜਦਾਰ ਨੂੰ ਕਹਿੰਦਾ ਜਨਾਬ ਠੀਕ ਆ, ਤੁਸੀਂ ਤਾਰੂ ਸਿੰਘ ਨੂੰ ਗ੍ਰਿਫਤਾਰ ਕੀਤਾ, ਸਾਡਾ ਸਿੱਖ ਭਰਾ ਹੈ, ਜੇ ਤੁਸੀਂ ਸਾਡੇ ਨਾਲ ਹਮਦਰਦੀ ਪ੍ਰਗਟਾਉਂਦੇ ਦੇ ਕੀ ਮੈਂ ਉਹਨੂੰ ਜਾ ਕੇ ਦੁੱਧ ਪਿਲਾ ਸਕਦਾ? ਹਾਂ ਗਿਆ ਤੇ ਆਇਆ, ਮੈਂ ਰੁਕਾਂਗਾ ਨਹੀਂ ਉੱਥੇ, ਕੋਈ ਗੱਲ ਨਹੀਂ ਕਰਾਂਗਾ। ਉਹਨੇ ਕਿਹਾ ਠੀਕ ਹੈ। ਜਦੋਂ ਭਾਈ ਤਾਰੂ ਸਿੰਘ ਦੇ ਅੱਗੇ ਜਾ ਕੇ ਗੜਵਾ ਦੁੱਧ ਦਾ ਰੱਖਿਆ ਗਰਮ ਗਰਮ, ਤੇ ਸਹਿਜ ਨਾਲ ਕਿਹਾ ਤਾਰੂ ਸਿੰਘ ਸਾਰਾ ਪਿੰਡ ਇਕੱਠਾ ਹੋ ਗਿਆ ਤੈਨੂੰ ਛਡਾਉਣ ਵਾਸਤੇ, ਕੀ ਸਹਿਮਤੀ ਹੈ? ਸਹਿਜ ਨਾਲ ਕਹਿੰਦਾ ਬਜ਼ੁਰਗਾ ਤੁਹਾਡਾ ਕੋਟਨ ਕੋਟ ਧੰਨਵਾਦ, ਤੁਸੀਂ ਮੇਰੇ ਵਾਸਤੇ ਦਿਲ 'ਚ ਹਮਦਰਦੀ ਲੈ ਕੇ ਇਕੱਠੇ ਹੋਏ ਜੇ, ਪਰ ਜੇ ਮੈਨੂੰ ਇਕੱਲੇ ਨੂੰ ਤੁਸੀਂ ਛਡਾ ਲੈਂਦੇ ਜੇ, ਉਸ ਤੋਂ ਬਾਅਦ ਸਾਰੇ ਪਿੰਡ ਨੂੰ ਜਿਹੜਾ ਨੁਕਸਾਨ ਝੱਲਣਾ ਪਵੇਗਾ, ਪੀੜਾਂ ਵਿੱਚ ਲੰਘਣਾ ਪਵੇਗਾ, ਉਹਦਾ ਜਵਾਬਦੇਹ ਕੌਣ ਹੋਵੇਗਾ? ਬਿਲਕੁਲ ਨਹੀਂ ਗੱਲ ਤੁਸੀਂ ਕਰਨੀ, ਮੈਂ ਬਿਲਕੁਲ ਸੱਚਾ ਹਾਂ, ਮੈਂ ਕੋਈ ਗਲਤ ਕੰਮ ਨਹੀਂ ਕੀਤਾ, ਮੈਂ ਕੋਈ ਡਾਕਾ ਨਹੀਂ ਮਾਰਿਆ, ਮੈਂ ਚੋਰੀ ਨਹੀਂ ਕੀਤੀ, ਮੈਂ ਕਿਸੇ ਦਾ ਹੱਕ ਨਹੀਂ ਖੋਇਆ। ਹਾਂ ਜਾਵਾਂਗਾ ਜ਼ਕਰੀਆ ਖਾਨ ਬਹਾਦਰ ਦੀ ਕਚਹਿਰੀ 'ਚ, ਮੈਂ ਆਪਣਾ ਪੱਖ ਜਾ ਕੇ ਪੇਸ਼ ਕਰਾਂਗਾ, ਅੱਗੋਂ ਜੋ ਹੋਵੇ ਜੋ ਕਰਤੇ ਨੂੰ ਭਾਵੇ। ਉਸ ਬਜ਼ੁਰਗ ਨੇ ਆਣ ਕੇ ਪਿੰਡ ਦੇ ਲੋਕਾਂ ਨੂੰ ਦੱਸਿਆ ਕਿ ਭਾਈ ਤਾਰੂ ਸਿੰਘ ਇਸ ਗੱਲ ਤੋਂ ਇਨਕਾਰੀ ਹੈ। ਖੈਰ ਅਗਲਾ ਦਿਨ ਚੜ੍ਹਦਾ, ਭਾਈ ਤਾਰੂ ਸਿੰਘ ਨੂੰ ਹੱਥਾਂ ਨੂੰ ਕੜੀਆਂ ਪੈਰਾਂ ਨੂੰ ਬੇੜੀਆਂ ਜ਼ਕਰੀਆ ਖਾਨ ਬਹਾਦਰ ਦੀ ਕਚਹਿਰੀ ਵਿੱਚ ਜਦੋਂ ਪੇਸ਼ ਕੀਤਾ ਗਿਆ ਤੇ ਜਾਣਿਆ ਸਾਰ ਭਾਈ ਸਾਹਿਬ ਭਾਈ ਤਾਰੂ ਸਿੰਘ ਨੇ ਆਪਣੀ ਪਾਵਨ ਰਸਨਾ ਤੋਂ ਗੱਜ ਕੇ ਕੀ ਕਿਹਾ? ਸਾਰੀ ਸੰਗਤ ਗੱਜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜ਼ਕਰੀਆ ਖਾਨ ਬਹਾਦਰ ਦੇ ਮੱਥੇ ਤੇ ਤਿਉੜੀ ਪੈ ਗਈ, ਅੱਖਾਂ ਹੋ ਗਈਆਂ ਲਾਲ। ਹੁਣ ਭਾਈ ਸਾਹਿਬ ਭਾਈ ਤਾਰੂ ਸਿੰਘ ਨੂੰ ਇੱਕ ਬੰਨੇ ਸਬਜ਼ ਬਾਗ, ਦੂਜੇ ਬੰਨੇ ਇੱਕ ਡਰਾਵਾ ਦੇ ਕੇ ਕਿਵੇਂ ਆਪਣੇ ਵੱਲੋਂ ਕਹਿ ਰਿਹਾ, ਕਿਵੇਂ ਭਾਈ ਤਾਰੂ ਸਿੰਘ ਨੂੰ ਧਮਕੀ ਦੇ ਕੇ ਮਨਾਉਣ ਦੀ ਕੋਸ਼ਿਸ਼ ਕਰ ਰਿਹਾ, ਵਿਸਥਾਰ ਵਿੱਚ ਬਹੁਤਾ ਨਾ ਜਾਵਾਂ, ਸਰਵਣ ਕਰਨਾ ਢਾਡੀ ਜਥਾ ਇਉਂ ਦੱਸ ਰਿਹਾ।

0: ਅੱਜ ਹੋਈ ਖਾਨ ਦੇ।
1: ਜ਼ਕਰੀਆ ਖਾਨ ਬਹਾਦਰ ਨੇ ਕਿਹਾ, ਤਾਰੂ ਸਿੰਘਾ ਜੋ ਕੁਝ ਤੂੰ ਕੀਤਾ ਉਹਦੀ ਸਾਰੀ ਰਿਪੋਰਟ ਮੇਰੇ ਕੋਲ ਹੈ, ਬਿਹਤਰ ਹੈ ਤੂੰ ਵਾਹਲੇਕਮ ਸਲਾਮ ਅੱਲਾਹ ਅਕਬਰ ਦਾ ਨਾਰਾ ਲਾ ਦੇ ਤੇ ਸਾਰੇ ਤੇਰੇ ਪਾਪ ਬਖਸ਼ੇ ਜਾਣਗੇ। ਭਾਈ ਤਾਰੂ ਸਿੰਘ ਨੇ ਕਿਹਾ, ਜ਼ਕਰੀਆ ਖਾਨ ਬਹਾਦਰ ਮੈਂ ਇਸ ਗੱਲ ਤੋਂ ਮੁਨਕਰ ਨਹੀਂ ਕਿ ਉਹ ਕਾਰਾ ਮੈਂ ਨਹੀਂ ਕੀਤਾ, ਤੇਰੀ ਨਿਗਾਹ ਵਿੱਚ ਉਹ ਇੱਕ ਘਨਾਉਣਾ ਕੰਮ ਹੈ, ਸਾਡੀ ਨਿਗਾਹ ਵਿੱਚ ਇੱਕ ਧਰਮ ਦਾ ਕੰਮ ਹੈ, ਉਹ ਪੁੰਨ ਦਾ ਕੰਮ ਹੈ, ਉਹ ਕੀ ਹੈ? ਜ਼ਕਰੀਆ ਖਾਨ ਬਹਾਦਰ ਕਹਿੰਦਾ, ਜੋ ਪੱਟੀ ਵਿੱਚ ਤੂੰ ਕੀਤਾ ਮੈਂ ਉਸ ਗੱਲ ਤੋਂ ਤੂੰ ਕਿਸੇ ਨੂੰ ਭੁੱਲ ਗਲਤ ਨਹੀਂ, ਉਸ ਗੱਲ ਤੋਂ ਕੋਈ ਅਣਜਾਣ ਤਾਂ ਨਹੀਂ ਜੋ ਤੂੰ ਪੱਟੀ ਵਿੱਚ ਕੀਤਾ। ਉਹਨੇ ਕਿਹਾ, ਮੈਂ ਇਸ ਗੱਲ ਤੋਂ ਇਨਕਾਰੀ ਨਹੀਂ, ਮੁਨਕਰ ਨਹੀਂ, ਇਸ ਗੱਲ ਨੂੰ ਮੈਂ ਆਪ ਇਕਬਾਲ ਕਰਦਾ ਹਾਂ ਕਿ ਮੈਂ ਕੀਤਾ ਹੈ। ਕੀਤਾ ਕੀ ਹੈ? ਅਸਲ ਵਿੱਚ ਪੱਟੀ ਵਿੱਚ ਇੱਕ ਹੋਇਆ ਮਾਸ਼ੀ ਰਹੀਮ, ਮੁਸਲਮਾਨ ਸੀ, ਗਰੀਬ ਬੰਦਾ ਸੀ। ਅੱਜ ਵੀ ਗੁਰੂ ਕੀ ਸਾਧ ਸੰਗਤ ਕੁਝ ਬੁਰਾ ਨਾ ਮੰਨਿਆ ਜੇ, ਪਿੰਡਾਂ ਦੇ ਵਿੱਚ ਸਾਵਣ ਦੇ ਮਹੀਨੇ ਵਿੱਚ ਜਦੋਂ ਐਤਵਾਰ ਆਉਂਦਾ ਹੈ, ਕੁਝ ਨੌਜਵਾਨ ਗੱਭਰੂ ਖੇਡ ਕਬੱਡੀਆਂ ਖੇਡਣ ਵਾਸਤੇ ਜਾਂਦੇ ਨੇ, ਕੁਝ ਸਾਡੀਆਂ ਭੈਣਾਂ ਮਾਤਾਵਾਂ ਬੱਚੀਆਂ ਬਾਹਰ ਖੁੱਲ੍ਹੀ ਗਰਾਊਂਡ ਵਿੱਚ ਜਾ ਕੇ ਜਾਣੀ ਕਿ ਭੰਗੜਾ ਗਿੱਧਾ ਪਾਉਣਾ, ਉਹਨੂੰ ਆਪਾਂ ਪੰਜਾਬੀ ਵਿੱਚ ਸਾਵੇਂ ਕਹਿੰਦੇ ਹਾਂ, ਸਾਵੇਂ। ਅਕਸਰ ਇਹ ਸਾਡੇ ਸਿੱਖ ਧਰਮ ਦੇ ਨਾਲ ਗੱਲ ਜੋੜ ਦਿੱਤੀ ਗਈ ਹੈ, ਗੁਰਮਤ ਵਿੱਚ ਕਿਤੇ ਵੀ ਇਹਦੀ ਲਿਖਤ ਨਹੀਂ ਹੈਗੀ, ਕਿਤੇ ਵੀ ਸਿੱਖ ਇਤਿਹਾਸਕਾਰਾਂ ਨੇ ਇਹਦੀ ਪੁਸ਼ਟੀ ਨਹੀਂ ਕੀਤੀ। ਪਰ ਚੱਲਿਆ ਕਿੱਥੋਂ ਹੈ? ਪੁਰਾਤਨ ਸਮੇਂ ਵਿੱਚ ਜਦੋਂ ਮੁਗਲੀਆ ਹਕੂਮਤ ਦਾ ਰਾਜ ਸੀ, ਉਦੋਂ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਅੱਠਵੀਂ ਦਿਨੀ ਇਉਂ ਕਹਿ ਲਓ ਕਿ ਅਜਮਾਇਸ਼, ਇੱਕ ਨਮਾਇਸ਼ ਦੇ ਰੂਪ ਵਿੱਚ ਪਿੰਡ ਦੇ ਨੌਜਵਾਨ ਮੁੰਡੇ ਕੁੜੀਆਂ ਇਕੱਠੇ ਕਰਨੇ, ਮੁੰਡਿਆਂ ਨੂੰ ਇੱਕ ਬੰਨੇ ਕਰ ਦੇਣਾ, ਕੁੜੀਆਂ ਨੂੰ ਨੌਜਵਾਨ ਮੁਟਿਆਰਾਂ ਨੂੰ ਇੱਕ ਬੰਨੇ ਕਰ ਦੇਣਾ। ਉਸ ਇਲਾਕੇ ਦਾ ਜਿਹੜਾ ਹਾਕਮ ਸੀ, ਉਹ ਹਾਕਮ ਫਿਰ ਆਪਣੇ ਕਰਿੰਦਿਆਂ ਨੂੰ ਭੇਜਦਾ ਸੀ ਕਿ ਜਾਓ ਜਾ ਕੇ ਵੇਖੋ ਇਹਨਾਂ ਮੁਟਿਆਰਾਂ ਵਿੱਚੋਂ ਸੁਨੱਖੀ ਮੁਟਿਆਰ ਕੌਣ ਹੈ। ਜਿਹੜੀ ਸੁਨੱਖੀ ਮੁਟਿਆਰ ਹੋਣੀ, ਕਹਿਣਾ ਕਿ ਉਹ ਫਲਾਣੀ ਸੁਨੱਖੀ ਮੁਟਿਆਰ ਹੈ, ਅਤੇ ਉਹਨੂੰ ਚੁੱਕ ਕੇ ਆਪਣੇ ਮਹੱਲਾ ਵਿੱਚ ਲੈ ਜਾਣਾ। ਐਨ ਇਸੇ ਤਰ੍ਹਾਂ ਸਾਵਣ ਦਾ ਮਹੀਨਾ ਹੈ, ਸਾਵਿਆਂ ਦੇ ਦਿਨ ਨੇ, ਮਾਸ਼ੀ ਰਹੀਮ ਦੀ ਲੜਕੀ ਵੀ ਇਹ ਇੱਕ ਉਹਨਾਂ ਵੱਲੋਂ ਥੋਪਿਆ ਹੋਇਆ ਸਾਡੇ 'ਤੇ ਹੈ, ਨਾ ਕਿ ਗੁਰਮਤ ਦੇ ਵਿੱਚ ਕੋਈ ਸਾਵੇਂ ਕੋਈ ਚੀਜ਼ ਹੈ। ਕਹਿੰਦੇ ਨੇ ਕਿ ਇਹ ਪਰੰਪਰਾ ਚੱਲਦੀ ਚੱਲਦੀ ਅੱਗੋਂ ਤੱਕ ਚੱਲਦੀ ਰਹੀ, ਅੱਜ ਵੀ ਚੱਲਦੀ ਹੈ, ਆਪਾਂ ਸਾਰੇ ਸਮਝਦੇ ਹਾਂ। ਮਾਸ਼ੀ ਰਹੀਮ ਦੀ ਲੜਕੀ ਵੀ ਸਾਵਾਂ ਵੇਖਣ ਗਈ, ਖੇਡਣ ਗਈ। ਪੱਟੀ ਦੇ ਹਾਕਮ ਦੇ ਕਰਿੰਦਿਆਂ ਦੀ ਨਿਗਾਹ ਇਸ ਨੌਜਵਾਨ ਮੁਟਿਆਰ ਉੱਤੇ ਪੈ ਗਈ ਹੈ। ਪੱਟੀ ਦੇ ਹਾਕਮ ਦੇ ਹੁਕਮ ਕੀਤਾ ਕਿ ਇਸ ਲੜਕੀ ਨੂੰ ਪਧਾਲੋ, ਲੜਕੀ ਨੂੰ ਫੜੋ, ਮੇਰੇ ਮਹੱਲਾਂ ਵਿੱਚ ਪਹੁੰਚਾਓ। ਮਾਸ਼ੀ ਰਹੀਮ ਦੀ ਲੜਕੀ ਉਹਦੇ ਮਹੱਲਾਂ ਵਿੱਚ ਪਹੁੰਚਾ ਦਿੱਤੀ, ਜਬਰੀ ਉਹਦੀ ਪੱਤ ਲੁੱਟੀ ਜਾ ਰਹੀ ਹੈ। ਮਾਸ਼ੀ ਰਹੀਮ ਰੋਂਦਾ ਕਰਲਾਉਂਦਾ ਹੈ, ਦਰ ਦਰ ਠੋਕਰਾਂ ਖਾਂਦਾ ਹੈ, ਪਰ ਕੋਈ ਉਹਦੀ ਦਾਤ ਫਰਿਆਦ ਨਹੀਂ ਸੁਣਦਾ, ਕਿਉਂਕਿ ਗਰੀਬ ਸੀ ਵਿਚਾਰਾ, ਗਰੀਬ ਦੀ ਕੌਣ ਫਰਿਆਦ ਸੁਣਦਾ। ਹੁਣ ਰੋਂਦਾ ਕਰਲਾਉਂਦਾ, ਕਹਿੰਦੇ ਕਿ ਜ਼ਕਰੀਆ ਖਾਨ ਬਹਾਦਰ ਦੀ ਕਚਹਿਰੀ ਵਿੱਚ ਤੱਕ ਵੀ ਪਹੁੰਚਿਆ ਕਿ ਮੈਂ ਗਰੀਬ ਹਾਂ, ਮੇਰੀ ਕੰਨਿਆਂ ਨਾਲ ਧੱਕਾ ਹੋ ਰਿਹਾ, ਅਨਿਆਂ ਹੋ ਰਿਹਾ, ਜ਼ਬਰਦਸਤੀ ਮੇਰੀ ਧੀ ਨੂੰ ਆਪਣੇ ਮਹੱਲਾਂ ਵਿੱਚ ਪਾ ਲਿਆ ਫੌਜਦਾਰ ਨੇ, ਜਨਾਬ ਮੇਰੀ ਧੀ ਨੂੰ ਛਡਾਇਆ ਜਾਵੇ। ਖੈਰ, ਧੱਕੇ ਮਾਰ ਕੇ ਉੱਥੋਂ ਬਾਹਰ ਕੱਢ ਦਿੱਤਾ। ਰੋਂਦਾ ਕਰਲਾਉਂਦਾ ਤੁਰਿਆ ਆ ਰਿਹਾ, ਰਸਤੇ 'ਚ ਤਰਕਾਲਾਂ ਪੈ ਗਈਆਂ, ਪੂਲਾ ਪਿੰਡ ਹੈ, ਪੂਲੇ ਪਿੰਡ ਰਾਤ ਪੈ ਗਈ ਹੈ, ਅੱਗੋਂ ਭਾਈ ਤਾਰੂ ਸਿੰਘ ਜੀ ਮਿਲ ਪਏ ਨੇ। ਹੁਣ ਜਦੋਂ ਜਿਸ ਬੰਦਾ ਕਿਸੇ ਗੱਲ ਤੋਂ ਉਦਾਸ ਹੋਵੇ, ਉਪਰਾਮ ਹੋਵੇ, ਅਸਲ ਵਿੱਚ ਉਹਦਾ ਚਿਹਰਾ ਹੀ ਉਹਦਾ ਸ਼ੀਸ਼ਾ ਹੁੰਦਾ ਹੈ। ਉਹਦੇ ਚਿਹਰੇ ਨੇ ਦੱਸ ਦਿੱਤਾ ਕਿ ਬਜ਼ੁਰਗਾ ਰੋਣਾ ਕਿਉਂ ਹੈ, ਕਾਰਨ ਕੀ ਹੈ? ਉਹਨੇ ਕਿਹਾ ਆਹ ਗੱਲ ਹੈ। ਖੈਰ, ਉਹਨੇ ਕਿਹਾ ਰਾਤ ਕੱਟ, ਰਾਤ ਕੱਟ, ਇਹਦਾ ਕੋਈ ਇੰਤਜ਼ਾਮ ਹੱਲ ਕਰਾਂਗਾ ਮੈਂ। ਬਜ਼ੁਰਗ ਨੇ ਰਾਤ ਕੱਟੀ, ਰਾਤ ਝਿੜੀ ਵਿੱਚ ਸਿੰਘ ਉਤਰੇ, ਪ੍ਰਸ਼ਾਦਾ ਪਾਣੀ ਛਕਾਇਆ ਅਤੇ ਕਿਹਾ, ਸਿੰਘੋ ਇੱਕ ਦੁਖਿਆਰਾ ਆਇਆ ਹੈ, ਮਾਸ਼ੀ ਰਹੀਮ ਮੁਸਲਮਾਨ ਹੈ, ਉਹਦੀ ਨੌਜਵਾਨ ਮੁਟਿਆਰ ਪੱਟੀ ਦੇ ਫੌਜਦਾਰ ਨੇ ਜ਼ਬਰਦਸਤੀ ਮਹੱਲਾਂ 'ਚ ਪਾ ਲਈ ਹੈ, ਤਿਆਰੀ ਕੀਤੀ ਜਾਵੇ। ਉਸ ਮਾਛੀ ਰਹੀਮ ਦੀ ਲੜਕੀ ਨੂੰ ਛਡਾਇਆ ਜਾਵੇ। ਰਾਤ ਨੂੰ ਹਮਲਾ ਕੀਤਾ, ਫੌਜਦਾਰ ਦਾ ਖਾਤਮਾ ਕੀਤਾ, ਉਸ ਮਾਛੀ ਰਹੀਮ ਦੀ ਧੀ ਛਡਾਈ ਅਤੇ ਉਹਨੂੰ ਕਿਹਾ ਜਾ ਆਪਣੀ ਧੀ ਨੂੰ ਲੈ ਕੇ ਮੁਲਤਾਨ ਵੱਲ ਚਲਾ ਜਾ। ਉਹ ਆਪਣੀ ਧੀ ਨੂੰ ਲੈ ਕੇ ਮੁਲਤਾਨ ਵੱਲ ਚਲਾ ਗਿਆ। ਇਹੀ ਬਸ ਭਾਈ ਤਾਰੂ ਸਿੰਘ ਦਾ ਇੱਕ ਦੋਸ਼ ਹੈ ਕਿ ਤੂੰ ਮਾਛੀ ਰਹੀਮ ਦੀ ਕੰਨਿਆ ਬਦਲੇ ਪੱਟੀ ਦੇ ਫੌਜਦਾਰ ਨੂੰ ਮਾਰਿਆ ਹੈ, ਇਸ ਕਰਕੇ ਤੈਨੂੰ ਇਹ ਜੋ ਤੇਰੇ 'ਤੇ ਗੁਨਾਹ ਹੈ, ਜੋ ਤੂੰ ਇਕਬਾਰ ਕੀਤਾ, ਇਹਦੀ ਤੈਨੂੰ ਸਜ਼ਾ ਭੁਗਤਣੀ ਪਵੇਗੀ। ਤਾਰੂ ਸਿੰਘ ਨੇ ਕੀ ਜਵਾਬ ਦਿੱਤਾ? ਜ਼ਕਰੀਆ ਖਾਨ ਬਹਾਦਰ ਨੇ ਕਿਵੇਂ ਸ਼ਾਹੀ ਫਰਮਾਨ ਜਾਰੀ ਕੀਤਾ ਕੇਸ ਕਤਲ ਦਾ ਅਤੇ ਕਿਵੇਂ ਫਿਰ ਸੀ ਤੋਂ ਖੋਪਰੀ ਲਾਈ ਜਾਂਦੀ ਹੈ, ਇਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਲੜੀ ਆਪ ਨਾਲ ਸਾਂਝੀ ਕਰਨ ਦਾ ਯਤਨ ਕਰਾਂਗੇ। ਨਿਯਤ ਕੀਤਾ ਸਮਾਂ ਹੋ ਗਿਆ, ਬੋਲ ਚੁੱਕ ਦੀ ਖਿਮਾ ਗੁਰੂ ਕੀ ਸੰਗਤ ਵੱਲੋਂ ਅਸੀਸਾਂ ਦੇ ਤੌਰ 'ਤੇ ਬਹੁਤ ਸਾਰਾ ਪਿਆਰ ਪਹੁੰਚਿਆ। ਸਾਹਿਬ ਹਾਜ਼ਰੀਆਂ ਦਰ ਪ੍ਰਵਾਨ ਕਰਨ ਚੜ੍ਹਦੀ ਕਲਾ ਰੱਖਣ ਬਹੁਤ ਹੀ ਅਤਿ ਸਤਿਕਾਰਯੋਗ ਸਰਦਾਰ ਜਸਦੀਪ ਸਿੰਘ ਵੱਲੋਂ ਜੋ ਸਰੰਗੀ ਮਾਸਟਰ ਚਰਨਜੀਤ ਸਿੰਘ ਸੋਹਲ ਸਾਹਿਬ ਦੇ ਜੋ ਭਰਾਤਾ ਜੀ ਨੇ ਅਤੇ ਉਹਨਾਂ ਵੱਲੋਂ ਬਿੱਲਾ ਸੋਹਲ ਵੱਲੋਂ ਸਨਮਾਨ ਜੋ ਢਾਡੀ ਜਥੇ ਨੂੰ ਬਹੁਤ ਸਾਰਾ ਭੇਟ ਕੀਤਾ ਗਿਆ, ਸਰੰਗੀ ਮਾਸਟਰ ਭਾਈ ਦੇ ਸੋਹਲ ਸਾਹਿਬ ਦੇ ਭਰਾਤਾ ਜੀ ਬਿੱਲਾ ਸੋਹਲ ਵੱਲੋਂ ਸਨਮਾਨ ਅਤੇ ਜਸਦੀਪ ਸਿੰਘ ਵੱਲੋਂ ਸਨਮਾਨ, ਸਾਰੀ ਸੰਗਤ ਵੱਲੋਂ ਵੈਸੇ ਰੋਜ਼ ਸਤਿਕਾਰ ਪਿਆਰ ਅਸੀਸਾਂ ਮਿਲਦੀਆਂ ਨੇ, ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ। ਖਿਮਾ ਕਰਨਾ ਮਹਿਸੂਸ ਨਾ ਕਰਿਆ ਜੇ, ਕਈ ਵਾਰ ਜਾਣੇ ਪਹਿਚਾਣੇ ਚਿਹਰੇ ਹੁੰਦੇ ਨੇ ਉਹਨਾਂ ਦੇ ਨਾਵਾਂ ਦਾ ਸਾਨੂੰ ਜ਼ਿਕਰ ਕਰਨਾ ਪੈਂਦਾ, ਜਿਵੇਂ ਗੁਰੂ ਦਰਬਾਰ ਵਿੱਚ ਬੈਠੇ ਨੇ ਮੇਰੇ ਬਹੁਤ ਹੀ ਅਤਿ ਸਤਿਕਾਰਯੋਗ ਸਾਡੇ ਦਮਾਦ ਨੇ ਜੋ ਸਤਿਕਾਰਯੋਗ ਵੀਰ ਜੀ, ਸਾਡੀ ਬੇਟੀ ਹੈ ਜੋ ਸੱਚਖੰਡ ਵਾਸੀ ਗਿਆਨੀ ਗੁਰਚਰਨ ਸਿੰਘ ਗੋਲਵੜ ਸਾਹਿਬ ਜੀ ਦੀ ਪੋਤਰੀ ਹੈ, ਜੋ ਮੇਰੇ ਵੀਰ ਭੁਪਿੰਦਰ ਸਿੰਘ ਦੀ ਬੇਟੀ, ਉਹ ਕੈਨੇਡਾ ਵਿੱਚ ਨੇ, ਇਹ ਪਰਿਵਾਰ ਇੱਥੇ ਹੈ। ਗਿਆਨੀ ਗੁਰਚਰਨ ਸਿੰਘ ਗੋਲਵੜ ਦੀਆਂ ਕੈਸਟਾਂ, ਭਾਈ ਤਾਰੂ ਸਿੰਘ ਦੀ ਕੈਸਟ ਉਹਨਾਂ ਨੇ ਰਿਕਾਰਡਿੰਗ ਕੀਤੀ ਸੀ ਅਤੇ ਅੱਜ ਵੀ ਉਹਨਾਂ ਦੀ ਕੈਸਟ ਪੰਜਾਬ ਵਿੱਚ ਨਹੀਂ ਵਰਲਡ ਵਿੱਚ ਵੀ ਮਕਬੂਲ ਹੈ। ਕਦੇ ਵਕਤ ਸੀ ਕਿਤੇ ਇੱਕ ਬੰਨੇ ਬੀਬੀ ਸੁਰਿੰਦਰ ਕੌਰ ਆਇਆ ਕਰਨੀ ਅਤੇ ਇੱਕ ਬੰਨੇ ਗੁਰਚਰਨ ਸਿੰਘ ਗੋਲਵੜ ਦਾ ਢਾਡੀ ਜਥਾ ਆਇਆ ਕਰਨਾ। ਸਾਡੇ ਲਾਗੇ ਥਾਂ ਦੇ ਪਿੰਡ ਹੈ, ਗੱਲ ਚੱਲੀ ਕਿ ਗੋਲਵੜ ਨੂੰ ਸੁਣਨਾ ਜੇ ਕਿ ਸੁਰਿੰਦਰ ਕੌਰ ਨੂੰ ਸੁਣਨਾ ਜੇ, ਸੰਗਤਾਂ ਕੋ ਰੌਲਾ ਪਾਤਾ, ਅਸੀਂ ਗੋਲਵੜ ਨੂੰ ਸੁਣਨਾ ਹੈ, ਸੁਰਿੰਦਰ ਕੌਰ ਨੂੰ ਨਹੀਂ ਸੁਣਨਾ। ਇੰਨਾ ਨਾਂ ਸੀ ਉਹਨਾਂ ਦਾ ਜੋ ਆਪਣਾ ਚਿੱਟੀ ਚਾਦਰ ਲੈ ਕੇ ਗਏ ਨੇ, ਉਹਨਾਂ ਦੀ ਫਲਵਾੜੀ, ਉਹਨਾਂ ਦਾ ਪਰਿਵਾਰ ਅੱਜ ਵੀ ਵੱਸਦਾ ਰਸਦਾ ਹੈ। ਅਰਦਾਸ ਕਰਦਾ ਹਾਂ ਕਿ ਪਾਤਸ਼ਾਹ ਹੋਰ ਵੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣ, ਸਾਹਿਬ ਕਿਰਤ ਕਮਾਈਆਂ 'ਚ ਬਰਕਤਾਂ ਪਾਉਣ। ਬਹੁਤ ਸਾਰਾ ਉਹਨਾਂ ਵੱਲੋਂ ਕੱਲ੍ਹ ਗੁਪਤ ਰੂਪ ਵਿੱਚ ਢਾਡੀ ਜਥੇ ਨੂੰ ਮਾਣ ਸਨਮਾਨ ਦਿੱਤਾ ਗਿਆ, ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਸਤਿਗੁਰੂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਚੜ੍ਹਦੀ ਕਲਾ ਰੱਖਣ। ਇੱਕ ਵਾਰ ਸਾਰੀ ਸੰਗਤ ਆਪੋ ਆਪਣੀਆਂ ਰਸਨਾਂ ਤੋਂ ਗੱਜ ਕੇ ਕਹੋ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਸਰਵਣ ਕਰੀਏ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਜਾਪ।

ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਜ ਦੇਖ ਦੇਖ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਨ ਦਾਨ ਪ੍ਰਸਾਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਖ ਦਿਸਦਾ ਸਹਾਈ ਜਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਉਡਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਆਪ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਗੁਰਬਾਣੀ ਦੇ ਕੀਰਤਨ ਉਪਰੰਤ ਸੱਚੇ ਪਾਤਸ਼ਾਹ ਜੀ ਢਾਡੀ ਸਿੰਘਾਂ ਵੱਲੋਂ ਸਿੱਖ ਇਤਿਹਾਸ ਢਾਡੀ ਵਾਰਾਂ ਛੇ ਪੌੜੀਆਂ ਅਨੰਦ ਸਾਹਿਬ ਦਾ ਜਾਪ ਕੀਤਾ ਹੈ ਪਾਤਸ਼ਾਹ ਜੀ ਉਹ ਕਿਰਪਾ ਕਰਨੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਇਤਿਹਾਸ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੇ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨਾਂ ਵਿੱਚ ਹਾਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਇਤਿਹਾਸ ਦੇ ਰਾਹੀਂ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮਲ ਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਆਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ, ਤਾਤੀ ਭਾਵ ਨਾ ਲੱਗਈ ਪਾਰ। ਬ੍ਰਹਮ ਸਰਣਾਈ, ਚੌਗਿਰਦ ਹਮਾਰਾ ਰਾਮ ਕਾਰ। ਦੁਖ ਲਗੈ ਨਾ ਭਾਈ, ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹ ਨਾਨਕ ਕਿਰਪਾ ਪਈ, ਪ੍ਰਭ ਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ, ਨਹਿ ਛੁੱਟ ਹੈ ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾ, ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਏ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹ ਸੋਹਿਲਾ, ਸਿਵਰਿਹ ਸਿਰਜਣਹਾਰੋ। ਤੁਮ ਗਾਵਹ ਮੇਰੇ ਨਿਰਭਾਉ ਕਾ, ਸੋਹਿਲਾ ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇ ਆਵਨ। ਰਾਗ ਆਸਾ ਮਹਿਲਾ ਪਹਿਲਾ, ਛਿਆ ਘਰ ਛਿਆ ਗੁਰ।

ਰਹਾਉ ਵਿਸਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਇੱਕ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾਤੇ ਤੇਰੈ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਬ ਮੰਡਲ ਮੰਡਾ ਹੈ ਕਰ ਸਾਧੂ ਅੰਜੁਲੀ ਪੁਨ ਵੱਡਾ ਹੈ ਕਰ ਡੰਡਾਉਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੈ ਜਿਉ ਜਿਉ ਚਲ ਹੈ ਚੁਬੈ ਦੁਖ ਪਾਵ ਹੈ ਜਮ ਕਾਲ ਸਹ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਭਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਚਪਾ ਕਰੋ ਬੇਨੰਤੀ ਸੁਣਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ

ਸੰਤ ਸੇ ਪ੍ਰੀਤ ਨਾਥ ਰੰਗ ਲਾਲਨ ਲਾਏ ਗੁਰ ਗਿਆਨ ਮੰਦੜਾਏ ਰਸਾਏ ਨਹੀਂ ਆਏ ਸਹਿਜਾਏ ਮਨ ਨਿਧਾਨ ਪਾਏ ਸਭ ਤਜੀ ਮਨੇ ਕੀ ਕਾਮ ਕਰਾ ਚਿਰ ਚਿਰ ਚਿਰ ਚਿਰ ਪਿਆ ਮਨ ਬਹੁਤ ਪਿਆਸ ਲਾਗੀ ਹਰ ਦਰਸਨੋ ਦਿਖਾਓ ਮੋਹਿ ਤੁਮ ਬਤਾਵੋ ਨਾਨਕ ਦੀਨ ਸਰਨ ਆਏ ਗੱਲਾਏ ਆਸਾ ਮਹੱਲਾ ਪੰਜਵਾਂ ਕੋ ਬਿਖਮਗਾਰ ਤੋਰੇ ਆਸ ਪਿਆਸ ਧੋ ਮੋਹ ਭਰਮ ਹੀ ਤੇ ਹੋ ਰਹਿ ਰਹਾਓ ਕਾਮ ਕ੍ਰੋਧ ਲੋ ਮਾਨ ਇਹ ਵਿਆਦ ਛੋਰੇ ਸੰਤ ਸੰਗ ਨਾਮ ਰੰਗ ਗੁਣ ਗੋਬਿੰਦ ਗਾਵੋ ਅੰਧ ਨੂੰ ਪ੍ਰਭ ਧਿਆਵੋ ਭਰਮ ਪੀਤ ਜੀਤ ਮਿਟਾਵੋ ਨਿਧ ਨਾਮ ਨਾਨਕ ਮੋਰਾਏ ਆਸਾ ਮਹੱਲਾ ਪੰਜਵਾਂ ਕਾਮ ਕ੍ਰੋਧ ਲੋਭ ਤਿਆਗ ਮਨ ਸਿਮਰ ਗੋਬਿੰਦ ਨਾਮ ਹਰ ਭਜਨ ਸਫਲ ਕਾਮ ਰਹਾਓ ਤਜ ਮਾਨ ਮੋਹ ਵਿਕਾਰ ਮਿਥਿਆ ਜਪ ਰਾਮ ਰਾਮ ਰਾਮ ਮਨ ਸੰਤਨਾ ਕੇ ਚਰਨ ਲਾਗ ਪ੍ਰਭ ਗੋਪਾਲ ਦੀਨ ਦਿਆਲ ਪਤਿਤ ਪਾਵਨ ਪਾਰ ਬ੍ਰਹਮ ਹਰ ਚਰਨ ਸਿਮਰ ਜਾਗਰ ਕਰ ਭਗਤ ਨਾਨਕ ਪੂਰਨ ਭਾਗ ਆਸਾ ਮਹੱਲਾ ਪੰਜਵਾਂ ਹਰ ਸੋਗ ਬੈ ਰਾਗ ਨੰਦੀ ਖੇਲ ਰੀ ਦਿਖਾਇਓ ਰਹਾਓ ਖਿਨਹੂੰ ਪੈ ਨਿਰਪੈ ਖਿਨਹੂੰ ਖਿਨਹੂੰ ਉਠਤਾਇਓ ਖਿਨਹੂੰ ਰਸ ਭੋਗਨ ਖਿਨਹੂੰ ਖਿਨਹੂੰ ਤਜ ਜਾਇਓ ਖਿਨਹੂੰ ਜੋਗ ਤਾਪ ਬਹੁ ਪੂਜਾ ਖਿਨਹੂੰ ਪਰਮਾਇਓ ਖਿਨਹੂੰ ਕਿਰਪਾ ਸਾਧ ਸੰਗ ਨਾਨਕ ਹਰ ਰੰਗ ਲਾਇਓ ਰਾਗ ਆਸਾ ਮਹੱਲਾ ਪੰਜਵਾਂ ਕਰ ਸਤਾਰਵਾਂ ਆਸਾ ਵਰੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੋਬਿੰਦ ਕਰ ਹਾਂ ਹਰ ਹਰ ਮਨ ਪਿਆਰ ਹਾਂ ਗੁਰ ਕਿਆ ਸੋ ਚਿਤ ਧਰ ਹਾਂ ਅੰਨ ਸਿਉ ਤੋਰ ਫੇਰ ਹਾਂ ਐਸੇ ਲਾਲਨ ਪਾਇਓ ਰੀ ਸਖੀ ਰਹਾਓ ਪੰਕਜ ਮੋ ਸਰ ਹਾਂ ਪੱਗ ਨਹੀਂ ਚਲੇ ਹਰ ਹਾਂ ਗਹਿਡਿਓ ਮੂੜ ਨਰ ਹਾਂ ਅਨਨ ਉਪਾਵ ਕਰ ਹਾਂ ਤਉ ਨਿਕਸੇ ਸਰਨ ਪੈ ਰੀ ਸਖੀ ਥਿਰ ਥਿਰ ਚਿਤ ਥਿਰ ਹਾ ਬਨ ਗ੍ਰਹਿ ਸਮਸਰ ਹਾ ਅੰਤਰ ਏਕ ਪਿਰ ਹਾਂ ਬਾਹਰ ਅਨੇਕ ਧਰ ਹਾਂ ਰਾਜਨ ਜੋਗ ਕਰ ਹਾਂ ਕਹੋ ਨਾਨਕ ਲੋਗ ਅਲੋਗੀ ਰੀ ਸਖੀ ਆਸਾ ਵਰੀ ਮਹੱਲਾ ਪੰਜਵਾਂ ਮਨਸਾ ਏਕ ਮਾਨ ਹਾਂ ਗੁਰਸੋ ਨੇਤ ਧਿਆਨ ਹਾਂ ਦ੍ਰਿੜ ਸੰਤ ਮੰਤ ਗਿਆਨ ਹਾਂ ਸੇਵਾ ਗੁਰ ਚਰਨਾਰ ਹਾਂ ਤਉ ਮਿਲੇ ਗੁਰ ਕਿਰਪਾਨ ਮੇਰੇ ਮਨਾ ਰਹਾਓ ਟੂਟੇ ਅੰਨ ਭਰਾਨ ਹਾਂ ਰਵਿਓ ਸਰਵਥਾਨ ਹਾਂ ਲਇਓ ਜਮ ਭਿਆਨ ਹਾਂ ਪਾਇਓ ਪੇੜ ਥਾਨ ਹਾਂ ਤਉ ਚੁੱਕੀ ਸਗਲ ਕਾਨ ਲਹਿਨੋ ਜਿਸਮ ਥਾਨ ਹਾਂ ਪੈ ਪਾਵਕ ਪਾਰ ਪਰਾਨ ਹਾਂ ਨਿਜ ਕਰ ਤਿਸੇ ਥਾਨ ਹਾਂ ਹਰ ਰਸ ਰਸੇ ਮਾਨ ਹਾਂ ਲਾਥੀ ਤਿਸ ਪਖਾਨ ਹਾਂ ਨਾਨਕ ਸਹਿ ਸੁਮਾਇਓ ਰੇ ਮਨਾ ਆਸਾ ਵਰੀ ਮਹੱਲਾ ਪੰਜਵਾਂ ਹਰ ਹਰ ਹਰ ਗੁਣੀ ਹਾਂ ਜਪੀਏ ਸਹਿਜ ਧੁਨੀ ਹਾਂ ਸਾਧੂ ਰਸਨ ਭਨੀ ਹਾਂ ਛੂਟਨ ਬਿਦ ਸੁਨੀ ਹਾਂ ਪਾਈਏ ਵੱਡ ਪੁਨੀ ਮੇਰੇ ਮਨਾ ਰਹਾਓ ਖੋਜੇ ਜਨ ਮੁਨੀ ਹਾਂ ਸਰਵ ਕਾ ਪ੍ਰਭ ਧਨੀ ਹਾਂ ਦੁਰਲਭ ਕਲ ਦੁਨੀ ਹਾਂ ਦੁੱਖ ਬਿਨਾਸਨੀ ਹਾਂ ਪ੍ਰਭ ਪੂਰਨ ਆਸਨੀ ਮੇਰੇ ਮਨਾ ਮਨ ਸੋ ਸੇਵੀਏ ਹਾਂ ਹਲਖ ਭੇਵੀਏ ਹਾਂ ਤਾਂ ਸਿਓ ਪ੍ਰੀਤ ਕਰ ਹਾਂ ਬਿਨ ਸਮਝਾਏ ਮਰ ਹਾਂ ਗੁਰ ਤੇ ਜਾਣਿਆ ਹਾਂ ਨਾਨਕ ਮਨ ਮਾਨਿਆ ਮੇਰੇ ਮਨਾ ਆਸਾ ਵਰੀ ਮਹੱਲਾ ਪੰਜਵਾਂ ਹੇ ਕੋਟ ਗਾਓ ਹਾਂ ਗੁਰ ਕਾ ਸ਼ਬਦ ਕਹੋ ਹਾਂ ਆਗਿਆ ਸਤਿ ਸਹੋ ਹਾਂ ਮਨੇ ਨਿਧਾਨ ਲਹੋ ਹਾਂ ਸੁਖੈ ਸੁਮਾਈਏ ਮੇਰੇ ਮਨਾ ਰਹਾਓ ਜੀਵਤ ਜੋ ਮਰੇ ਹਾਂ ਦੁੱਤਰ ਸੋ ਤਰੇ ਹਾਂ ਸਭ ਕੀ ਰੇਨ ਹੋਏ ਹਾਂ ਨਿਰਭਉ ਕਹੋ ਸੋਏ ਹਾਂ ਮਿਟੇ ਅੰਦੇਸਿਆ ਹਾਂ ਸੰਤ ਉਪਦੇਸਿਆ ਮੇਰੇ ਮਨਾ ਜਿਸ ਨਾਮ ਸੁਖ ਹਾਂ ਤਿਸ ਨਿਕਟ ਨਾ ਕਦੇ ਦੁੱਖ ਹਾਂ ਜੋ ਹਰ ਹਰ ਜਸ ਸੁਨੇ ਹਾਂ ਸਭ ਕੋ ਤਿਸ ਮਨੇ ਹਾਂ ਸਫਲ ਸੋ ਆਇਆ ਹਾਂ ਨਾਨਕ ਪ੍ਰਭ ਭਾਇਆ ਮੇਰੇ ਮਨਾ ਆਸਾ ਵਰੀ ਮਹੱਲਾ ਪੰਜਵਾਂ ਮਿਲ ਹਰ ਜਸ ਗਾਈਏ ਹਾਂ ਪਰਮ ਪਦ ਪਾਈਏ ਹਾਂ ਉਹ ਰਸ ਜੋ ਵਿਦੇ ਹਾਂ ਤਾਂ ਕੋ ਸਗਲ ਸਿੱਧੇ ਹਾਂ ਅੰਦਿਨ ਜਾਗਿਆ ਹਾਂ ਨਾਨਕ ਬਡਭਾਗਿਆ ਮੇਰੇ ਮਨਾ ਰਹਾਓ ਸੰਤ ਪਗ ਧੋਈਏ ਹਾਂ ਦੁਰਮਤ ਖੋਈਏ ਹਾਂ ਦਾਸਨ ਰੇਰ ਹੋਏ ਹਾਂ ਵਿਆਪੇ ਦੁੱਖ ਨ ਕੋਏ ਹਾਂ ਭਗਤਾਂ ਸਰਨ ਪਰ ਹਾਂ ਜਨਮ ਨਾ ਕਦੇ ਮਰ ਹਾਂ ਅਸਥਿਰ ਸੇ ਪਏ ਹਾਂ ਹਰ ਹਰ ਜਿਨ ਜਪ ਲਏ ਮੇਰੇ ਮਨਾ ਸਾਜਨ ਮੀਤ ਤੂੰ ਹਾਂ ਨਾਮ ਦੜਾਏ ਮੂੰਹ ਹਾਂ ਤਿਸ ਬਿਨ ਨਾਏ ਕੋਏ ਹਾਂ ਮਨੇ ਅਰਾਧ ਸੋਏ ਹਾਂ ਨਿਮਖ ਨਾ ਵਿਸਰੇ ਹਾਂ ਤਿਸ ਬਿਨ ਕਿਉਂ ਸਰੇ ਹਾਂ ਗੁਰ ਕੋ ਕੁਰਬਾਨ ਜਾਉ ਹਾਂ ਨਾਨਕ ਜਪੇ ਨਾਉ ਮੇਰੇ ਮਨਾ ਆਸਾ ਵਰੀ ਮਹੱਲਾ ਪੰਜਵਾਂ ਕਾਰਨ ਕਰਨ ਤੂੰ ਹਾਂ ਅਵਰਨਾ ਸੂਜੇ ਮੂੰਹ ਹਾਂ
ਕਰੇ ਸੋ ਹੋਈਏ ਹਾਂ, ਸਹਿਜ ਸੁਖ ਸੋਈਏ ਹਾਂ, ਧੀਰਜ ਮਨ ਪਏ ਹਾਂ, ਪ੍ਰਭ ਕੇ ਦਰ ਪਏ ਮੇਰੇ ਮਨਾ ਰਹਾਉ, ਸਾਧੂ ਸੰਗ ਮੇ ਹਾਂ, ਪੂਰਨ ਸੰਜ ਮੇ ਹਾਂ, ਜਬ ਤੇ ਛੂਟੇ ਆਪ ਹਾਂ, ਤਬ ਤੇ ਮਿਟੇ ਤਾਪ ਹਾਂ, ਕਿਰਪਾ ਧਾਰੀਆ ਹਾਂ, ਪਤ ਰੱਖ ਬਨਵਾਰੀਆ ਮੇਰੇ ਮਨਾ, ਇਹੋ ਸੁਖ ਜਾਣੀਏ ਹਾਂ, ਹਰ ਕਰੇ ਸੋ ਮਾਨਿਆ ਹਾਂ, ਮੰਦਾ ਨਾਹੇ ਕੋਏ ਹਾਂ, ਸੰਤਾਂ ਕੀ ਰੇਨ ਹੋਏ ਹਾਂ, ਆਪੇ ਜਿਸ ਰੱਖੇ ਹਾਂ, ਹਰ ਅੰਮ੍ਰਿਤ ਸੋ ਚੱਖੇ ਮੇਰੇ ਮਨਾ, ਜਿਸ ਕਾ ਨਾਮ ਕੋਏ ਹਾਂ, ਤਿਸ ਕਾ ਪ੍ਰਭੂ ਸੋਏ ਹਾਂ, ਅੰਤਰਗਤ ਬੁਝੇ ਹਾਂ, ਸਭ ਕਿਛ ਤਿਸ ਸੁਝੇ ਹਾਂ, ਪਤਿਤ ਉਧਾਰ ਲੇਹੋ ਹਾਂ, ਨਾਨਕ ਅਰਦਾਸ ਇਹੋ ਮੇਰੇ ਮਨਾ। ਆਸਾ ਵਰੀ ਮਹੱਲਾ ਪੰਜਵਾਂ। ਇੱਕ ਤੁੱਕਾ, ਓਏ ਪਰਦੇਸੀਆ ਹਾਂ, ਸੁਣਤ ਸੰਦੇਸਿਆ ਹਾਂ, ਰਹਾਓ ਜਾਂ ਸਿਓ ਰਾਚ ਰਹੇ ਹਾਂ, ਸਭ ਕੋ ਤਜ ਗਏ ਹਾਂ, ਸੁਪਨ ਜਿਉ ਪਏ ਹਾਂ, ਹਰ ਨਾਮ ਜਿਨ ਲਏ, ਹਰ ਤਜ ਅਨ ਗਲਏ ਹਾਂ, ਹਰ ਤਜ ਅਨ ਲਗੇ ਹਾਂ, ਜਨਮੈ ਮਰ ਭਗੇ ਹਾਂ, ਹਰ ਹਰ ਜਨ ਲਏ ਹਾਂ, ਜੀਵਤ ਸੇ ਰਹੇ ਹਾਂ, ਜਿਸੇ ਕਿਰਪਾਲ ਹੋਏ ਹਾਂ, ਨਾਨਕ ਭਗਤ ਸੋਏ ਇੱਕ ਓਅੰਕਾਰ। ਸਤਿਗੁਰ ਪ੍ਰਸਾਦ, ਰਾਗ ਆਸਾ ਮਹੱਲਾ ਨਾਵਾਂ। ਬਿਰਥਾ ਕਹੋ ਕੌਣ ਸਿਉ ਮਨ ਕੀ, ਲੋਭ ਗ੍ਰਸਿਓ ਦਸ ਹੂੰ ਦਿਸ ਧਾਵਤ, ਆਸਾ ਲਾਗਿਓ ਧਨ ਕੀ ਰਹਾ, ਸੁਖ ਕੈ ਹੇਤ ਬਹੁਤ ਦੁਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸਵਾਨ ਜਿਉ ਡੋਲਤ, ਨਹਿ ਸੁਧ ਰਾਮ ਭਜਨ ਕੀ, ਮਾਨਸ ਜਨਮ ਕਾਰਤ ਖੋਵਤ, ਲਾਜ ਨ ਲੋਕ ਹਸਨ ਕੀ, ਨਾਨਕ ਹਰ ਜਸ ਕਿਉ ਨਹੀਂ ਗਾਵਤ, ਕੁਮਤ ਬਿਨਾਸੈ ਤਨ ਕੀ। ਰਾਗ ਆਸਾ ਮਹੱਲਾ ਪਹਿਲਾ, ਅਸ਼ਟਪਦੀਆਂ ਕਰ ਦੂਜਾ, ਇੱਕ ਓਅੰਕਾਰ। ਸਤਿਗੁਰੂ ਪ੍ਰਸਾਦ, ਉੱਤਰ ਅਵਕੜ ਸਰਵਰ ਨਾਵੈ, ਬਕੇ ਨਾ ਬੋਲੇ ਹਰ ਗੁਣ ਗਾਵੈ, ਜਲ ਆਕਾਸੀ ਸੁਨ ਸਮਾਵੈ, ਰਸ ਸਤ ਝੋਲ ਮਹਾਰਸ ਪਾਵੈ, ਐਸਾ ਗਿਆਨ ਸੁਨੋ ਅਬ ਮੋਰੈ, ਭਰ ਪੂਰ ਧਾਰਿਆ ਸਭ ਠੌਰੈ ਰਹਾਓ, ਸੱਚ ਬ੍ਰਤ ਨੇਮ ਨਾ ਕਾਲ ਸੰਤਾਵੈ, ਸਤਿਗੁਰ ਸ਼ਬਦ ਕਰੋਧ ਜਲਾਵੈ, ਗਗਨ ਨਿਵਾਸ ਸਮਾਧ ਲਗਾਵੈ, ਪਾਰਸ ਪਰਸ ਪਰਮ ਪਦ ਪਾਵੈ, ਸੱਚ ਮਨ ਕਾਰਨ ਤੱਤ ਵਿਲੋਵੈ, ਸੋ ਪਰ ਸਰਵਰ ਮੈਲ ਨ ਧੋਵੈ, ਜੈ ਸਿਉ ਰਾਤਾ ਤੈ ਸੋ ਹੋਵੈ, ਆਪੇ ਕਰਤਾ ਕਰੇ ਸੋ ਹੋਵੈ, ਗੁਰ ਹਿਵ ਸੀਤਲ ਅਗਨ ਬੁਝਾਵੈ, ਸੇਵਾ ਸੁਰਤ ਵਿਭੂਤ ਚੜਾਵੈ, ਦਰਸ਼ਨ ਆਪ ਸਹਿਜ ਕਰਾਵੈ, ਨਿਰਮਲ ਬਾਣੀ ਨਾਦ ਵਜਾਵੈ, ਅੰਤਰ ਗਿਆਨ ਮਹਾਰਸ ਸਾਰਾ, ਤੀਰਥ ਮੱਜਣ ਗੁਰ ਵਿਚਾਰਾ, ਅੰਤਰ ਪੂਜਾ ਥਾਨ ਮੁਰਾਰਾ, ਜੋਤੀ ਜੋਤ ਮਿਲਾਵਣ ਹਾਰਾ, ਰਸ ਰਸਿਆ ਮਤ ਏਕੈ ਭਾਏ, ਤਖਤ ਨਿਵਾਸੀ ਪੰਚ ਸਮਾਏ, ਕਾਰ ਕਮਾਈ ਖਸਮ ਰਜਾਏ, ਅਵਗਤ ਨਾਥ ਨ ਲਖਿਆ ਜਾਏ, ਜਲ ਮੈਂ ਉਪਜੈ ਜਲ ਤੇ ਦੂਰ, ਜਲ ਮੈਂ ਜੋਤ ਰਿਹਾ ਭਰਪੂਰ, ਕਿਸ ਨੇੜੇ ਕਿਸ ਆਖਾਂ ਦੂਰ, ਨਿਤ ਗੁਣ ਗਾਵਾਂ ਦੇਖ ਦੂਰ, ਅੰਤਰ ਬਾਹਰ ਅਵਰ ਨਾ ਕੋਏ, ਜੋ ਤਿਸ ਭਾਵੈ ਸੋਫਨ ਹੋਏ, ਸੁਣ ਭਰਥਰ ਨਾਨਕ ਕਹੇ ਵਿਚਾਰ, ਨਿਰਮਲ ਨਾਮ ਮੇਰਾ ਆਧਾਰ। ਆਸਾ ਮਹੱਲਾ ਪਹਿਲਾ। ਸਭ ਜਪ ਸਭ ਤਪ ਸਭ ਚਤੁਰਾਈ, ਉਜੜ ਭਰਮੈ ਰਾਹੇ ਨਾ ਪਾਈ, ਬਿਨ ਬੂਜੇ ਕੋ ਥਾਏ ਨਾ ਪਾਈ, ਨਾਮ ਬਿਹੁਣੇ ਮਾਥੇ ਛਾਈ, ਸਾਚਾ ਧਣੀ ਜਗਾਏ ਬਿਨਾਸਾ, ਛੂਟਸ ਪ੍ਰਾਣੀ ਗੁਰਮੁਖ ਦਾਸਾ ਰਹਾ, ਜਗ ਮੋਹਿ ਬਾਧਾ ਬਹੁਤੀ ਆਸਾ, ਗੁਰਮਤੀ ਕਭਏ ਉਦਾਸਾ, ਅੰਤਰ ਨਾਮ ਕਮਲ ਪ੍ਰਗਾਸਾ, ਤਿਨ ਕੋ ਨਾਹੀ ਜਮ ਕੀ ਤ੍ਰਾਸਾ, ਜਗ ਤ੍ਰੈ ਜਿਤ ਕਾਮਣ ਹਿਤਕਾਰੀ, ਪੁੱਤਰ ਕਲਤਰ ਲਗ ਨਾਮ ਵਿਸਾਰੀ, ਬਿਰਥਾ ਜਨਮ ਗਵਾਇਆ ਬਾਜੀ ਹਾਰੀ, ਸਤਿਗੁਰ ਸੇਵੇ ਕਰਨੀ ਸਾਰੀ, ਬਾਹਰ ਹੋਮੇ ਕਰੇ ਕਹਾਏ, ਅੰਦਰ ਮੁਕਤ ਲੇਪ ਕਦੇ ਨ ਲਾਏ, ਮਾਇਆ ਮੋਹ ਗੁਰ ਸ਼ਬਦ ਜਲਾਏ, ਨਿਰਮਲ ਨਾਮ ਸਦ ਹਿਰਦੇ ਧਿਆਏ, ਧਾਵਤ ਰਾਖੇ ਠਾਕ ਰਹਾਏ, ਸਿੱਖ ਸੰਗਤ ਕਰਮ ਮਿਲਾਏ, ਗੁਰ ਬਿਨ ਭੁੱਲੋ ਆਵੈ ਜਾਏ, ਨਦਰ ਕਰੇ ਸੰਜੋਗ ਮਿਲਾਏ, ਰੂੜੋ ਕਹੋ ਨ ਕਹਿਆ ਜਾਏ, ਅਕਥ ਕਥੋ ਨ ਕੀਮਤ ਪਾਈ, ਸਭ ਦੁੱਖ ਤੇਰੇ ਸੁਖ ਰਜਾਈ, ਸਭ ਦੁੱਖ ਮਿਟੈ ਸਾਚੈ ਨਾਈ, ਕਰ ਬਿਨ ਬਾਜਾ ਪਾਗ ਬਿਨ ਤਾਲਾ, ਜੇ ਸ਼ਬਦ ਬੁਝੈ ਤਾਂ ਸੱਚ ਨਿਹਾਲਾ, ਅੰਤਰ ਸਾਚ ਸਵੈ ਸੁਖ ਨਾਲਾ, ਨਦਰ ਕਰੇ ਰਾਖੈ ਰਖਵਾਲਾ,
त्रिभवन सूजै आप गवावै, बाणी बूजै सच समावै, सब विचारे एक लिव तारा, नानक धन सवारण हारा, आसा महला पहला, लेख असंख लेख लेख मान, मन मान्य सच सुरत बखान, कथनी बदनी पढ़ पढ़ पार, लेख असंख अलेख अपार, ऐसा साचा तू एको जान, जमण मरना हुक्म पछाण रहाओ, माया मोहे जग बादा जमकाल, बांदा छूटे नाम समाल, गुरसुख दाता अवर न पाल, हालत पलत निभी तुद नाल, शब्द मरै ता एक लिव लाए, अचर चरै ता भरम चुकाए, जीवन मुगत मन नाम वसाए, गुरमुख होए ता सच समाए, जिन तर साजी गगन आकाश, जिन सब थापी थाप उथाप, सर्व निरंतर आपे आप, किसे न पूछे बख्शे आप, तू पुर सागर माणक हीर, तू निर्मल सच गुणी गहीर, सुख माने पेटे गुर पीर, एको साहिब एक वजीर, जग बंदी मुक्ते हो मारी, जग ज्ञानी विरला आचारी, जग पंडित विरला विचारी, बिन सतगुरु भेटे सब फिरे अहंकारी, जग दुखिया सुखिया जन कोय, जग रोगी भोगी गुण रोय, जग उपजे बिन से पत खोए, गुरमुख होवै बुझै सोए, महंगो मोल पार अफार, अटल अछल गुरमती तार, पाए मिले पावै पै अकार, नानक नीच कहे विचार, आसा महला पहला, एक मरे पंचे मिल रोवै, होमै जाए शब्द मल धोवै, सबज समझ सूझ सहज कर होवै, बिन बूझे सगली पत खोवै, कौन मरे कौन रोवै ओही, करन कारण सबसे सिर तो ही रहाओ, मुए को रोवै दुख कोय, सो रोवै जिस बेदन होए, जिस बीती जाने प्रभ सोए, आपे करता करे सो होए, जीवित मरना तारे तरना, जय जगदीश परम गत सरना, हौं बलिहारी सतगुर चरना, गुर बोहित शब्द पै तरना, निरपव आप निरंतर ज्योत, बिन नामै सूतक जग छोत, दुर्मत बिन से क्या कह रोत, जन्म मुए बिन भगत स्रोत, मुए को सच रोवै मीत, त्रै गुण रोवै नीता नीत, दुख सुख पर हर सहज सोचीत, तन मन सौंप पौ कृष्ण प्रीत, पीतर एक अनेक असंख, कर्म धर्म बहु संख असंख, बिन पै भगती जन्म बिरंथ, हर गुण गावे मिल परमार्थ, आप मरे मारे पी आप उपाई थाप उथाप, श्रेष्ठ उपाई ज्योति तू जात, शब्द विचार मिलन नहीं प्रात, सूतक अगन पखै जग खाए, सूतक जल थल सब ही थाए, नानक सूतक जन्म मरीजै, गुर प्रसादी हर रस पीजै, राग आसा महला पहला, आप विचारे सो परखे हीरा, एक दृष्ट तारे गुर पूरा, गुर माने मन ते मन तीरा, ऐसा साहो सराफी करै, साची नदर एक लिव तरै रहाओ, पूंजी नाम निरंजन सार, निर्मल साचरता पैकार, सेवत सहज कर गुर करतार, आसा मनसा शब्द जलाए, राम नारायण कहे कहाए, गुरते बाट महल कर पाए, कंचन काया ज्योत अनूप, त्रिभवन देवा सगल स्वरूप, मैं सो तन पल्ले साच अखूट, पांच तीन नव चार समावै, तरण गगन कल तार रहावै, बाहर जातो उल्ट परावै, मूर्ख होए ना आखी सूजै, जेवा रसने कहया बूझै, बिका माता जाग स्यो लूजै, उत्तम संगत उत्तम होवै, गुण को तावै अवगुण धोवै, बिन गुर सेवे सहज न होवै, हीरा नाम जवेहर लाल, मन मोती है तिसका माल, नानक परखै नदर निहाल, आसा महला पहला, गुरमुख ज्ञान ध्यान मन मान, गुरमुख मैली मैल पछान, गुरमुख सुरत शब्द निशान, ऐसे प्रेम भगत विचारी, गुरमुख साचा नाम मुरारी रहाओ, है निस निर्मल थान सो थान, तीन भवन नह केवल ज्ञान, साचे गुर ते हुक्म पछान, साचा हरख नाई तिस सोग, अमृत ज्ञान महारस भोग, पंच समाई सुखी सब लोग, सगली जो तेरा सब कोए,
ਆਪੇ ਜੋੜ ਵਿਛੋੜੇ ਸੋਈ, ਆਪੇ ਕਰਤਾ ਕਰੇ ਸੋ ਹੋਈ, ਢਾਹੇ ਉਸਾਰੇ ਹੁਕਮ ਸਮਾਵੈ, ਹੁਕਮ ਵਰਤੈ ਜੋ ਤਿਸ ਭਾਵੈ, ਗੁਰਬਿਨ ਪੂਰਾ ਕੋਈ ਨਾ ਪਾਵੈ, ਬਾਲਕ ਬਿਰਧ ਨ ਸੁਰਤ ਪ੍ਰਾਣ, ਪਰ ਜੋਬਨ ਬੂਢੈ ਅਭਿਮਾਨ, ਬਿਨ ਨਾਵੇਂ ਕਹਿ ਲੈਸ ਨਿਦਾਨ, ਜਿਸ ਕਾ ਅੰਨ ਧਨ ਸਹਿਜ ਨ ਜਾਨਾ, ਪਰਮ ਭੁਲਾਨਾ ਫਿਰ ਪਛਤਾਨਾ, ਗਲ ਫਾਹੀ ਬਹੁਰਾ ਬਹੁਰਾਨਾ, ਬੂਢਤ ਜਗ ਦੇਖਿਆ ਤੋ ਡਰ ਭਾਗੈ, ਸਤਿਗੁਰੁ ਆਖੇ ਸੇਵੜ ਭਾਗੈ, ਨਾਨਕ ਗੁਰ ਕੀ ਚਰਨੀ ਲਾਗੇ, ਆਸਾ ਮਹੱਲਾ ਪਹਿਲਾ, ਗਾਵੈ ਗੀਤੇ ਚੀਤ ਅਨੀਤੈ, ਰਾਗ ਸੁਣਾਏ ਕਹਾਵੈ ਬੀਤੈ, ਬਿਨ ਨਾਵੇਂ ਮਨ ਝੂਠ ਅਨੀਤੈ, ਕਹਾਂ ਚਲੋ ਮਨ ਰਹੋ ਘਰੈ, ਗੁਰਮੁਖ ਰਾਮ ਨਾਮ ਤ੍ਰਿਪਤਾਸੈ, ਖੋਜਤ ਪਾਵੋ ਸਹਿਜ ਹਰੇ ਰਹਾਓ, ਕਾਮ ਕ੍ਰੋਧ ਮਨ ਮੋਹ ਸਰੀਰਾ, ਲਭ ਲੋਭ ਅਹੰਕਾਰ ਸੋ ਪੀਰਾ, ਰਾਮ ਨਾਮ ਬਿਨ ਕਿਉਂ ਮਨ ਧੀਰਾ, ਅੰਤਰ ਨਾਵਣ ਸਾਚ ਪਛਾਣੈ, ਅੰਤਰ ਕੀ ਗਤ ਗੁਰਮੁਖ ਜਾਣੈ, ਸਾਚ ਸ਼ਬਦ ਬਿਨ ਮਹਿਲ ਨਾ ਪਛਾਣੈ, ਨਿਰੰਕਾਰ ਮਹਿ ਆਕਾਰ ਸਮਾਵੈ, ਅਕਲ ਕਲਾ ਸਚ ਸਾਚ ਟਿਕਾਵੈ, ਸੋ ਨਰ ਗਰਭ ਜੋਨ ਨਹੀਂ ਆਵੈ, ਜਹਾਂ ਨਾਮ ਮਿਲੈ ਤੈ ਜਾਓ, ਗੁਰਪ੍ਰਸਾਦੀ ਕਰਮ ਕਮਾਓ, ਨਾਮੇ ਰਤਾ ਹਰ ਗੁਣ ਗਾਓ, ਗੁਰ ਸੇਵਾ ਤੇ ਆਪ ਪਛਾਤਾ, ਅੰਮ੍ਰਿਤ ਨਾਮ ਵਸਿਆ ਸੁਖਦਾਤਾ, ਅੰਨ ਦਿਨ ਬਾਣੀ ਨਾਮੇ ਰਤਾ, ਮੇਰਾ ਪ੍ਰਭ ਲਾਏ ਤਾਂ ਕੋ ਲਾਗੈ, ਹਉਮੈ ਮਾਰੇ ਸਬਦੇ ਜਾਗੈ, ਇੱਥੇ ਉਥੈ ਸਦਾ ਸੁਖ ਆਗੈ, ਮਨ ਚੰਚਲ ਬਿਦ ਨਾਹੀ ਜਾਣੈ, ਮਨਮੁਖ ਮੈਲਾ ਸਬਦ ਨਾ ਪਛਾਣੈ, ਗੁਰਮੁਖ ਨਿਰਮਲ ਨਾਮ ਵਖਾਣੈ, ਹਰ ਜਿਉ ਅੱਗੇ ਹਰ ਜਿਉ ਆਗੈ ਕਰੀ ਅਰਦਾਸ, ਸਾਧੂ ਜਨ ਸੰਗਤ ਹੋਏ ਨਿਵਾਸ, ਕਿਲਵਿਕ ਤੁਕ ਕਾਟੇ ਹਰ ਨਾਮ ਪ੍ਰਗਾਸ, ਕਰ ਵਿਚਾਰ ਆਚਾਰ ਪ੍ਰਾਤਾ, ਸਤਿਗੁਰ ਬਚਨੀ ਏਕੋ ਜਾਤਾ, ਨਾਨਕ ਰਾਮ ਨਾਮ ਮਨ ਰਾਤਾ, ਆਸਾ ਮਹੱਲਾ ਪਹਿਲਾ।

ਭੋਗੀ ਭੋਗੀ ਤਪ ਤਪੈ ਗੁਰਮੁਖ ਚੀਨੇ ਹਰ ਪ੍ਰਭ ਆਪੈ ਮਨ ਮੈਂ ਮਨ ਬੈਰਾਗੀ ਹੋਮੇ ਤਿਆਗੀ ਘਟ ਘਟ ਮਨਸਾ ਦੁਬਦਾ ਲਾਗੀ ਰਾਮ ਰਸਾਇਣ ਗੁਰਮੁਖ ਚਾਖੈ ਦਰ ਕਰ ਮੈਲੀ ਹਰ ਪਤ ਰਾਖੈ ਇਹ ਮਨ ਰਾਜਾ ਸੂਰ ਸੰਗਰਾਮ ਇਹ ਮਨ ਨਿਰਪਉ ਗੁਰਮੁਖ ਨਾਮ ਮਾਰੇ ਪੰਚ ਅਮਨੇ ਵਸ ਕੀਏ ਹੋਮੇ ਗ੍ਰਾਸ ਇਕਤ ਥਾਏ ਕੀਏ ਗੁਰਮੁਖ ਰਾਗ ਸਵਾਦ ਅਨ ਤਿਆਗੈ ਗੁਰਮੁਖ ਇਹ ਮਨ ਭਗਤੀ ਜਾਗੈ ਅਨਹਦ ਸੁਣ ਮਾਨਿਆ ਸ਼ਬਦ ਵਿਚਾਰੀ ਆਤਮ ਚੀਨ ਭਏ ਨਿਰੰਕਾਰੀ ਇਹ ਮਨ ਨਿਰਮਲ ਦਰ ਕਰ ਸੋਈ ਗੁਰਮੁਖ ਭਗਤ ਭਾਉ ਤੁਨ ਹੋਈ ਐਨਸ ਹਰ ਜਸ ਗੁਰਪ੍ਰਸਾਦ ਘਟ ਘਟ ਸੋ ਪ੍ਰਭ ਆਦ ਜੁਗਾਦ ਰਾਮ ਰਸਾਇਣ ਇਹ ਮਨ ਮਾਤਾ ਸਰਵ ਰਸਾਇਣ ਗੁਰਮੁਖ ਜਾਤਾ ਭਗਤ ਹੇਤ ਗੁਰਚਰਨ ਨਿਵਾਸਾ ਨਾਨਕ ਹਰ ਜਨ ਕੇ ਦਾਸਨ ਦਾਸਾ ਆਸਾ ਮਹੱਲਾ ਪਹਿਲਾ ਤਨ ਬਿਨਸੇ ਤਨ ਕਾ ਕੋ ਕਹੀਐ ਬਿਨ ਗੁਰ ਰਾਮ ਨਾਮ ਕਤ ਲਹੀਐ ਰਾਮ ਨਾਮ ਤਨ ਸੰਗ ਸਿਖਾਈ ਐਨਸ ਨਿਰਮਲ ਹਰ ਲਿਵਲਾਈ ਰਾਮ ਨਾਮ ਬਿਨ ਕਵਨ ਹਮਾਰਾ ਸੁਖ ਦੁਖ ਸਮ ਕਰ ਨਾਮ ਨਾ ਛੋਡੋ ਆਪੇ ਬਖਸੇ ਆਪੇ ਬਖਸ਼ ਮਿਲਾਵਣ ਹਾਰਾ ਰਹਾਓ ਕਨਕ ਕਾਮਨੀ ਹੇਤ ਗਵਾਰਾ ਦੁਬਦਾ ਲਾਗੈ ਨਾਮ ਵਿਸਾਰਾ ਜਿਤ ਤੂੰ ਬਖਸੈ ਨਾਮ ਜਪਾਏ ਦੂਤ ਨ ਲਾਗੈ ਸਕੈ ਗੁਣ ਗਾਏ ਦੂਤ ਨ ਲਾਗ ਸਕੈ ਗੁਣ ਗਾਏ ਹਰ ਗੁਰਦਾਤਾ ਰਾਮ ਗੋਪਾਲਾ ਜੋ ਭਾਵੈ ਤੂੰ ਰਾਖ ਦਇਆਲਾ ਗੁਰਮੁਖ ਰਾਮ ਮੇਰੇ ਮਨ ਭਾਇਆ ਰੋਗ ਮਿਟੇ ਦੁੱਖ ਠਾਕ ਰਹਾਇਆ ਅਵਰ ਨਾ ਔਖਦ ਤੰਤ ਨ ਮੰਤਾ ਹਰ ਹਰ ਸਿਮਰਨ ਕਿਲ ਵਿਖਹੰਤਾ ਤੂੰ ਆਪ ਭੁਲਾਵੈ ਨਾਮ ਵਿਸਾਰ ਤੂੰ ਆਪੈ ਰਾਖੈ ਕਿਰਪਾ ਧਾਰ ਰੋਗ ਭਰਮ ਭੇਦ ਮਨ ਦੂਜਾ ਗੁਰਬਿਨ ਭਰਮ ਜਪੈ ਜਪ ਦੂਜਾ ਆਦਿ ਪੁਰਖ ਗੁਰਦਰਸ਼ਨਾ ਦੇਖੈ ਬਿਨ ਗੁਰ ਸ਼ਬਦੇ ਜਨਮ ਕੇ ਲੇਖੈ ਦੇਖ ਅਚਰਜ ਰਹੇ ਬਿਸਮਾਦ ਕਟ ਕਟ ਸੁਰ ਨਰ ਸਹਿਜ ਸਮਾਦ ਪਰ ਪੁਰ ਧਾਰ ਰਹੇ ਮਨ ਮਾਹੀ ਤੁਮ ਸੰਸਰ ਅਵਰ ਕੋ ਨਾਹੀ ਜਾਂ ਕੀ ਭਗਤ ਹੇਤ ਮੁਖ ਨਾਮ ਸੰਤ ਭਗਤ ਕੀ ਸੰਗਤ ਰਾਮ ਬੰਧਨ ਤੋਰੈ ਸਹਿਜ ਧਿਆਨ ਛੂਟੇ ਗੁਰਮੁਖ ਹਰ ਗੁਰ ਗਿਆਨ ਨਾ ਜਮਦੂਤ ਦੋਖ ਤਿਸ ਲਾਗੈ ਜੋ ਜਨ ਰਾਮ ਨਾਮ ਲਿਵ ਜਾਗੈ ਭਗਤ ਵਛਲ ਭਗਤ ਹਰ ਸੰਗ ਭਗਤ ਵਛਲ ਭਗਤਾਂ ਹਰ ਸੰਗ ਨਾਨਕ ਮੁਕਤ ਪਏ ਹਰ ਰੰਗ ਆਸਾ ਮਹੱਲਾ ਪਹਿਲਾ ਇੱਕ ਤੁਕੀ ਗੁਰਸੇਵੇ ਸੋ ਠਾਕੁਰ ਜਾਣੈ ਦੁੱਖ ਮਿਟੈ ਸੱਚ ਸ਼ਬਦ ਪਛਾਣੈ ਰਾਮ ਜਪੋ ਮੇਰੀ ਸਖੀ ਸਖੈਨੀ ਸਤਿਗੁਰ ਸੇਵ ਦੇਖੋ ਪ੍ਰਭ ਨੈਨੀ ਰਹਾਉ ਬੰਧਨ ਮਾਤ ਪਿਤਾ ਸੰਸਾਰ ਬੰਧਨ ਸੁੱਤ ਕੰਨਿਆ ਅਰਨਾਰ ਬੰਧਨ ਕਰਮ ਧਰਮ ਹੋ ਕੀਆ ਬੰਧਨ ਪੁੱਤ ਕਲਤ ਮਨ ਬੀਆ ਬੰਧਨ ਕਿਰਖੀ ਕਰਹਿ ਕਿਰਸਾਨ ਹੋਮੇ ਡੰਨ ਸਹਿ ਰਾਜਾ ਮੰਗੈ ਦਾਨ ਬੰਧਨ ਸੌਦਾ ਅਣ ਵਿਚਾਰੀ ਤ੍ਰਿਪਤ ਨਾਹੀ ਮਾਇਆ ਮੋਹ ਪਸਾਰੀ ਬੰਧਨ ਸਾ ਸਾਂਚੇ ਤਨ ਜਾਏ ਬਿਨ ਹਰ ਭਗਤਨ ਪਾਵੀ ਥਾਏ ਬੰਧਨ ਬੀਦ ਬਾਦ ਅਹੰਕਾਰ ਬੰਧਨ ਬਿਨਸੇ ਮੋਹ ਵਿਕਾਰ ਨਾਨਕ ਰਾਮ ਨਾਮ ਸਰਣਾਈ

Thank you.

Be such a nanaka, seem be such a ikon karasatna, karta pruka.

Ai, guru. Ai, guru. Ai, guru. Ai, guru. Ai, guru. Ai, guru. Ai.

0: Guru, Vai,
1: Guru, Vai.

0: Guru
1: Vaheguru
0: Vaheguru
1: Vaheguru
0: Vaheguru
1: Vaheguru

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਆਦ ਗੁਰਾਏ ਨਮਹ ਜੁਗਾਦ ਗੁਰਾਏ ਨਮਹ ਸਤਿਗੁਰਾਏ ਨਮਹ ਸ੍ਰੀ ਗੁਰਦੇਵਾਏ ਨਮਹ ਅਸ਼ਟਪਦੀ ਸਿਮ

ਸੰਗ ਮੋਹੇ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸਾਇ ਪ੍ਰਭ ਕੈ ਸਿਮਰਨ ਦੁਖ ਜਮ ਨਸਾਇ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਠਰੈ ਪ੍ਰਭ ਸਿਮਰਤ

ਕਮਲ ਕਬੂ ਨਾ ਧੋਵੈ, ਅਰਗਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ।

ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਹਰ ਨਾਉਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਾਂ ਉਦਾਸ ਤਪੀਸਰ ਥੀਵੈ ਅਗਨ ਮਾਏ ਹਮਦ ਪ੍ਰਾਨ ਕਨਕ ਸਭੈ ਪ੍ਰਭੂਮ ਦਾਨ ਨਿਅਵਲੀ ਕਰਮ ਕਰੈ ਬਵਾਸਨ ਜੈਨ ਮਾਰਗ ਸੰਜਮ ਅਤ ਸਾਧਨ

ਹਰ ਨਾਮ ਦਿਨ ਘਟ ਘਟ ਸੀ ਨਾਮ ਰਬਰੇ ਤੇ ਬੁਰਾ ਮਿਟਾਨਾ ਵੇਖੈ ਸਗਲ ਸਿਰਠ ਸਾਜਨਾ ਸੁਖ ਦੁਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪ ਪੁੰਨੇ ਲੇਪਾ ਨਿਰਧਨ ਗੋ ਧੰਦੇ ਰੋ ਨਾਮ ਨਿਥਾਵੇ ਗੋ ਨਾਹੋ ਤੇਰਾ ਥਾਉ ਨਿਮਾਨੇ ਗੋ ਬ੍ਰਭ ਦੇ ਰੋ ਮਾਨ ਸਗਲ ਘਟਾਂਗੋ ਦੇਵੋ ਦਾਨ ਕਰਨ ਗਰਾਮਨ ਹਾਰ ਸਵਾਮੀ ਸਗਲ ਘਟਾਂ ਕੇ ਅੰਤਰ ਜਾਮੀ ਆਪਣੀ ਗਤ ਮੈਂ ਜਾਣੂ ਆਪੇ ਆਪਣ ਸੰਗਾ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਨਸ ਗੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮਰ ਕੋ ਨਾਮ ਜਪ ਨਿਰਮਲ ਕਰਮ

ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਧਰਮਈਆ ਕੇ ਗੁਣ ਚੇਤ ਬਰਾਨੀ ਗਮਨ ਮੂਲ ਤੇ ਗਮ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਾਰ ਜੋਬਨ ਭੋਜਨ ਸੁਖ

ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਭਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਦ ਵਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਭਰ ਸੰਘ ਰਚਨਾ।

ਮਾਨ ਤਿਸੇ ਬਿਸਾਰੇ ਮੁਕਤ ਅਜਾਨ ਸਦਾ ਸਦਾ ਏ ਭੁੱਲਣ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆ ਕੌਡੀ ਸੰਗ ਰਚੈ ਸਾ ਛੋੜ ਝੂੜ ਸੰਗ ਮਚੈ ਜੋ ਛੱਡਣਾ ਸੋ ਅਸਰ ਕਰ ਮਾਨੇ ਜੋ ਹੋਮਨ ਸੋ ਦੂਰ ਪਰਾਨੇ ਛੋੜ ਜਾ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਧੋਏ ਘਰ ਦਾ ਪ੍ਰੀਤ ਪ੍ਰੀਤ ਭਸਮ ਸੰਗ ਹੋਏ ਅੰਧ ਗੁਪ ਮੈਂ ਪਤਤ ਬਿਕਰਾਲ ਨਾਨਕ ਕਾੜ ਲਿਓ ਪ੍ਰਭ ਦਾ ਯਾਰ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬ ਸਨਾਹੇ ਕਸ਼ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸੁਵਾਨ ਅੰਤਰ ਅਗਨ ਬਾਰ ਤਨ ਸਵਾਹਾ ਗਲ ਪਾਥਰ ਕੈਸੇ ਤਰਿਆ ਥਾ।

ਸਾਹ ਗੁਰੂ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਗੋ ਨਾ ਬਾਹੂ ਚੈ ਮਨਸਾ ਸਾ ਸਿਮਰੋ ਪ੍ਰਭ ਉਚੇ ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਆ ਭੁਖਨ ਪੈ ਹਰੀਜੈ ਮਨ ਤੇ ਸਿਮਰਤ ਕਿਉਂ ਆਲ ਸੁਕੀਜੈ ਜੇ ਪ੍ਰਸਾਦ ਅਸਭ ਹਸਤ ਸਵਾਰੀ ਮੰਤ ਸਿਮਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਉਠਤ ਬੈਠ ਸਤ ਸੇ ਧਿਆਈ ਤਿਸੇ ਧਿਆਏ

ਰੇਮਨ ਮੇਰੇ ਤੂੰ ਤਾ ਸਿਉ ਰਾਚ। ਜਪਰ ਸਾਹਿਬ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਉ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ। ਪ੍ਰਭ ਸੁਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉੱਤਮ ਹੋਏ। ਸਰਬਨਿਧਾਨ ਪ੍ਰਭ ਤੇਰੀ ਮਾਇਆ ਪੋ ਕਛੂ ਨਾ ਕਿਨਹੂ ਲਿਆ। ਜਿਤ ਜਿਤ ਲਾਭੋ ਤਿਤ ਲਗੇ ਹਰਨਾਥ ਨਾਨਕਿਨ ਕਹਿ ਕਛੂ ਨਾ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੋ ਮੁਕਤਾ ਹੋਏ। ਸੁਨਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ। ਸਾਧਕ ਸੰਗ ਮੁਖੂਜਲ ਹੋਤ ਸਾਧ ਸੰਗ ਬਾਲ ਸਗਰੀ ਖੋਤ। ਸਾਧਕ ਸੰਗ ਮਿਟੇ ਬਿਮਾਨ ਸਾਧਕ ਸੰਗ ਪ੍ਰਗਟੈ ਸੁਗਿਆਨ।

ਸਮਾਨੀ ਸਾਧਕ ਸੰਗ ਅਗੋਚਰ ਮਿਲਾਏ, ਸਾਧਕ ਸੰਗ ਸਦਾ ਪ੍ਰਫੁਲਾਏ, ਸਾਧਕ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਮੈਂ ਸਭ ਕੀ ਰੇਨ, ਸਾਧਕ ਸੰਗ ਮਨੋਹਰ ਬਹਿਨ, ਸਾਧਕ ਸੰਗ ਨਾ ਕਤੂੰ ਧਾਵੈ, ਸਾਧ ਸੰਗ ਅਸਤਿਤ ਮਨ ਪਾਵੈ,

ਆਈ। ਸਾਧਕ ਸੰਗ ਨਾ ਕਬੂ ਹੁੰਦਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸ ਅਗੋਚਰ ਲਹੈ, ਸਾਧੂ ਕਹਿ ਸੰਗ ਆ ਜਰ ਸਾਹੇ, ਸਾਧਕ ਸੰਗ ਵਸੇ ਥਾਨ ਉਚਾਇ, ਸਾਧੂ ਕਹਿ ਸੰਗ ਮਹਿਲ ਪਹੁੰਚਾਇ, ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕਹਿ ਗੁਰਬਾਨ, ਸਾਧਕ ਸੰਗ ਸਭ

ਜਿਨ ਪ੍ਰਭਾਵ ਕਰੇ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਪਰਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ

ਬਲਬਲਜਾਈ ਹੈ। ਬ੍ਰਹਮ ਗਿਆਨੀ ਕੋ ਖੋਜੇ ਮੇਸ਼ਰ ਨਾਨ, ਬ੍ਰਹਮ ਗਿਆਨੀ ਆ ਪਰਮੇਸ਼ਰ। ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ। ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ, ਬ੍ਰਹਮ ਗਿਆਨੀ ਕੋ ਸਦਾ ਆਦੇਸ਼। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾ ਖਿਆਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ।

ਆਪ ਕਿਰਪਾ ਕਰਾ ਇਸ ਦਾਸ ਗੁਰ ਸਭ ਸੋਜੀ ਪਰਾ ਸਗਲ ਸੰਗਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆ ਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਤੈਸਾ ਸੋਗ ਸਦਾ ਅਨੰਤ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸੁਮਾਟੀ ਤੈਸਾ ਅਮ੍ਰਿਤ ਤੈਸੀ ਬਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜਬਰਤਾਏ ਸਾਈ ਜੁਗਤ ਨਾਨਕ ਉਪਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਕਰ ਰਾਖੇ ਤੈਸਾ ਤਿੰਨਾਉ ਆਪੇ ਕਰਨ ਗਰਾਮਨ ਜੋ ਪ੍ਰਭਾਵੇ ਸੋਈ ਫਨ ਹੋਗ ਪਸਰਿਆ ਭਯਨ ਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਾਤੇ ਤੈਸਾ ਪ੍ਰਕਾਸ਼ ਪਾਰ ਬ੍ਰਹਮ ਕਰਦਾ ਵਿਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋ ਉਸਤ ਕਰੇ ਅਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਾਬਿਦ ਅਨਕ ਪ੍ਰਕਾਰ ਰਾਸ਼ਟਰਪਤੀ ਕਈ ਕੋਟ ਹੋਏ ਪੂਜਾਰੀ।

ਸਗਲ ਸਮੱਗਰੀ ਆਪਣੇ ਸੂਧਾਰੇ ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ ਹੈ। ਕਈ ਗੁੜ ਰਾਜਸਥਾਮ ਸੱਤ, ਕਈ ਗੁੜ ਵੇਦ ਪੁਰਾਣ ਸਿਮਰਤ ਸ਼ਾਸਤ, ਕਈ ਗੁੜ ਕੀ ਰਤਨ ਸਮੁੰਦ, ਕਈ ਗੁੜ ਨਾਨਾ ਪ੍ਰਕਾਰ ਜੰਦ, ਕਈ ਗੁੜ ਕੀਏ ਚਿਰ ਜੀਵੇ, ਕਈ ਗੁੜ ਗਿਰੀ ਮੇਰ ਸਵਰਨ ਥੀਵੇ, ਕਈ ਗੁੜ ਜਖੇ ਕਿਨਰ ਪਿਸਾਜ, ਕਈ ਗੁੜ ਭੂਤ ਪ੍ਰੇ ਸੂਕਰ ਮਿਰਗਾਚ, ਸਭ ਤੇ ਨੇਰਾਏ ਸਭ ਹੂੰ ਤੇ ਦੂਰ ਨਾਨਕਾ ਪਲਪ ਤਰਿਆ ਭਰਪੂਰ, ਕਈ ਗੁੜ ਪਾਤਾਲ ਕੇ ਵਾਸੀ, ਕਈ ਗੁੜ ਨਰਕ ਸੁਰਗ ਨਿਵਾਸੀ, ਕਈ ਗੁੜ ਜਨਮੇ ਜੀਵੇ ਪਰੇ, ਕਈ ਗੁੜ ਬਹੁ ਜੂਨੀ ਫਿਰੇ, ਕਈ ਗੁੜ ਬੈਠਦੀ ਖਾਏ, ਕਈ ਗੁੜ ਘਾਲੇ ਥਕ ਪਾਹੇ, ਕਈ ਗੁੜ ਕੀਏ ਤਰਵੰਤ, ਕਈ ਗੁੜ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੇ ਹਾਥੇ, ਕਈ ਗੁੜ ਭਏ ਬੈ ਰਾਗੀ ਰਾਮ ਨਾਮ ਸੰਗ ਤਿਨ ਲੈ ਬਲਾਗੀ, ਕਈ ਗੁੜ ਪ੍ਰਭ ਕੋ ਗੋ ਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਗੁੜ ਦਰਸ਼ਨ ਪ੍ਰਪਿਆਸ ਤਿਨ ਕੋ ਮਿਲਿਓ ਪ੍ਰਭ ਵਿਨਾਸ਼, ਕਈ ਗੁੜ ਮਾਂਗੇ ਸਤਸੰਗ ਪਾਰ ਬ੍ਰਹਮ ਦਿਨ ਲਾਗਾ ਰੰਗ, ਜਿਨ ਕੋ ਆਪ ਸੁਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ, ਕਈ ਗੁੜ ਖਾਣੀ ਅਰ ਖੰਡ, ਕਈ ਗੁੜ ਆਕਾਸ਼ ਬ੍ਰਹਿਮੰਡ, ਕਈ ਗੁੜ ਹੋਇਆ ਅਵਤਾਰ, ਕਈ ਜੁਗਤ ਕਿੰਨੋ ਵਿਸਤਾਰ,

ਪ੍ਰਭਾਵ ਅਨੁਸਾਸ ਤੇ ਰਾਖੇ ਪ੍ਰਭਾਵਿਤ ਹਰ ਗੁਣ ਪੱਖ ਹੈ। ਪ੍ਰਭਾਵਿਤ ਪਾਤਤ ਉਧਾਰੇ ਆਪ ਕਰੇ ਅਬਨ ਵਿਚਾਰੇ ਦੁਆ ਸਰਿਆ ਗਾਵ ਸੁਆਮੀ ਖਿਲੈ ਵਿਗਸੇ ਅੰਤਰ ਜਾਮੀ। ਜੋ ਭਾਵੇ ਸਵਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਣ ਆਵੇ ਕਹਵਾ ਅਨੁਕ ਤੇ ਕਿਹਾ ਹੋਏ ਆਵੇ ਜੋਤ ਸੁਭਾਵੇ ਸੋਈ ਕਰਾਵੇ ਇਸਕੇ ਹੱਥ ਵਿੱਚ ਤਾਂ ਸਭ ਕੁਛ ਲੇ ਜੋਤ ਸੁਭਾਵੇ ਸੋਈ ਕਰੇ ਅਨਜਾਨ ਵਿਖਿਆ ਮੈਂ ਰਚੇ ਜੇ ਜਾਨ ਤੇ ਆਪਣੇ ਆਪ ਬਚੈ ਭਰਮੇ ਭੁੱਲਾ ਦੈਸ ਦਿਸਤਾਵੇ ਨਿਮਕ ਮਾਹੇ ਚਾਰ ਗੁੰਡ ਫਿਰ ਆਵੇ ਕਰ ਕਿਰਪਾ ਸਭਨੀ ਭਗਤ ਦੇ ਨਾਨਕ ਦੇ ਜੰਨਾ ਮਿਲੇ ਕਿਨਮੇ ਨੀਚ ਗੀਟ ਕਹੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਆਗਾ ਦੁਸ਼ਕਸ਼ੂ ਨਾ ਆਵੇ ਤਿਸ ਤਤਕਾਲ ਦੈਸ ਦਿਸ

ਨਾਨਕ ਸੱਚ ਕਹੈ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਨ ਧਾਰੀ ਲਾਵੇ ਧਿਆਨ ਕਬੂ ਧੜ ਤੀਰਥ ਸ਼ਰਾਨ ਕਬੂ ਸਤ ਕਮੁ ਗਿਆਨ ਕਬੂ ਕੀਟ ਹਸਤ ਤੰਗ ਹੋਏ ਜੀਆ ਅਨੰਗ ਜਵਨ ਭਰਮੈ ਭਰਮੀਆ ਨਾਨਾ ਰੂਪ ਜੋ ਸਵੰਗ ਦਿਖਾਵੇ ਜੋ ਪ੍ਰਭਾਵਿਤ ਮਿਨ ਚਾਵੇ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਵਰਨਾ ਕੋਏ ਕਬੂ ਸਾਹ ਸੰਗਤ ਤੇ ਪਾਵੇ ਉਸ ਸਥਾਨ ਤੇ ਬਹੁਰ ਨਾ ਆਵੇ ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਸਥਾਨ ਕਾ ਨਹੀਂ ਵਿਨਾਸ ਮੰਤਰ ਨਾਮ ਰਤੇ ਕਰੰਗ ਸਦਾ ਬਸੇ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਤਿ ਗੁਰਬਾਨ ਸਰੋ

ਨਹੀਂ ਮਿੱਤ। ਸੰਗੇ ਦੁਖੀ ਕੋ ਡਾਣ ਲਾਗੇ, ਸੰਗੇ ਦੁਖੀ ਸਭ ਤਿਆਗ ਹੈ, ਸੰਗਾ ਦੁਖੀ ਮਾਂ ਅਹੰਕਾਰੀ, ਸੰਗਾ ਦੁਖੀ ਸਦਾ ਬਿਕਾਰੀ। ਸੰਗਾ ਦੁਖੀ ਜਨਮੈ ਮਰੇ, ਸੰਗੀ ਦੁਖ ਨਾ ਸੁਖ ਤੇ ਟਰੈ, ਸੰਗੇ ਦੁਖੀ ਕੋ ਨਾਹੀ ਠਾਉਂ, ਨਾਨਕ ਸੰਭਾਵੇ ਤਾਰੇ ਮਿਲਾਏ, ਸੰਗਾ ਦੁਖੀ ਅਧ ਬੀਜ ਤੇ ਟੁੱਟਾ ਹੈ, ਸੰਗਾ ਦੁਖੀ ਕਿਤੇ ਕਾਜ ਨਾ ਪਹੁੰਚੈ। ਸੰਗੇ ਦੁਖੀ ਗੁਧਿਆਨ ਭਰਮਾਈਏ, ਸੰਗਾ ਦੁਖੀ ਜੁੜ ਪਾਈਏ, ਸੰਗਾ ਦੁਖੀ ਅੰਦਰ ਦੇ ਤੋਤਾ, ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ। ਸੰਗੇ ਦੁਖੀ ਕੀ ਜੜ ਕਿਸ਼ਨਾਹੇ, ਆਪਣ ਵੀ ਜਾਪੇ ਖਾਏ, ਸੰਗੇ ਦੁਖੀ ਅਵਰ ਨਾ ਰੱਖਣ ਹਾਰ, ਨਾਨਕ ਸੰਭਾਵੇ ਤਾਰੇ ਉਭਾਰ। ਸੰਗਾ ਦੁਖੀ ਇਉਂ ਬਿਲ ਲਾਏ, ਜਲ ਜਿਉਂ ਜਲ ਵੀ ਹੁਣ ਮਛਲੀ ਤੜਫੜਾਏ, ਸੰਗਾ ਦੁਖੀ ਭੁੱਖਾ ਨਹੀਂ ਰਾਜੇ, ਜੋ ਪਾਵਕ ਇੰਦਰ ਨੇ ਧਰਾਪੈ। ਸੰਗਾ ਦੁਖੀ ਛੁਟੇ ਅਕੇਲਾ, ਜੋ ਬੁਆੜ ਤਿਲ ਖੇਤ ਮਾਹੇ ਦੁਹੇਲਾ, ਸੰਗਾ ਦੁਖੀ ਧਰਮ ਤੇਰਾ, ਸੰਗਾ ਦੁਖੀ ਸਤ ਮਿਥਿਆ ਕਹਿਤ, ਕਿਰਤ ਨਿੰਦਕਾ ਤੁਰੀ ਪਿਆ, ਨਾਨਕ ਜੋ ਤਿਸ ਭਾਵੇ ਸੋਈ ਥਿਆ। ਸੰਗਾ ਦੁਖੀ ਬਿਗਡੂ ਪਏ ਜਾਏ, ਸੰਗੇ ਦੁਖੀ ਕੋ ਦਰਗਹਿ ਮਿਲੇ ਸਜਾਏ, ਸੰਗਾ ਦੁਖੀ ਸਦਾ ਸਹਿਕਾਈਐ, ਸੰਗਾ ਦੁਖੀ ਨਾ ਮਰੇ ਨਾ ਜੀਵਾਈਐ, ਸੰਗੇ ਦੁਖੀ ਕੇ ਪੁਜੇ ਨਾ ਆਸਾ, ਸੰਗਾ ਦੁਖੀ ਉੱਠ ਚਲੇ ਨਿਰਾਸਾ, ਸੰਗੇ ਦੁੱਖ ਨਾ ਤ੍ਰਿਸ਼ਟਾ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ, ਪਿਆ ਕਿਰਤਨਾ ਮੇਟਾ ਕੋਏ, ਨਾਨਕ ਜਾਣੈ ਸੱਚਾ ਸੋਏ, ਸਭ ਘੜ ਤਿਸਕਿਓ ਕਰਨੇ ਹਾਰ, ਸਦਾ ਸਦਾ ਤਿਸਕੋ ਨਮਸਕਾਰ। ਪ੍ਰਭ ਕੀ

ਕਰਤ ਸਭ ਨਾਮ ਦੇ ਵਡਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਬ ਸੁਰ ਜਨ ਹੋ ਸਿਮਰਹੁ ਹਰ ਹਰ ਰਾਏ ਏਕ ਆਸਰ ਮਨ ਰਖੋ ਨਾਨਕ ਦੂਖ ਭਰਮ ਭਾਉ ਜਾਏ ਅਸ਼ਟਪਦੀ।

ਜਸ ਕੀ ਜਾਨੋ ਤ੍ਰਿਸ਼ਨਾ ਬੁੱਝੈ। ਸਾਧ ਸੰਗ ਹਰ ਜਸ ਗੈਤ ਹਰ ਸਰਬ ਰੋਗ ਤੇ ਹਰ ਜਨ ਰਹਿ ਤਨ ਦਿਨ ਕੀਰਤਨ ਗੇ ਬਲ ਬਖਿਆਨ। ਗ੍ਰਸਤ ਮੈਂ ਸੋਈ ਨਿਰਵਾਨ ਇੱਕ ਉਪਰ ਜੇ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ ਪਾਰ ਪ੍ਰਭੂ ਕੀ ਤਿਸ ਕੀ

ਭੈ ਨਿਹਾਲ ਉਨਕੀ ਸੇਵਾ ਸੋਈ ਲਾਗੇ ਸਾਨੂੰ ਕਿਰਪਾ ਕਰੇ ਬੜਬਾ ਕੇ ਨਾਮ ਜਬਤ ਪਾਵੇ ਵਿਸਰਾਮ ਨਾਨਕ ਤਿੰਨ ਪੁਰਖ ਊਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਏ ਹੋਵੈ ਸੋ ਹੋਏ ਕਰਨੇ ਹਾਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜਤ ਸਮਾਏ ਸਮਾਏ

ਰਾਸ਼ਟਰਪਤੀ ਟੂਟੀ ਗਾਂਡਨ ਹਾਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸਮਨ ਮਾਹੇ ਤਿਸਤੇ ਬਿਰਥਾ ਕੋਈ ਨਾ ਹੈ ਰੇ ਮਨ ਮੇਰੇ ਸਦਾ ਹਰ ਜਾਪ ਬਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜਿਸੋ ਪ੍ਰਾਣੀ ਲੋਚੈ ਕੋਏ ਤਸਬਿਨਾ ਹੀ ਤੇਰਾ ਕਿਛ ਕਾਮ ਗਤ ਨਾਨਕ ਜਬ ਏਕ ਹਰ ਨਾਮ ਰੂਬੰਤੋ ਰਾਹੀ ਮੋਹੈ ਪ੍ਰਭ ਕੀ ਜੋਤ ਸਗਲ ਘੜ ਸੋ ਹੈ ਧਨਵੰਤਾ ਕਿਆ ਕੋ ਗਰ ਬਹਿ ਜਾ ਸਭ ਕੀ ਤਿਸਕਾ ਦੀਆ ਦਰਬੈ ਆਤ ਸੂਰਾ ਜੇ ਕਹੂ ਘਾਵੇ ਪ੍ਰਭ ਕੀ ਗਲਾ ਬਿਨਾ ਕਹਿਤਾ ਵੈ ਜੇ ਕੋ ਹੇ ਬਹੇ ਦਾਤਾਰ ਤਿਸ ਦੇਨ ਹਾਰ ਜਾਨੇ ਗਾਵਾਰ ਜਿਸ ਗੁਰ ਪ੍ਰਸਾਦ ਟੁੱਟੇ ਹਾਂ ਉਹ ਰੋਗ ਨਾਨਕ ਸੋ ਜਨ ਸਦਾ ਅਰੋਗ ਜੋ ਮੰਦਰ ਕੋ ਥਾਮੇ ਥੰਮਨ ਤਿਉ ਗੁਰ ਕਾ ਸ਼ਬਦ ਮਨਿਆ ਥੰਮਨ ਜੋ ਬਾ ਖਾਣ ਨਾਵ ਚੜ੍ਹਤ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜੋ ਅੰਧਕਾਰ ਦੀਪਕ ਪ੍ਰਕਾਸ਼ ਗੁਰਦਰਸ਼ਨ ਦੇਖ ਮਨ ਹੋਏ ਵਿਕਾਸ ਜੋ ਮਹਾਵਧਿਆਨ ਮੈਂ ਮਾਰਗ ਪਾਪ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤਿਨ ਸੰਦਨ ਕੀ ਬਾਂਛੋ ਧੂਰ ਨਾਨਕੀ ਹਰ ਲੋਚਾ ਪੂਰ ਮਨ ਮੂਰਖਾਏ ਬਿਰ ਲਾਈਏ ਪ੍ਰਭ ਲਿਖੇਗਾ ਲਿਖਿਆ ਪਾਈਏ ਦੁਖ ਸੁਖ ਪ੍ਰਭ ਦੇਵਨ ਹਾਰ ਅਮਰ ਤਿਆਗ ਤੋਂ ਦਸੇ ਚਿਤਾਰ ਜੋ ਕੁਛ ਕਰੇ ਸੋਈ ਸੁਖਮਾਨ ਭੁੱਲਾ ਗਾਏ ਫਿਰੇ ਅਜਾਨ ਕੌਣ ਬਸਤਾਈ ਤੇਰਾ ਸੰਗ ਲਪਟ ਰਹੇ ਹੋ ਰਸ ਲੋਭੀ ਪਤੰਗ ਰਾਮ ਨਾਮ ਜਾ ਫਿਰਦੇ ਮਾਹੇ ਨਾਨਕ ਪਾਤ ਸੇਤੀ ਕਰ ਜਾਏ ਜਿਸ ਵਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਮਾ ਲਿਓ ਮਨ ਮੋਹ ਰਾਮ ਦਾ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਕੇ ਬਸੰਤੇ ਸੰਜਾਲ ਵਰਤਿਆਗ ਵਿਖਿਆ ਜੰਜਾਲ ਧਨ ਧਨ ਗਏ ਸਭ ਗੋਏ ਮੁਖ ਉਜਲ ਹਰ ਦਰਗੇ ਸੋਏ ਏ ਬਾਬਾਰ ਬਿਰਲਾ ਬਾ ਪਾਰੇ ਨਾਨਕ ਤਾਕੇ ਸਦਲੇ ਹਾਰੇ ਚਰਨ ਸਾਧ ਕੇ ਧੋਏ ਧੋਏ ਪੀਰ ਸਾਧੂ ਆਪਣਾ ਜੀਓ ਸਾਧਗੀ ਕੁ ਧੂਰ ਕਰੋ ਇਸ਼ਨਾਨ ਸਾਧੂ ਪਰ ਜਾਈਏ ਗੁਰਬਾਨ ਸਾਹ ਸੇਵਾ ਵਡਭਾਗੀ ਪਾਈਏ ਸਾਧ ਸੰਗਰ ਕੀਰਤਨ ਗਾਈਏ ਅਨਕ ਬਿਗਨ ਤੇ ਸਾਧੂ ਰਾਖੇ ਹਰ ਗੁਰ ਗਾਏ ਅੰਮ੍ਰਿਤ ਰਸ ਚਾਖੇ

ਕਾ ਲਹਿਣਾ ਪਾਹੇ। ਸਭ ਕੀ ਤਿਸਗਾਉ ਕਰਨੇ ਜੋ ਤਿਸਮਿਨ ਤੁਸਰ ਹੁਆ ਨਾ ਹੋ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੋਂ ਨਿਰਬਲੇ ਕਰਨੀ ਕਰ ਕਿਰਪਾ ਸਗੋ ਨਾਮ ਦੀਆ ਨਾਨਕ ਸੋਜ ਨਿਰਮਲਤੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਜਨਾਵੇ ਹਰ ਪ੍ਰਵਚੀਤ ਭਗਤ ਭਗ ਸੁਣੀਏ ਤੇ ਲੋਏ ਜਾ ਕੇ ਹਿਰਦੈ ਏਕੋ ਏ ਸਚ ਕਰਨੀ ਸਚ ਤਾਂ ਕੀ ਰਹਿਤ ਸਚ ਹਿਰਦੇ ਸਤ ਮੁਹ ਕਹਿਤ ਸਚਿ ਦ੍ਰਿੜ ਸਾਚਾ ਆਕਾਰ ਸਚ ਵਰਤੇ ਸਾਚਾ ਪਾ ਸਾਰ ਪਾਰ ਬ੍ਰਹਮ ਜਨ ਸਚ ਕਰ ਜਾਤ ਨਾਨਕ ਸੋ ਜਨ ਸਚ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕੇਸ਼ ਤ੍ਰੈਗੁੰਦੇ ਪ੍ਰਭਿੰਨ ਤੇ ਸਹਿ ਬੁਝਾਏ ਨਾਨਕ ਅਜ ਸੋਭਾ ਸੋ ਪ੍ਰਸੰਨ ਅਸ਼ਟਪਦੀ ਅਭਿਨਾਸੀ ਪਰ ਮਨ ਮੇ ਰਾਖ ਮਾਨੁ ਕੀ ਤੂੰ ਪ੍ਰੀਤ ਤਿਆਗ ਤਿਸਤੇ ਪਰਾਇਆ ਨਾਹੀ ਕਿਸ਼ ਕੋਏ ਸਰਮ ਨਿਰੰਤਰ ਏਕੋ ਸੋਏ।

ਹਰਨ ਭਰਨ ਜਾ ਕਾ ਨੇਤਰ ਫੋਰ ਜਗਾ ਮੰਦਰ ਨਾ ਜਾਣੇ ਹੋਰ ਅਣਦੁਰ ਮੰਗਲ ਸਤ ਜਾ ਕੇ ਸਰਬ ਥੋਕ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਬ ਮੈਂ ਤਬਿਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਦਸਪੁਰਗਾ ਗ੍ਰੰਥ ਨਾ ਪਾਇਆ ਜਾ ਕੇ ਲੀਲਾ ਕੀ ਮਿਤ ਲੰਮਿਤ ਨਾਹੇ ਸਗਲ ਦੇਵ ਹਾਰੇ ਵਗਾਹੇ ਪਿਤਾ ਕਾ ਜਨਮ ਕੇ ਜਾਣੇ ਭੂਤ ਸਗਲ ਪ੍ਰੋਹੀ ਆਪਣੇ ਸੂਤ ਸੁਮਤ ਗਿਆਨ ਧਿਆਨ ਜਿੰਦੇ ਜੰਦਾਸ ਨਾਮ ਧਿਆਵੇਂ ਸੇ ਤੇ ਹੁਣ ਮੈਂ ਜਾ ਕੋ ਪਰਮਾਏ ਜਨਮ ਮਰੇ ਫਿਰ ਆਵੇ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇ ਕਰੇ ਇੱਕ ਰੰਗ ਨਾਨਾ ਬਿਦ ਕਿਨੋ ਵਿਸਾਰ ਪ੍ਰਭ ਬਨਾਸੀ ਇਕੰਕਾਰ ਨਾਨਾ ਚਲਤ ਕਰੇ ਖਿਨ ਮਾਏ ਪੂਰੇ ਪੂਰਨ ਸਭ ਠਾਏ ਨਾਨਾ ਬਿਦ ਕਰ ਬਣਤ ਮਨਾਈ ਆਪਣੀ ਕੀਮਤ ਆਵੇ ਬਾਈ ਸਭ ਗੜ ਤਿਸਕੇ ਸਭ ਤਿਸਕੇ ਠਾਉ ਜਬ ਜਬ ਜੀਵੇ ਨਾਨਕ ਨਾਉ ਨਾਮ ਕੇ ਧਾਰੇ ਸਗਲੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਬੇਦ ਪੁਰਾਣ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗੁਦਰੇ ਸੁਨ ਸਰਵਨ ਕਰ ਕੇ ਬਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ ਰੂਪ ਸਤ ਜਾਗਾ ਸਤ ਸਥਾਨ ਗੁਰੂ ਸਤ ਕੇਵਲ ਪ੍ਰਧਾਨ ਗੁਰਦੂਤ ਸਤ ਸਤ ਜਾਗੀ ਬਾਣੀ ਸਤਿਪੁਰਖ ਸਭ ਮਾਏ ਸਮਾਣੀ ਸਤ ਕਰਮ ਜਾਗੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭਗਾ ਸੁਖਦਾਇ ਵਿਸ਼ਵਾਸ ਸਤਨਾਨ ਗੁਰ ਤੇ ਪਾਈ ਸਤ ਭਜਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼ ਪ੍ਰਵੇਸ਼ ਸਤ ਨਿਰਤ ਬੁਝੇ ਜੇ ਕੋਈ ਨਾਮ ਜਬ ਤਾ ਗੀਆ ਤੋ ਆਪ ਸਤ ਗਿਆ ਸਭ ਸਤ ਆਪੇ ਜਾਣੇ ਅਬਨਿਮਿਤ ਗਤ ਜਿਸਕੀ ਸਿੱਟ ਸੋ ਕਰਨੇ ਹਾਂ ਰਬਨਾ ਬੂਝ ਗਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋ ਤਿਸ ਭਾਵੇ ਸੋ ਵਰਤੀਆ ਬਿਸਮਨ ਬਿਸਮ ਭਾਈ ਬਸਮਾਜਨ ਬੁਝਿਆ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਜ ਨਰੇ ਗੁਰ ਕੇ ਭਜਨ ਪਦਾਰਥ ਲਏ ਓਏ ਦਾਤੇ ਤੂੰ ਕਾਟਨ ਹਰ ਜਾ ਕੇ ਸੰਗ ਤਰਾ ਸੰਸਾਰ ਜਨ ਕਾ ਸੇਵਕ ਸੋਭਟ ਭਾਗੀ ਜਨ ਕੇ ਸੰਗ ਏਕਲੇ ਬਿਲਾਗੀ ਗੁਣ ਗੋਬਿੰਦ ਕੀਰਤਨ ਕੀਰਤਨ ਜਨ ਗਾਵੇ ਗੁਰਪ੍ਰਸਾਦ ਨਾਨਕ ਫਲ ਪਾਵੇ ਸਲੋਕ ਆਦ ਸੱਚ ਜੁਗਾਦ ਸੱਚ ਐਵੇ ਸੱਚ ਨਾਨਕ ਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਾਚਾ ਸੁਨਤਾ ਬੁਝਣਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਾਧ ਸੁਰ ਬਿਰਦੇ ਜਨ ਮਾਨਿਆ ਕਰਨ ਗਰਾਮ ਦਿਨ ਮੂਲ ਪਛਾਣਿਆ ਜਾਗਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਸਿਮਨ ਪ੍ਰਗਟਾਇਆ

ਆਪਣੇ ਜਨ ਕਾ ਪ੍ਰਦਾ ਢਾਕੇ ਆਪਣੇ ਸੇਵਕ ਹੀ ਸਰਬਰ ਰਾਖੇ ਆਪਣੇ ਦਾਸ ਕੋ ਦੇ ਬਟਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਹੀ ਆਪਦ ਰਾਖੇ ਦਾ ਕੀ ਗਦਮਿਤ ਕੋਏ ਨਾ ਰਾਖੇ ਪ੍ਰਭ ਕੇ ਸੇਵਕ ਕੋ ਨਾ ਪਹੁੰਚਾਏ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰਾਖੇ ਭਸਮ ਕਰੇ ਲਸਕਰ ਕੋਟ ਲਾਖੇ ਉਸਕਾ ਸਾਸਨਾ ਕਾਢ ਤੇ ਆਪ ਤਾਕੂ ਰਾਖ ਦੇਖ ਰਹਾ ਹੱਥ ਮਾਨਸ ਜਤਨ ਕਰਦ ਭਾਤ ਕੇ ਕਰਤਾ ਬਿਰਥੇ ਜਾਤ ਮਾਰੇ ਨਾ ਰਾਖੇ ਵਰਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਰੱਖ ਵਿਡਾਣੀ ਬਾਰਕ ਬਾਰ ਬਾਰ ਪ੍ਰਭ ਜਪੀਏ ਪੀਏ ਅਮਰਤੇ ਮੰਤੰਤਰ ਪਿਆ ਨਾਮ ਰਤਨ ਜਨ ਗੁਰਮੁਖ ਪਾਇਆ ਤੇ ਅਵਰਨਾਹੀ ਦੁਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਾ ਸੰਗ ਨਾਮ ਰਾਜੋ ਜੰਦਰ ਬਦਾਨੇ ਮੰਤਰ ਨਾਮੇ ਨਾਮ ਸਮਾਨੇ ਉਠਤ ਬੈਠ ਸੋਭਤ ਨਾਮ ਕਹੁ ਨਾਨਕ ਜਨ ਕੈ ਸਦਕਾਮ ਬੁੱਲੋ ਜਾ ਜੇਬਾ ਦਿਨ ਰਾਤ ਪ੍ਰਭਨੇ ਜਨ ਕੀਨੀ ਦਾਤ ਕਰੇ ਭਗਤ ਆਤਮ ਕੈ ਚਾਏ ਪ੍ਰਭਨੇ ਸਿਉ ਰਹੇ ਸਮਾਏ ਜੋ ਹੋਵਾ ਹੋਵ ਸੋ ਜਾਣੇ ਪ੍ਰਭਨੇ ਕਾ ਉਪਸ਼ ਹੁਕਮ ਪਛਾਣੇ ਤਿਸਕੀ ਵਹਿਮਾ ਕੌਣ ਮਖਾਨੋ ਤਿਸਕਾ ਗੁਣ ਕਾ ਏਕ ਨਾ ਜਾਣੋ ਆਠ ਪੈਰ ਪ੍ਰਭਸੇ ਹਜ਼ੂਰੇ ਕਹੁ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟਲੇ ਮੰਤਨ ਆਪਣਾ ਤਿੰਨ ਜਨ ਦੇਹੇ ਜਿੰਜਨ ਆਪਣਾ ਪ੍ਰਭੂ ਪਛਾਤਾ ਸੋਜਨ ਸਰਬ ਥੋਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੇ ਤਿਸਕੇ ਦਰਸ ਪਾ ਮਿਠਾਵੇ ਅਮਰ ਸਿਆਨ ਸਗਲੀ ਸ਼ਾਹ ਤਿਜਨ ਕੀ ਤੂੰ ਸੇਵਾ ਲਾਗ ਆਵਨ ਜਾਨੋ ਮੁਈ ਤੇਰਾ ਨਾਨਕ ਤਿਜਨ ਕੇ ਪੂਜੋ ਸਤਪੈਰਾ ਸਰੂਪ ਸਤਪੁਰਗ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੇ ਸੰਗ ਸਿਕੁਦਰਾ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰਾ ਪ੍ਰਤਪਾਲ ਸੇਵਾ ਕਉ ਗੁਰ ਸਦਾ ਦਯਾਲ ਸਿੱਖੀ ਗੁਰ ਦੁਰ ਮਤ ਮਲ ਹਰਾ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਘੱਟ ਹੈ ਗੁਰ ਕਾ ਸਿੱਖ ਵਿਕਾਰ ਤੇ ਹਟ ਹੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਿਭਾਗੀ ਹੈ ਸਤਿਗੁਰ ਸਿੱਖਾ ਹਾਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰ ਗੁਰ ਕਾ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆ ਗਿਆ ਮਨ ਮੈਂ ਸਾਇਆ ਕਰ ਕਸ਼ਨਾ ਜਨਾਵੇ ਹਰ ਹਰ ਨਾਮ ਹਿਰਦੇ ਸਤਿਆਵੇ ਮਨ ਵੇਚਾ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਹ ਸੇਵਾ ਕਰ ਤੋਏ ਨੇ ਕਾਮੀ ਤਿਸਗੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਸਿਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਵਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਸਿਰਦੇ ਹਰ ਨਾਮ ਕਬਾਰ ਗੁਰ ਕੋ ਭਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ ਏਕੇ ਨਾ ਆ ਏਕੇ ਆਪ ਨਹੀਂ ਕਿਛ ਭਰਮ ਸਹਿ ਸਿਆਨ ਬਲਿਆ ਨਾ ਜਾਈਏ ਨਾਨਕ ਐਸਾ ਗੁਰ ਬਡਭਾਗੀ ਪਾਈਐ ਸਫਲ ਦਰਸ਼ਨ ਬੇਗਤ ਪਨੀਤ ਪਰਸਦ ਸ਼ਰਨਗਤ ਨਿਰਮਲ ਰੀਤ ਭੇਟ ਸਿੰਘ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਗਰ ਬਚਨ ਕਰਨ ਆਗਾ ਨੇ ਮਨ ਸੰਤੋ ਗਾਤਮ ਪਤੀਆਂ ਨੇ ਪੂਰਾ ਗੁਰਖ ਜਾ ਕਾ ਮੰਤਰ ਅੰਮ੍ਰਿਤ ਵੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵ ਲਏ ਮਿਲਾਏ ਜੇਬਾ ਏ ਕੁਸਤਨੇਕ ਸਤ ਪੁਰਖ ਪੂਰਨ ਵਿਵੇਕ ਕਾਹੂ ਬੋਲਾਂ ਪਹੁੰਚਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾ ਕੀ ਕੀਮਤ ਗਿਣੇ ਨਾ ਪਾਈ ਅਨਕ ਭਗਤ ਬੰਧਨ ਕਰੇ ਚਰਨ ਕਮਲ ਹਿਰਦੇ ਸਿਮਰੇ ਸਤਬਲਿਹਾਰੀ ਸਤਿਗੁਰ ਅਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ

ਭਾਵਿਨ ਸੇ ਪੂਰਨ ਹੋਇਆਸ ਭਗਤ ਪਾਇਆ ਤੰਬਰਗਾ ਸਤਿਗੁਰ ਜਾਇ ਵਸੇ ਬਿਨਾਸੀ ਕਹੁਨਾ ਨੇ ਕਾਟੀ ਜੰਫਾ ਸੀ। ਤਦ ਵਿਚਾਰ ਕਹੇ ਜਨ ਸਾਚਾ ਜਨਮ ਸੋ ਕਾਛੋ ਕਾਛਾ ਆਵਾ ਗਮਨ ਮਿਟੇ ਪ੍ਰਭ ਸੇਵਾ ਤਿਆਗ ਸ਼ਰਨ ਗੁਰਦੇਵ ਯੋ ਰਤਨ ਜਨਮ ਕਾ ਉਧਾਰ ਹਾਰ ਹਰ ਸਿਮ ਪ੍ਰਾਣ ਆਧਾਰ ਅਨੁਕ ਭਾਵਨਾ ਛੁੱਟ ਨਾਰੇ ਸਿਮਰ ਸਾ ਸਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮੰਛਤ ਨਾਨਕ ਫਲ ਪਾਏ ਸੰਗਲਾ ਚਾਲ ਤੇਰੇ ਧਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੁਤ ਮੀਤ ਗੁਟਮ ਅਰ ਬੰਤੈ ਤੇ ਕਹੋ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਤਾਰ ਤੇ ਕਹੋ ਗਮਨ ਛੁਟਕਾਰ ਆ ਸਸਤੀ ਰਥ ਸਵਾਰੀ ਝੂਠਾ ਡਮ ਝੂਠ ਬਾ ਸਾਰੀ ਜਿੰਦੀ ਏ ਤਸ ਬੱਜੇ ਨਾ ਬੇਗਾਨਾ ਨਾਮ ਮਿਸਾਰ ਨਾਨਕ ਪਛਤਾਨਾ ਗੁਰਗੀ ਮਾਤੂੰ ਲੇ ਇਆਨੇ ਭਗਤ ਬਿਨਾ ਬੋ ਡੂਬੇ ਸਿਆਨੇ ਹਰ ਕੀ ਭਗਤ ਗੁਰੂ ਮਨ ਮੀਤ ਨਿਰਮਲ ਹੋਏ ਤੁਮਾਰੋ ਜੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਰਮ ਜਾਏ ਆਪ ਜਪੋ ਅਵਰਾ ਰਾਮ ਜਪਾਵੋ ਸੰਤ ਗਹਿ ਦਰੈਤ ਗਦ ਪਾਵੋ ਸਾਰਭੂ ਸਤਰ ਕੋ ਨਾਉ ਸਹਿ ਸੁਭਾਏ ਨਾਰ ਗੁਣ ਗਾਓ ਗੁਣ ਗਾਵ ਤ੍ਰਿਉਤਰ ਸਮੈਲ ਬਿਨ ਜਾਏ ਹਾਂ ਬਿਨਸ ਜਾਏ ਹਾਂ ਬਿਗ ਫੈਲ ਹੋਏ ਅਜੰਤ ਬਸੈ ਸੁਖ ਨਾਲ ਸਾਸ ਗਰਾਸਰ ਨਾਮ ਸੰਭਾਲ

ਅਨੂਜਾ ਪਨਾ ਬਨੇਰਾ ਤੇ ਕੌਣ ਠਾਕੁਰ ਕੌਣ ਕਹੀਏ ਤੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਨਾਨਕ ਆਪਣੀ ਗਤ ਜਾਨੂ ਆਪ ਜਾ ਛਲ ਅਸ਼ੇਦ ਭੇ ਸਮਾਇਆ ਊਹਾਂ ਕਿਸੇ ਬਿਆਪਤ ਮਾਇਆ ਪਿਸਗੁਆ ਪਿਆ ਦੇਸ ਤੇ ਗੁਣ ਕਾ ਨਾਹੀ ਪ੍ਰਵੇਸ਼ ਜਾ ਇੱਕ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ ਜੇ ਆਪਣੇ ਆਪ ਆਪ ਦੀ ਆਰਾ ਤੈ ਕੌਣ ਕਹਤੇ ਕੌਣ ਸੁਣੇ ਹਾਰਾ।

ਮੇਰ ਹੋ ਬਿਆ ਪਰਤ ਪਾਲੇ ਜੀਅਨ ਬਹੁ ਭਾਂ ਜੋ ਜੋ ਰਚਿਓ ਸੋ ਤਸੇ ਧਿਆ ਜਿਸ ਭਾਵਤ ਸਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਗਜਾਨਿਆ ਜਲ ਲਾਗਾ ਹਰ ਏਕੇ ਨਾ ਤਸਕੀ ਆਸਨਾ ਬਿਰਥੀ ਜਾਏ ਸੇਵਕ ਸੇਵਾ ਬਨ ਆਈ ਹੁਕਮ ਬੂਝ ਪਰਮ ਪਦ ਪਾਈ ਸੁਭਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਦਰ ਪੂਜੇ ਗੁਰ ਕੇ ਪੈਰੇ ਲੋਕ ਸੁਖੀਏ ਪਰਲੋਕ ਸਵੇਲੇ ਨਾਨਕ ਹਰ ਪ੍ਰਭਿਆ ਪੇ ਮੇਲੇ

ਪ੍ਰੀਖਿਆ, ਜਿਸਮਨ ਬਸੈ ਤੇ ਸਾਜ ਪ੍ਰੀਖਿਆ, ਮੰਦਰ ਨਾਮ ਜਪੋ ਲਿ ਬੁਲਾਏ, ਦੁਖ ਦਰਦ ਮੰਦੇ ਭਾਉ ਜਾਇ, ਸਜਵਾ ਪਾਰ ਕਰੋ ਵਾਪਾਰੀ, ਦਰਗਹਿ ਨਿਭੈ ਖੇਪ ਤੁਮਾਰੀ, ਏਕਾ ਡੇਕ ਰਖੋ ਮਨ ਮਾਹੇ, ਨਾਨਕ ਬੌਰ ਨ ਆਵੇ ਜਾਇ, ਤਿੱਥੇ ਦੂਰ ਕਾਂ ਕੋ ਜਾਇ, ਬਰੇ ਰਾਖਨ ਹਾਰ ਧਿਆਏ, ਨਿਰਭਉ ਜਪੈ ਸਗਲ ਭਾਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ, ਨਾਮ ਜਪਤ ਮਨੋ ਸੁਖ, ਚਿੰਤਾ ਜਾਇ ਮਿਟੈ ਅਹੰਕਾਰ, ਤਜਨ ਕੋ ਕੋਇ ਨਾ ਪਾਉਚਨ ਹਾਰ, ਸਿਰ ਉਪਰ ਠਾਡਾ ਗੁਰਸੂਰਾ, ਨਾਨਕ ਤਾਗੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾਗੇ, ਦ੍ਰਿਸ਼ ਦਰਸ਼ਨ ਪੇਖ ਉਤਰ ਸ੍ਰੇਸ਼ਟ, ਚਰਨ ਕਮਲ ਜਾਗੇ ਅਨੂਪ, ਸਫਲ ਦਰਸ਼ਨ ਸੁੰਦਰ, ਰੂਪ ਧਨ ਸੇਵਾ ਸੇਵਕ ਪ੍ਰਵਾਨ, ਅੰਦਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਵਸੇ ਸੋਤ ਨਿਹਾ

ਪ੍ਰਕਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਗਾ ਲਾਗਾ ਮੀਠਾ ਸਗਲ ਸਮੇਗਰੀ ਏਕ ਸਘਾਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੇ ਨਾਮ੍ਰਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਗਾ ਬਿਸਰਾਮ ਸੁਨ ਸਮਾਤ ਅਨਤ ਰਾਤ ਕਹਿਣਾ ਜਾਈ ਆਚਾਰ ਜੁਸਮਾ ਤੈਨ ਦੇਖਿਆ ਸੇ ਆਪ ਦਿਖਾਏ ਨਾਨਕ ਜਨ ਸੋਜੀ ਪਾਏ ਸੁੰਦਰ ਸੋ ਬਾਹਰ ਆਨੰਦ ਘਟ ਘਟ ਵਿਆਪ ਰਹਿਆ ਭਗਵੰਤ ਤਰਨ ਮਾਏ ਆਕਾਸ਼ ਪਿਆ ਸਰਬ ਲੋਕ ਪੂਰਨ ਪ੍ਰਤਪਾਲ।

ਨਾਨਕ ਜਾ ਭਾਵੇ ਤਲੇ ਸਮਾਏ ਇਸ ਤੇ ਸੋ ਨਾ ਹੀ ਬੁਰਾ ਉਰੇ ਕਹੋ ਕਰੇ ਕਿਸ਼ ਗਰਾ ਆਪ ਭਲਾ ਕਰਤੂਤਾ ਤਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ

ਉਧਰੇ ਤਿਨ ਕੇ ਸਾਥੇ, ਸ਼ਰਨ ਜੋਗ ਸੁਨ ਸਰਣੀ ਆਏ, ਕਰ ਕਿਰਪਾ ਪ੍ਰਭਾਵ ਮਿਲਾਏ, ਮਿਟ ਗਏ ਬੈਰ ਭਏ ਸਵਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ, ਸੁਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ, ਆਲ ਜੰਜਾਲ ਵਿਗਾਰ ਤੇ ਰਹਿਤੇ, ਰਾਮ ਨਾਮ ਸੰਦਰਸਨਾ ਕਹਿਤੇ, ਕਰ ਪ੍ਰਸਾਦ ਦਿਆ ਪ੍ਰਭਧਾਰੀ, ਨਾਨਕ ਨਿਭੀ ਖੇਪ ਹਮਾਰੀ, ਪ੍ਰਭ ਕੀ ਉਸਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਵਸੇ ਸੋਤ ਨਿਧਾਨ, ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ,

ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਹਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕੇਵ ਸਚਿਆਰ ਹੋਈ ਹੈ ਕੇਵ ਕੂੜੈ ਤੁੱਟੈ ਪਾਲ।

ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ।

ਆਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਇ ਕਰੀ ਜੇਤੀ ਸਿਰਠਿ ਉਪਾਈ ਵੇਖਾਂ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ

स्नानम सुनया पढ़ पढ़ पावह मान सुनया लागे सहज ध्यान नानक

ਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂ

ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫਿਰ ਆਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦ

ਤੇ ਜਾਪ ਸ੍ਰੀ ਮੁਖ ਵਾਕ ਪਾਤ ਸਾਹੀ ਦਸਵੀਂ ਛਾਪੈ ਸ਼ਾਂਤ ਵੈ ਪ੍ਰਸਾਦ ਚੱਕਰ ਚਿਹਨ ਅਰਬਰਨ ਜਾਤ ਅਰਪਾਤ ਨਹਿਨ ਜਿਹ ਰੂਪ ਰੰਗ ਅਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤਿ ਅਨਭਉ ਪ੍ਰਕਾਸ਼ ਅਮਤੋਜ ਕਹੀ ਜੈ ਕੋੜ ਇੰਦ੍ਰ ਇੰਦਰਾਣ ਸਾਹੇ ਸਹਾਨ ਗਨਿਜੈ

ਕੇ ਸਰਬੱਤਰ ਰਾਜ ਕੇ ਸਰਬੱਤਰ ਸੁਖ ਹੈ ਕੇ ਸਰਬੱਤਰ ਭੁੱਖ ਹੈ ਕੇ ਸਰਬੱਤਰ ਤਰਾਨ ਹੈ ਕੇ ਸਰਬੱਤਰ ਪ੍ਰਾਣ ਹੈ ਕੇ ਸਰਬੱਤਰ ਦੇਸ ਹੈ ਕੇ ਸਰਬੱਤਰ ਭੇਸ ਹੈ ਕੇ ਸਰਬੱਤਰ ਮਾਨਿਆ ਸਦੈਵੰ ਪ੍ਰਧਾਨਿਆ।

ਪ੍ਰਸਾਦ ਕਿ ਜਾਹਰ ਜਹੂਰ ਹੈ ਕੇ ਹਾਜ਼ਰ ਹਜੂਰ ਹੈ ਹਮੇਸਲ ਸਲਾਮ ਹੈ ਸਮਹਤਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜਕ ਰਹੀਮ ਹੈ ਕਿ ਰੋਜੀ ਦੇਹਾਂਦ ਹੈ ਕਿ ਰਾਜਕ ਰਹਿੰਦ ਹੈ ਕਰੀਮਲ ਕਮਾਲ ਹੈ ਕਿ ਹੁਸਨਲ ਜਮਾਲ ਹੈ ਗਨੀ ਮੁਲਕ ਰਾਜ ਗਰੀਬ ਨਿਵਾਜ ਹੈ ਹਰੀ ਫੁਲ ਸਿਖਨ ਹੈ ਹਿਰਾਸਲ ਫਿਕਨ ਹੈ

ਸਭੇ ਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਨਾਸੀ ਕਰੀਮਲ ਕਰਿੰਦਾ ਸਮਸਤਲ ਨਿਵਾਸੀ ਅਜੈਮ ਵਿਭੂਤੇ ਗਜੈ ਉਗਨੀ ਮੈਂ ਹਰੀ ਅੰਕਰੀ ਅੰਕਰੀ ਮਲਹੀ ਮੈਂ ਚਤਰ ਚੱਕਰ ਵਰਤੀ ਚਤਰ ਚੱਕਰ ਭੂਤੇ

ਬੰਬੇ ਪਹੁਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਧਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕਹੋ ਨਾ ਦੇਖੀਅਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਕਰਤੀ ਬਿਨੇ ਕਰਤੀ ਕੇ ਮਾਤੇ ਮਤੰਗ ਜਰੇ ਜਰ ਸੰਗੇ ਅਨੂਪ ਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸਿਕੂਦ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ।

ਮਲੀਨ ਹੈ ਕਦ ਸੰਜਮ ਧੋਤਾ ਜਾਏ ਮਨ ਧੋਵ ਸ਼ਬਦ ਲਾਗੁ ਹਰ ਸਿਉ ਰਹਿ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿ ਸਾਇਮ ਜਾਏ ਜੀਹੋ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜੀਹੋ ਤਾਂ ਮੈਲੇ ਤਿਨੀ ਜਨਮ ਜੂ ਹਾਰਿਆ।

ਰਹਿ ਗੁਰਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰਨਾਲੇ। ਗੁਰ ਕੇ ਚਰਨ ਹਿਰਦੈ ਧਿਆਇ ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹੇ ਪਰਨੇ, ਗੁਰਬਿਨ ਅਵਰ ਨ ਜਾਣੇ ਕੋਈ ਕਹੇ, ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਭਰ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ। ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦੇ ਨੇਤਨੇਮ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਜੀ ਦਾਦ ਬਖਸ਼ਣ ਜੀ। ਸਵਾਬ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਭਿੰਦਰ ਸਿੰਘ ਜੀ, ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਉਹਨਾਂ ਪਾਸੋਂ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਸ਼ਾਮ ਦੇ ਦੀਵਾਨਾਂ ਵਿੱਚ ਅੱਜ 9 ਵਜੇ ਤੱਕਰ ਜੋ ਰੈਗੂਲਰ ਦੀਵਾਨ ਹਨ, ਉਪਰੰਤ ਜੋ 9 ਵਜੇ ਤੋਂ ਰਹਿਣ ਸਭਾ ਕੀਰਤਨ ਹੋਣੇ ਹਨ, ਸੋ ਸਭ ਸੰਗਤਾਂ ਨੇ ਇਸ ਸਮੇਂ ਦਾ ਲਾਹਾ ਲੈਣਾ। ਦੂਸਰੀ ਬੇਨਤੀ ਹੈ, ਕੱਲ੍ਹ ਨੂੰ ਗੁਰੂ ਘਰ ਵਿਖੇ ਜੋ ਮਹਾਨ ਸ਼ਹੀਦੀ ਸਮਾਗਮ ਮਨਾਏ ਜਾਣੇ ਹਨ, ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਆਪ ਜਾਣੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਕੱਲ੍ਹ ਦੁਪਹਿਰ ਦੇ ਦੀਵਾਨਾਂ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਸਾਜਿਓ ਆਪੇ ਨਿਰਚਨਾਉ ਦੋਇ ਕੁਦਰਤਿ ਸਾਜੇ ਕਰਾ ਸੰਡਿਠ ਚਾਉ ਦਾਤਾ ਕਰਤਾ ਆਪ ਤੋਂ ਤੁਸ ਦੇਵੇ ਕਰੇ ਪਸਾਉ ਤੋ ਜਨ ਵੀ ਸਭ ਸੇ ਦੇ ਲੈ ਸਿੰਦ ਗੁਆਉ ਕਰਿਆ ਸੰਡਿਠ ਚਾਉ ਕਰਿਆ ਸੰਡਿਠ ਚਾਉ।

ਪਾ ਕੇ ਲਿਖਣਾ ਮੈਂ ਧਰਮ ਬਹਾਲਿਆ। ਉੱਥੇ ਸੱਚੀ ਸੱਚ ਨੇ ਬੜਾ ਤੈਨੂੰ ਅੱਖ ਕੱਢੇ ਜਜਮਾ ਲਿਆ। ਥਾਓ ਨਾ ਪਾਇਨ ਕੂੜਿਆ ਮੂੰਹ ਕਾਲੇ ਤੋਂ ਜਗਚਾ ਲਿਆ। ਤੇਰੇ ਨਾਇਰ ਤੁਸੀਂ ਜਿਨ ਗਏ ਹਾਰ ਗਏ ਸੀ ਠੱਗਣ ਵਾਲਿਆ।

ਕਹਿ ਪਸ ਮੜ ਭੋਰ ਸਦਾਇਆ ਵੱਡਾ ਹੋ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਅੱਗੇ ਕਰਨ ਕੀਰਤ ਵਾਚੀ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹੋਵੇ ਪਾਉਂਦੀ ਸੁਣਿਆ ਕਿਆ ਰੁਆਇਆ ਮਨ ਅੰਧਾ ਜਨਮ ਗਵਾਇਆ ਮਨ ਅੰਧਾ ਜਨਮ।

ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹ ਜੀਅ ਬੁੱਧ ਜਨਮ ਭਰਮੈਂ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੀਵੜ ਦਾ ਤਾਂ ਕੋ ਨਹੀਂ ਸਭ ਸੁਣੇ ਲੋਕ ਸਭਾਇਆ, ਸਤਿਗੁਰ ਮੇਰੇ ਸਤਿ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸਤੋ ਸਤਿ ਬੁਝਾਇਆ, ਜਿਨ ਸਤੋ ਸਤਿ ਬੁਝਾਇਆ।

ਜਾਈਐ ਜੀ ਆਪਣੀ ਸਭ ਤੇ ਸਦਾ ਦੇਖਾ ਦੇ ਆਖ ਗਵਾਈਐ ਜੇ ਲੋੜੇ ਚੰਗਾ ਆਪਣਾ ਕਰ ਪੁੰਨ ਹੋ ਨੀਚ ਸਦਾਈਐ ਜੇ ਜਰਾਣ ਪਰ ਹਰ ਦਰਵੇਸ਼ ਕਰੇਂਦੀ ਆਈਐ ਕੋ ਰਹਿ ਨਾ ਭਰੀਐ ਭਾਈਐ ਕੋ ਰਹਿ ਨਾ ਭਰੀਐ।

ਹਰਿ ਬਿਨ ਸਤਿਗੁਰ ਕਿਨ ਨ ਪਾਇਓ, ਬਿਨ ਸਤਿਗੁਰ ਕਿਨ ਨ ਪਾਇਆ। ਸਤਿਗੁਰ ਵਿਚਾਰ ਵਰਖਣ ਕਰ ਪ੍ਰਗਟ ਆਪ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਵਿਚਾਰ ਹੈ ਜਿਨ ਸੱਚੇ ਸਿਮ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ ਜਗ ਜੀਵਨ।

ਸਹਿਬ ਕੀਤੇ ਸੰਤੋਖੇ ਜਿਹਨੇ ਸੱਚੋ ਸੱਚ ਧਿਆਇਆ ਉਹ ਨਿਮਨ ਦੇ ਪੈਰ ਨੇ ਰੱਖੋ ਕਰ ਸੋ ਕਰ ਤੇ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਸ਼ਿਵ ਕਲਾ ਨਿਤ ਦੇਵ ਹੈ ਚੜ੍ਹੇ ਸਵਾਇਆ ਵਡਿਆ।

ਸੱਚਾ ਸਾਹਿਬ ਇੱਕ ਤੂੰ ਜਿਹਨੇ ਸੱਚੋ ਸੱਚ ਵਰਤਾਇਆ ਜਿਸ ਤੋਂ ਤੇ ਤੁਸੀਂ ਮੇਰੇ ਸੱਚ ਤੋਂ ਸੱਚ ਕਮਾਇਆ ਸਤਿਗੁਰ ਮੇਰੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸਤ ਨਾ ਜਾਣ ਕੇ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹਿਆ ਵਿੱਚ।

ਗੁਰੀ ਭਗਤ ਤੇਰੇ ਮਨ ਭਾਵਦੇ, ਦਰਸੋਨ ਕੀਰਤ ਗਾਵਦੇ, ਨਾਨਕ ਕਰਮਾ ਬਾਰ ਦਰ ਢੋ ਨਾ ਲਹਿਣੀ ਧਾਵਦੇ, ਇੱਕ ਮੂਲ ਨਾ ਪੁੱਜਣ ਆਪਣਾ ਨਾ ਹੁੰਦਾ ਆਪ ਗਣਾਇੰਦੇ, ਹੋਂ ਢਾਡੀ ਕਾਨੀ ਜਾਤ ਹੋਰ ਤੁਮ ਜਾਤ ਸਦਾਇੰਦੇ, ਤਿੰਨ ਮੰਗਾਂ ਜਿੱਤ ਜਿੱਤ ਆਇੰਦੇ, ਤਿੰਨ ਮੰਗਾਂ ਜਿੱਤ ਜਿੱਤ ਆਇੰਦੇ।

ਜਵਾਨ ਮਿੰਡਾ ਤਲੀ ਖਾਕ ਜੇ ਮਿੰਡਾ ਤਮਸਤਕ ਲਾਈ ਹੈ ਕੂੜਾ ਲਾਚ ਛੱਡੀ ਹੋਏ ਮਨ ਅਲੱਖ ਧਿਆਈ ਹੈ ਫਲ ਤੇ ਵੇਹ ਪਾਈ ਜਿਵੇਂ ਘਰ ਕਮਾਈ ਹੈ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਚ ਨਾਂ ਦੀ ਪਾਈ ਹੈ ਮੱਤ ਥੋੜ੍ਹੀ ਸੇਵ ਗਵਾਈ ਹੈ ਮੱਤ ਥੋੜ੍ਹੀ ਸੇਵ ਗਵਾਈ।

ਕੌੜੀ ਤੁਰਕਮ ਤੁਰ ਕਰਮ ਜਿਨਾ ਕੋ ਤਦਪਾਇਆ ਤਤਨ ਕਿਸਮ ਧਿਆਇਆ ਇਹਨਾਂ ਜਨਤਾ ਕਿਆ ਵਸ ਕਿਸ਼ਨਾ ਤਦ ਵੇਖੀ ਜਗਤ ਪਾਇਆ ਇਕਨਾ ਨੂੰ ਤੋ ਮੇਲੇ ਕੱਪ ਤੁਦ ਖਵਾਇਆ ਗੁਰ ਕਿਰਪਾ ਜਾਣੇ ਜਿੱਥੇ ਤਦ ਆਪ ਬੁਝਾਇਆ ਸਹਿਜ ਹੀ ਸਤ ਸਮਾਇਆ ਸਹਿਜ ਹੀ ਸਤ ਸਮਾਇਆ।

ਪਿਆਰ ਤੁਮੀ ਸਾਧਨ ਮਾਰੀਐ ਜਿਹੇ ਕਾਲੇ ਕਾਲਣਾ ਤੇ ਵੇਖ ਨੋ ਉਪਚਾਰੀਐ ਐਸੀ ਕਲਾ ਨਾ ਖੇਡੀਐ ਜਿੱਤ ਦਰਗੇ ਗਿਆ ਹਾਰੀਐ ਪੜਿਆ ਤੇ ਮੈਂ ਵਿਚਾਰ ਅੱਗੇ ਵਿਚਾਰੀਐ ਮੋਹ ਚੱਲੇ ਸੋ ਅੱਗੇ ਮਾਰੀਐ ਮੋਹ ਚੱਲੇ ਸੋ ਅੱਗੇ ਮਾਰੀ।

ਪਾੜੀ ਸਾਹਿਬ ਹੈ ਦਿਆਲ ਕਿਰਪਾ ਕਰਕੇ ਸਹਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋ ਪ੍ਰਵਾਨ ਤਾਂ ਕਿਸਮੈ ਕਾ ਮੈਲ ਪਾਏ ਸੀ ਕਸਮੈ ਪਾਵੇ ਸੋ ਕਰੇ ਮਨੁ ਚੰਦਿਆ ਸੋ ਫਲ ਪਾਏ ਸੀ ਤਾਦਰ ਕੇ ਪੈਦਾ ਜਾਏ ਸੀ ਤਾਦਰ ਕੇ

ਸਤਿਗੁਰ ਵੱਡਾ ਕਰ ਸਲਾਹੇ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲ ਤਨ ਤਰੀਆਂ ਜਦ ਸਪਣ ਦੰਬਨ ਵਸਾਈਆਂ ਕਰ ਹੁਕਮ ਮਸਤਕ ਹੱਥ ਦਰ ਵਿੱਚ ਮਾਰ ਕੱਢੀਆਂ ਬੁਰਿਆਈਆਂ ਸਹਿਤ ਉਠੈ ਨਾਨਦ ਪਾਈਆਂ ਸਹਿਤ ਉਠੈ ਨਾਨਦ ਪਾਈਆਂ।

ਸੇਵਿਆ ਸੁਖ ਪਾਈ ਸੁ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਕਾਲ ਗੁਰੀ ਕਿਉਂ ਘਾਲੀਏ ਮੰਦਾ ਮੂਲ ਨੱਕੀ ਚਈ ਦੇ ਲੰਮੀ ਨਦਰ ਨਿਹਾਲੀਏ ਜੋ ਸਾਹਿਬ ਨਾਲ ਲਹਾਰੀਏ ਤੇ ਵੇਹ ਪਾਸਾ ਢਾਲੀਏ ਕਿਸ ਲਾਹੇ ਉੱਪਰ ਕਾਲੀਏ ਕਿਸ

ਔੜ ਜਾਕਰ ਲਗੇ ਚਾਕਰੀ ਜੇ ਚੱਲੇ ਖਸਮੇ ਪਾਏ ਹੋਰ ਮਤ ਤਿਸਨੂੰ ਅਗਲੀ ਉਹ ਵਜੋ ਵਜੂਣਾ ਖਾਏ ਖਸਮੇ ਕਰ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ ਜਿਸ ਦਾ ਦਿੱਤਾ ਕਾਮਨਾ ਤਿਸ ਕਹੀਏ ਸਵਾਸ ਨਾਨਕ ਪੁਨਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਗੁਰਦੁਆਰਾ ਸਾਹਿਬ ਫਰੀਮਾਉਣ ਤੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰ ਰਹੇ ਸੋ, ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ, ਅਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਅੰਮ੍ਰਿਤ ਵੇਲੇ ਆਏ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਵਿਚਾਰ ਸਰਵਣ ਕਰਦੇ ਹਾਂ। ਸ਼ਬਦ ਦੇ ਵਿਚਾਰ ਸਰਵਣ ਕਰਵਾ ਰਹੇ ਹਨ ਭਾਈ ਸਾਹਿਬ ਭਾਈ ਹਰਜੀਤ ਸਿੰਘ ਸੁਲਤਾਨਪੁਰ ਲੋਧੀ ਵਾਲੇ। ਸੋ ਅੱਜ ਸ਼ਾਮਾਂ ਦੇ ਦੀਵਾਨਾਂ ਤੋਂ ਬਾਅਦ ਰੈਨ ਸਭਾਈ ਹੈ, ਕੱਲ੍ਹ ਸਵੇਰੇ ਅੰਮ੍ਰਿਤ ਵੇਲੇ ਤੋਂ ਬਾਅਦ 9 ਵਜੇ ਭੋਗ ਸ਼ੁਰੂ ਹੋਣਗੇ, ਉਪਰੰਤ ਸਾਰਾ ਦਿਨ ਕੀਰਤਨ ਦਰਬਾਰ ਸਜਣਗੇ। ਸੋ ਵੱਧ ਤੋਂ ਵੱਧ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਕੇ ਖੁਸ਼ੀਆਂ ਲਓ ਜੀ। ਸੋ ਆਓ ਅੰਮ੍ਰਿਤ ਵੇਲੇ ਆਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਦੇ ਹਾਂ। ਵਿਚਾਰ ਸਰਵਣ ਕਰਵਾ ਰਹੇ ਹਨ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਸੁਲਤਾਨਪੁਰ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ

ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ

ਜੁਗੋ-ਜੁਗੋ-ਅਟਲ ਧੰਨੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਚਰਨਾਂ ਵਿੱਚ ਸੁਭਾਏ ਮਾਨ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ ਆਓ ਬਹੁਤ ਹੀ ਵਡਭਾਗੇ ਹੋ ਅੰਮ੍ਰਿਤ ਵੇਲਾ ਸਤਿਨਾਉ ਵਡਿਆਈ ਵਿਚਾਰ ਸਤਿਗੁਰੂ ਜੀ ਨੇ ਖੁੱਲ੍ਹੇ ਦਰਸ਼ਨ ਦੇ ਦਾਰ ਬਖਸ਼ਿਸ਼ ਕੀਤੇ ਨੇ ਨਿਤਨੇਮ ਤੋਂ ਉਪਰੰਤ ਆਸਾ ਕੀ ਵਾਰ ਦਾ ਜੋ ਨਿਤਨੇਮ ਕੀਰਤਨ ਹੈ ਉਹ ਸਰਵਣ ਕਰ ਰਹੇ ਸੀ ਉਪਰੰਤ ਸਮਾਂ ਹੋਇਆ ਹੈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਏ ਰਾਮ ਕਥਾ ਕੀਰਤਨ ਸੁਖਦਾਈ ਸਤਿਗੁਰੂ ਜੀ ਦੇ ਅਲਾਹੀ ਬਚਨਾਂ ਦੀ ਸਾਂਝ ਪ੍ਰਾਪਤ ਕਰਨ ਵਾਸਤੇ ਜੋ ਅੰਮ੍ਰਿਤ ਵੇਲੇ ਹੁਕਮਨਾਮਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਕਿਉਂਕਿ ਸਤਿਗੁਰੂ ਜੀ ਰੋਜ਼ਾਨਾ ਅੰਮ੍ਰਿਤ ਵੇਲੇ ਹੁਕਮਨਾਮਾ ਬਖਸ਼ਿਸ਼ ਕਰਦੇ ਹੈ ਜਿਸ ਵਕਤ ਪ੍ਰਕਾਸ਼ ਕੀਤਾ ਜਾਂਦਾ ਹੈ ਅੱਜ ਦਾ ਜੋ ਪਾਵਨ ਹੁਕਮਨਾਮਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸੂਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ ਰਾਮ ਅੱਜ ਦਾ ਜੋ ਪਾਵਨ ਸ਼ਬਦ ਹੈ ਸੂਹੀ ਰਾਗ ਦੇ ਵਿੱਚ ਹੈ ਮਹੱਲਾ ਪੰਜਵਾਂ ਤੋਂ ਭਾਵ ਹੈ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ ਸਤਿਗੁਰੂ ਜੀ ਸ਼ਬਦ ਦੀਆਂ ਆਰੰਭਕ ਜੋ ਪੰਕਤੀਆਂ ਨੇ ਉਸ ਵਿੱਚ ਕਿਰਪਾ ਕਰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ ਰਾਮ ਕਿ ਉਹ ਅਕਾਲ ਪੁਰਖ ਪਰਮਾਤਮਾ ਆਪਣੇ ਭਗਤਾਂ ਦੇ ਸੰਤਾਂ ਦੇ ਜਿਹੜੇ ਕਾਰਜ ਨੇ ਉਹਨਾਂ ਦੇ ਵਿੱਚ ਆਪ ਸਹਾਈ ਹੁੰਦਾ ਹੈ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ ਜਿੱਥੇ ਪਰਮਾਤਮਾ ਆ ਜਾਂਦਾ ਹੈ ਉੱਥੇ ਆਪਣੇ ਸੇਵਕ ਦਾ ਕੋਈ ਨੁਕਸਾਨ ਨਹੀਂ ਆਉਣ ਦਿੰਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ ਹੈ ਕਹਿੰਦੇ ਵਿੱਚ ਕਰਤਾ ਪੁਰਖ ਖਲੋਆ ਜਿੱਥੇ ਅਕਾਲ ਪੁਰਖ ਖੜਾ ਹੋ ਜਾਵੇ ਨਾ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਵੀ ਮੇਰੇ ਨਾਲ ਫਲਾਨਾ ਖੜਾ ਹੈ ਕੋਈ ਕਹਿ ਦਿੰਦਾ ਮੇਰੇ ਨਾਲ ਫਲਾਨਾ ਖੜਾ ਹੈ ਮੇਰੇ ਦੋਸਤ ਖੜੇ ਨੇ ਮੇਰਾ ਪਰਿਵਾਰ ਖੜਾ ਹੈ ਮੇਰੇ ਮਿੱਤਰ ਖੜੇ ਨੇ ਭਰਾ ਖੜੇ ਨੇ ਪਰ ਸੱਚ ਕਰਕੇ ਜਾਣਿਓ ਜਿਹੜੇ ਦੁਨੀਆਂ ਦੇ ਲੋਕ ਅੱਜ ਖੜੇ ਨੇ ਕਈ ਵਾਰੀ ਐਸਾ ਸਮਾਂ ਹੁੰਦਾ ਉਹ ਨਾਲ ਨਹੀਂ ਖੜਦੇ ਜਿਹੜਾ ਮਿੱਤਰ ਅੱਜ ਨਾਲ ਖੜਾ ਹੈ ਸਮਾਂ ਪਾ ਕੇ ਉਹ ਕਿਤੇ ਨਾ ਕਿਤੇ ਬਹਿ ਜਾਂਦਾ ਹੈ ਕਿਸੇ ਡਰ ਕਰਕੇ ਕਿਸੇ ਲੋਭ ਕਰਕੇ ਪਰ ਅਕਾਲ ਪੁਰਖ ਉਹ ਮਿੱਤਰ ਹੈ ਉਹ ਸਹਾਰਾ ਹੈ ਕਿਉਂਕਿ ਸਤਿਗੁਰੂ ਜੀ ਨੇ ਸਾਨੂੰ ਕੁਝ ਸਹਾਰੇ ਐਸੇ ਦਿੱਤੇ ਨੇ ਜਿਨ੍ਹਾਂ ਦੀ ਓਟ ਦੇ ਵਿੱਚ ਸਿੱਖ ਨੇ ਸਦਾ ਰਹਿਣਾ ਅਤੇ ਸਭ ਤੋਂ ਵੱਡਾ ਸਹਾਰਾ ਹੈ ਅਕਾਲ ਪੁਰਖ ਦਾ ਅਤੇ ਗੁਰੂ ਦਾ ਅਕਾਲ ਪੁਰਖ ਦੀ ਓਟ ਲੈਣੀ ਹੈ ਅਤੇ ਅਕਾਲ ਪੁਰਖ ਦੀ ਓਟ ਲੈਣ ਵਾਸਤੇ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਜਾਂਦੇ ਹਾਂ ਇਹ ਸਾਡੇ ਸਹਾਰੇ ਨੇ ਵੀ ਅਕਾਲ ਪੁਰਖ ਦਾ ਸਹਾਰਾ ਲੈਣਾ ਹੈ ਜਾਂ ਗੁਰੂ ਦਾ ਸਹਾਰਾ ਲੈਣਾ ਹੈ ਜੇ ਅਕਾਲ ਪੁਰਖ ਦੀ ਗੱਲ ਕਰੀਏ ਜਾਂ ਗੁਰੂ ਦੀ ਗੱਲ ਕਰੀਏ ਅਸਲ ਦੇ ਵਿੱਚ ਇਹ ਦੋਨੋਂ ਤਾਕਤਾਂ ਇੱਕੋ ਹੀ ਨੇ
ਗੁਰ ਪਰਮੇਸ਼ਰ ਇੱਕੋ ਜਾਨ। ਜੇ ਗੁਰੂ ਦੇ ਕੋਲ ਆਏ ਹਾਂ ਸਮਝੋ ਪਰਮਾਤਮਾ ਦੇ ਕੋਲ ਆਏ ਹਾਂ, ਜੇ ਪਰਮਾਤਮਾ ਦੇ ਕੋਲ ਆਏ ਹਾਂ ਸਮਝੋ ਗੁਰੂ ਦੇ ਕੋਲ ਆਏ ਹਾਂ, ਦੋਨਾਂ ਦੇ ਵਿੱਚ ਕੋਈ ਭੇਦ ਨਹੀਂ। ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਇਸੇ ਤਰ੍ਹਾਂ ਸਿੱਖ ਨੇ ਇੱਕ ਆਸਰਾ ਹੋਰ ਲੈਣਾ, ਇੱਕ ਹੋਰ ਓਟ ਰੱਖਣੀ ਹੈ, ਉਹ ਓਟ ਹੈ ਸਤ ਸੰਗਤ ਦੀ। ਕਿਉਂਕਿ ਸਤ ਸੰਗਤ ਕਰਨੀ ਇਹ ਬਹੁਤ ਜ਼ਰੂਰੀ ਹੈ ਜੇ ਅਸੀਂ ਚਾਹੁੰਦੇ ਹਾਂ ਵੀ ਪਰਮਾਤਮਾ ਦਾ ਓਟ ਆਸਰਾ ਸਾਡੇ ਨਾਲ ਬਣਿਆ ਰਹੇ। ਅਸੀਂ ਗੁਰੂ ਦਾ ਆਸਰਾ ਲਈਏ, ਗੁਰੂ ਦੀ ਸੰਗਤ ਦਾ ਆਸਰਾ ਲਈਏ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਕਿਉਂਕਿ ਸੰਗਤ ਦੇ ਵਿੱਚ ਪਰਮਾਤਮਾ ਦਾ ਵਾਸਾ ਹੈ। ਜਿੱਥੇ ਸਤ ਸੰਗਤ ਹੈ ਤਹਾਂ ਬੈਕੁੰਠ ਜਹਿ ਕੀਰਤਨ ਤੇਰਾ। ਜਿੱਥੇ ਪਰਮਾਤਮਾ ਨੂੰ ਚੇਤੇ ਕੀਤਾ ਜਾਂਦਾ ਹੈ, ਪਾਤਸ਼ਾਹ ਕਹਿੰਦੇ ਉੱਥੇ ਪਰਮਾਤਮਾ ਦਾ ਵਾਸਾ ਹੁੰਦਾ ਹੈ। ਇਸ ਕਰਕੇ ਮੇਰੇ ਸਾਹਿਬ ਬਾਣੀ ਦੇ ਵਿੱਚ ਆਖਦੇ ਨੇ, ਕਹਿੰਦੇ ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਜਦੋਂ ਪਰਮਾਤਮਾ ਸਾਡੇ ਨਾਲ ਖੜ ਜਾਂਦਾ ਹੈ, ਫਿਰ ਦੁਨੀਆਂ ਦੀ ਕੋਈ ਤਾਕਤ ਸਾਨੂੰ ਹਿਲਾ ਨਹੀਂ ਸਕਦੀ। ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਸੱਚਾ ਸਿਰਜਣਹਾਰਾ। ਪਾਤਸ਼ਾਹ ਕਹਿੰਦੇ ਹੇ ਵਾਹਿਗੁਰੂ, ਹੇ ਪਰਮਾਤਮਾ, ਤੂੰ ਆਪਣੇ ਭਗਤਾਂ ਦਾ, ਤੂੰ ਸੰਤਾਂ ਦਾ ਸਹਾਰਾ ਹੈ। ਮੇਰੇ ਰਾਮ ਰਾਏ, ਤੂੰ ਸੰਤਾਂ ਕਾ ਸੰਤ ਤੇਰੇ। ਹੇ ਸੱਚੇ ਪਾਤਸ਼ਾਹ, ਤੂੰ ਸੰਤਾਂ ਦਾ ਆਸਰਾ ਹੈ, ਸੰਤਾਂ ਦਾ ਸਹਾਰਾ ਹੈ, ਅਤੇ ਸੰਤ ਤੇਰੇ ਨੇ। ਤੂੰ ਸਹਾਰਾ ਕਿਉਂ ਹੈ? ਕਿਉਂਕਿ ਉਹ ਤੇਰੇ ਆ, ਜਿਹੜੇ ਤੇਰੇ ਬਣ ਜਾਂਦੇ ਨੇ ਤੂੰ ਉਹਨਾਂ ਦਾ ਸਹਾਰਾ ਬਣ ਜਾਂਦਾ ਹੈ। ਕਦੀ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਸੀ ਨਾ, ਮਹਾਰਾਜ ਤੇਰਾ ਬੰਦਾ। ਪਾਤਸ਼ਾਹ ਕਹਿੰਦੇ ਜੇ ਗੁਰੂ ਦਾ ਹੈ ਤਾਂ ਅੱਜ ਤੋਂ ਗੁਰੂ ਵੀ ਤੇਰਾ ਹੈ, ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਸੱਚਾ ਸਿਰਜਣਹਾਰਾ। ਹਰ ਯੁਗ ਯੁਗ ਭਗਤ ਉਪਾਇਆ। ਪਾਤਸ਼ਾਹ ਕਹਿੰਦੇ ਯੁਗਾਂ ਯੁਗੰਤਰਾਂ ਦੇ ਵਿੱਚ ਪਰਮਾਤਮਾ ਇੱਕੋ ਹੀ ਹੈ, ਆਪਣੇ ਭਗਤਾਂ ਨੂੰ ਪੈਦਾ ਕਰਦਾ ਹੈ। ਪੈਜ ਰੱਖਦਾ ਆਇਆ ਰਾਮ ਰਾਜੇ, ਉਹ ਆਪਣੇ ਭਗਤਾਂ ਦੀ ਫਿਰ ਪੈਜ ਰੱਖਦਾ ਹੈ। ਭਗਤ ਨਾਮਦੇਵ ਦੀ ਪੈਜ ਰੱਖੀ ਹੈ, ਭਗਤ ਰਵਿਦਾਸ ਜੀ ਦੀ ਪੈਜ ਰੱਖੀ ਹੈ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਸ ਗੁਸਈਆ ਮੇਰਾ, ਮਾਥੈ ਛਤਰ ਤਰੈ। ਹੁਣ ਸਤਿਗੁਰੂ ਜੀ ਅੱਜ ਦੇ ਪਾਵਨ ਸ਼ਬਦ ਅੰਦਰ ਇਹ ਕਿਰਪਾ ਕਰਦੇ ਨੇ, ਕਹਿੰਦੇ ਸੰਤਾਂ ਕੇ ਕਾਰਜ ਆਪ ਖਲੋਇਆ। ਪਰਮਾਤਮਾ ਸੰਤਾਂ ਦੇ ਕਾਰਜ ਕਰਨ ਵਾਸਤੇ ਵਿੱਚ ਆਪ ਖੜ ਗਿਆ, ਉਹ ਆਪ ਹੀ ਸਹਾਰਾ ਬਣਿਆ। ਹਰ ਕੰਮ ਕਰਾਵਨ ਆਇਆ ਰਾਮ, ਅਤੇ ਪਰਮਾਤਮਾ ਆਪ ਹੀ ਭਗਤਾਂ ਦੇ ਕਾਰਜ ਸਵਾਰਨ ਵਾਸਤੇ। ਉਹ ਕਾਰਜ ਕੀ ਹੈ? ਵੀ ਮਨੁੱਖਾ ਜੀਵਨ ਕਿੱਦਾਂ ਸਫਲ ਹੋ ਜਾਵੇ। ਅਤੇ ਜਦੋਂ ਅਸੀਂ ਇਤਿਹਾਸ ਦੇ ਬਚਨ ਪੜ੍ਹਦੇ ਹਾਂ, ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ ਵੀ ਜਿਸ ਵਕਤ ਸ੍ਰੀ ਹਰਿਮੰਦਰ ਸਾਹਿਬ ਪਹਿਲਾਂ ਪ੍ਰਕਾਸ਼ ਕੀਤਾ ਗਿਆ, ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਗ੍ਰੰਥੀ ਸਿੰਘ ਥਾਪਿਆ, ਅਤੇ ਨਾਲ ਹੀ ਹੁਕਮ ਕੀਤਾ ਸੀ, ਸਾਹਿਬ ਬੁੱਢਾ ਖੋਲੋ ਗ੍ਰੰਥ, ਲਿਹੋ ਆਵਾਜ਼ ਸੁਣੈ ਸਭ ਪੰਥ। ਇਹ ਬਾਬਾ ਬੁੱਢਾ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਪਹਿਲੀ ਬੀੜ ਤਿਆਰ ਹੋਈ ਹੈ ਸ੍ਰੀ ਆਦਿ ਗ੍ਰੰਥ ਸਾਹਿਬ, ਵੀ ਇਸ ਗ੍ਰੰਥ ਨੂੰ ਖੋਲ੍ਹਣਾ ਕਰੋ। ਉਸ ਦਿਨ ਤੋਂ ਪ੍ਰਕਾਸ਼ ਦੀ ਮਰਿਆਦਾ ਸ਼ੁਰੂ ਹੋਈ, ਉਸ ਦਿਨ ਤੋਂ ਗੁਰਦੁਆਰੇ ਦੀ ਇਹ ਮਰਿਆਦਾ ਸ਼ੁਰੂ ਹੋਈ ਹੈ ਪ੍ਰਕਾਸ਼ ਕਰਨਾ, ਅਤੇ ਪ੍ਰਕਾਸ਼ ਕਰਕੇ ਹੁਕਮਨਾਮਾ ਲੈਣਾ। ਇਹ ਹਰਿਮੰਦਰ ਸਾਹਿਬ ਤੋਂ ਮਰਿਆਦਾ ਆਰੰਭ ਹੋਈ ਹੈ, ਅਤੇ ਪਹਿਲੇ ਗ੍ਰੰਥੀ ਸਿੰਘ ਬਾਬਾ ਬੁੱਢਾ ਸਾਹਿਬ ਜੀ ਨੂੰ ਤਾਬਿਆਂ ਦੇ ਵਿੱਚ ਬਿਠਾਇਆ। ਖੋਲੋ ਗ੍ਰੰਥ, ਲਿਹੋ ਆਵਾਜ਼, ਸੁਣੈ ਸਭ ਪੰਥ। ਆਵਾਜ਼ ਤੋਂ ਭਾਵ ਹੈ ਹੁਕਮਨਾਮਾ ਲਵੋ। ਇਸ ਗ੍ਰੰਥ ਦੇ ਵਿੱਚੋਂ ਸ਼ਬਦ ਪੜ੍ਹਿਆ ਗਿਆ, ਆਵਾਜ਼ ਲਈ ਹੈ। ਆਵਾਜ਼ ਕਿਹਦੀ ਹੈ? ਪਰਮਾਤਮਾ ਦੀ। ਹਾਂ, ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਯਾਦ ਰੱਖਿਓ, ਜਿਹੜਾ ਗੁਰਬਾਣੀ ਹੈ, ਸ਼ਬਦ ਹੈ, ਇਹ ਪਰਮਾਤਮਾ ਦੀ ਆਵਾਜ਼ ਹੈ, ਪਰਮਾਤਮਾ ਦਾ ਹੁਕਮ ਹੈ। ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਜੈਸੀ ਮੈਂ ਆਵੈ, ਖਸਮ ਕੀ ਬਾਣੀ,
ਤੈਸੜਾ ਕਰੀ ਗਿਆਨ ਵਿਹਲਾ ਲੋ। ਪਾਤਸ਼ਾਹ ਕਹਿੰਦੇ ਇਹ ਰੱਬੀ ਹੁਕਮ ਹੈ, ਇਹ ਕਿਸੇ ਮਨੁੱਖ ਦੀ ਕਿਰਤ ਨਹੀਂ ਹੈ। ਉਸ ਸਮੇਂ ਕਹਿੰਦੇ ਜਿਹੜਾ ਹੁਕਮਨਾਮਾ ਆਇਆ ਸੂਹੀ ਮਹੱਲਾ ਪੰਜਵਾਂ, ਜਿਹੜਾ ਸ਼ਬਦ ਅੱਜ ਆਪਾਂ ਪੜ੍ਹ ਰਹੇ ਹਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਨ ਆਇਆ ਰਾਮ। ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਜਿੱਥੇ ਅਸੀਂ ਇਤਿਹਾਸਿਕ ਤੌਰ 'ਤੇ ਇਸ ਸ਼ਬਦ ਦੇ ਅਰਥ ਕਰਦੇ ਹਾਂ ਵੀ ਅੰਮ੍ਰਿਤ ਸਰੋਵਰ ਜਿਸ ਵਕਤ ਬਣਿਆ ਹੈ, ਜਾਂ ਹਰਿਮੰਦਰ ਸਾਹਿਬ ਜਦੋਂ ਬਣਾਇਆ ਗਿਆ ਅਤੇ ਸਤਿਗੁਰੂ ਕਿਰਪਾ ਕਰਦੇ ਨੇ ਵੀ ਇਹਨਾਂ ਕਾਰਜਾਂ ਦੇ ਵਿੱਚ ਪਰਮਾਤਮਾ ਆਪ ਆਇਆ, ਪਰਮਾਤਮਾ ਨੇ ਆਪ ਆ ਕੇ ਇਹ ਸਾਰੇ ਕਾਰਜ ਕੀਤੇ ਆ, ਕਿਉਂਕਿ ਪਰਮਾਤਮਾ ਹੀ ਸਾਰਾ ਕੁਝ ਕਰਨ ਵਾਲਾ ਹੈ। ਯਾਦ ਰੱਖਿਓ, ਇਹ ਮਨੁੱਖ ਨੂੰ ਭੁਲੇਖਾ ਹੈ ਵੀ ਮੈਂ ਕਰ ਰਿਹਾ ਹਾਂ ਜਾਂ ਮੈਂ ਕੀਤਾ ਆ। ਕਬੀਰ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੇ ਸਰੀਰ ਕਿਆ ਜਾਣੋ ਕਿਚ ਹਰ ਕੀਆ ਭਇਓ ਕਬੀਰ ਕਬੀਰ। ਕਹਿੰਦੇ ਇਹ ਤਾਂ ਮਨੁੱਖ ਨੂੰ ਭੁਲੇਖਾ ਹੈ ਵੀ ਮੈਂ ਕਰ ਰਿਹਾ ਜਾਂ ਮੇਰਾ ਕੀਤਾ ਹੋ ਰਿਹਾ। ਅਸਲ ਦੇ ਵਿੱਚ ਸਾਰਾ ਕੁਝ ਕਰਨ ਵਾਲਾ ਪਰਮਾਤਮਾ ਹੀ ਹੈ। ਹੁਣ ਹਰਿਮੰਦਰ ਸਾਹਿਬ ਬਣਿਆ ਹੈ, ਚਾਰ ਦਰਵਾਜ਼ੇ ਰੱਖੇ ਗਏ ਆ, ਸਾਰੀ ਮਨੁੱਖਤਾ ਲਈ ਇੱਕ ਸਰਬ ਸਾਂਝਾ ਕੇਂਦਰ ਜੇ ਕੋਈ ਹੈ ਤਾਂ ਉਹ ਹਰਿਮੰਦਰ ਸਾਹਿਬ ਹੈ। ਇਸ ਤੋਂ ਪਹਿਲਾਂ ਧਾਰਮਿਕ ਮੰਦਰ ਕੇਵਲ ਉੱਚ ਜਾਤਾਂ ਵਾਸਤੇ ਸਨ, ਉਹਦੇ ਵਿੱਚ ਸ਼ੂਦਰ ਨਹੀਂ ਸੀ ਜਾ ਸਕਦਾ, ਕੋਈ ਨੀਵੀਂ ਜਾਤ ਦਾ ਨਹੀਂ ਸੀ ਜਾ ਸਕਦਾ, ਕੋਈ ਗੈਰ ਧਰਮ ਦਾ ਨਹੀਂ ਸੀ ਜਾ ਸਕਦਾ। ਇਸੇ ਤਰ੍ਹਾਂ ਇਸਲਾਮ ਦੇ ਆਪਣੇ ਕੇਂਦਰ ਨੇ, ਉੱਥੇ ਵੀ ਕੋਈ ਗੈਰ ਮੁਸਲਮਾਨ ਨਹੀਂ ਜਾ ਸਕਦਾ। ਪਰ ਯਾਦ ਰੱਖਿਓ, ਇਸ ਧਰਤੀ 'ਤੇ ਇੱਕ ਐਸਾ ਕੇਂਦਰ, ਇੱਕ ਐਸਾ ਧਾਰਮਿਕ ਸਥਾਨ, ਇੱਕ ਐਸਾ ਸਰਬ ਸਾਂਝਾ ਕੇਂਦਰ ਹੈ, ਉਹ ਸ੍ਰੀ ਹਰਿਮੰਦਰ ਸਾਹਿਬ ਹੈ, ਜਿੱਥੇ ਕਿਸੇ ਜਾਤ, ਕਿਸੇ ਮਜ਼ਹਬ, ਕਿਸੇ ਬੋਲੀ, ਕਿਸੇ ਭਾਸ਼ਾ, ਕਿਸੇ ਇਲਾਕੇ, ਕਿਸੇ ਦੇਸ਼ ਦੀ ਵੰਡੀ, ਕਿਸੇ ਦਿਸ਼ਾ ਦਾ ਭਰਮ ਨਹੀਂ। ਉੱਥੇ ਸਾਰਿਆਂ ਵਾਸਤੇ ਸਰਬ ਸਾਂਝਾ ਉਪਦੇਸ਼ ਆਉਂਦਾ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਪਿਆਰਿਓ, ਜਦੋਂ ਐਸਾ ਮਨੁੱਖਤਾ ਦਾ ਕੇਂਦਰ ਬਣਿਆ ਇਸ ਧਰਤੀ 'ਤੇ, ਤੁਹਾਨੂੰ ਕੋਈ ਪੁੱਛੇ, ਕਈ ਵਾਰੀ ਗੱਲ ਚੱਲਦੀ ਹੈ ਵੀ ਕੋਈ ਐਸਾ ਸਰਬ ਸਾਂਝਾ ਸਥਾਨ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਬਹਿ ਸਕਦੇ ਨੇ, ਜਿੱਥੇ ਰਾਮ ਰਾਮ ਕਹਿਣ ਵਾਲਿਆਂ ਦੀ ਆਵਾਜ਼ ਵੀ ਆ ਰਹੀ ਹੈ, ਜਿੱਥੇ ਅੱਲਾ ਅੱਲਾ ਕਹਿਣ ਵਾਲੇ ਅਵਲ ਅੱਲਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ 'ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਜਿੱਥੇ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਜਿੱਥੇ ਰਾਮ ਰਾਮ, ਜਿੱਥੇ ਗੋਪਾਲ, ਜਿੱਥੇ ਹਰੀ, ਜਿੱਥੇ ਬਿਠੁਲ, ਜਿੱਥੇ ਨਰਾਇਣ ਕਹਿ ਕੇ ਪਰਮਾਤਮਾ ਨੂੰ ਮਾਧੋ ਕਹਿ ਕੇ ਬੁਲਾਇਆ ਗਿਆ, ਉਹ ਇੱਕੋ ਸਥਾਨ ਹੈ ਸ੍ਰੀ ਹਰਿਮੰਦਰ ਸਾਹਿਬ, ਜਿਹੜਾ ਸਾਰੀ ਮਨੁੱਖਤਾ ਲਈ ਸਰਬ ਸਾਂਝਾ ਕੇਂਦਰ ਹੈ, ਜਿੱਥੇ ਜਾ ਕੇ ਸਾਰੀ ਮਨੁੱਖਤਾ ਆਪਣਾ ਸਿਰ ਝੁਕਾ ਸਕਦੀ ਹੈ, ਜਿੱਥੇ ਸਾਰੇ ਜਾਣੇ ਜਾ ਕੇ ਬਹਿ ਸਕਦੇ ਨੇ, ਜਿੱਥੇ ਸਾਰੇ ਲੰਗਰ ਪ੍ਰਸ਼ਾਦਾ ਛਕ ਸਕਦੇ ਨੇ, ਜਿੱਥੇ ਆਤਮਿਕ ਗਿਆਨ ਮਿਲਦਾ ਹੈ, ਆਤਮਿਕ ਭੋਜਨ ਮਿਲਦਾ ਹੈ, ਜਿੱਥੇ ਸਰੀਰਕ ਭੋਜਨ ਮਿਲਦਾ ਹੈ, ਉਹ ਅਸਥਾਨ ਹੈ ਸ੍ਰੀ ਹਰਿਮੰਦਰ ਸਾਹਿਬ। ਡਿੱਠ ਹੈ ਸਭੈ ਥਾਮ ਨਹੀਂ ਤੁਧ ਜਿਹਾ, ਜਿਹਦੇ ਵਰਗਾ ਕੋਈ ਦੂਸਰਾ ਥਾਂ ਨਹੀਂ। ਜਿਸ ਵਕਤ ਕਹਿੰਦੇ ਹਰਿਮੰਦਰ ਸਾਹਿਬ ਬਣਿਆ ਹੈ, ਉਸ ਤੋਂ ਬਾਅਦ ਪਹਿਲਾਂ ਪ੍ਰਕਾਸ਼ ਕੀਤਾ ਗਿਆ, ਇਹ ਪਾਵਨ ਹੁਕਮਨਾਮਾ ਬਖਸ਼ਿਸ਼ ਹੋਇਆ, ਅਤੇ ਇਹ ਜਿਹੜੀ ਬਖਸ਼ਿਸ਼ ਹੋਈ ਹੈ, ਹਰਿਮੰਦਰ ਸਾਹਿਬ ਬਣਿਆ, ਸੁੰਦਰ ਸਰੋਵਰ ਜਿਹਨੂੰ ਅੰਮ੍ਰਿਤਸਰ ਆਖਿਆ ਜਾਂਦਾ ਹੈ, ਅੰਮ੍ਰਿਤਸਰ ਅਤੇ ਸਰੋਵਰ ਅੰਮ੍ਰਿਤਸਰ ਨਾਂ ਰੱਖਿਆ ਗਿਆ, ਇਸੇ ਨਾਂ ਕਰਕੇ ਸ਼ਹਿਰ ਦਾ ਨਾਂ ਅੰਮ੍ਰਿਤਸਰ ਪੈ ਗਿਆ। ਆਖੋ ਸਤਨਾਮ, ਅੰਮ੍ਰਿਤਸਰ ਨਾਂ ਪੈ ਗਿਆ ਸ਼ਹਿਰ ਦਾ, ਅੰਮ੍ਰਿਤਸਰ, ਅੰਮ੍ਰਿਤ ਸਰੋਵਰ। ਅੰਮ੍ਰਿਤ ਕਹਿੰਦੇ ਨੇ ਜਿੱਥੋਂ ਸਿੱਖਾਂ ਨੂੰ ਜੀਵਨ ਮਿਲਦਾ ਹੈ। ਕਦੀ ਨਾਦਰ ਸ਼ਾਹ ਨੇ ਪੁੱਛਿਆ ਸੀ ਬਈ ਸਿੱਖਾਂ ਨੂੰ ਇਹ ਕਿਹੜੀ ਤਾਕਤ ਹੈ ਜਿਹੜੀ ਜਿਉਂਦਾ ਰੱਖਦੀ ਹੈ, ਅਸੀਂ ਇਹਨਾਂ ਨੂੰ ਮਾਰਦੇ ਹਾਂ, ਕਿੰਨਾ ਇਹਨਾਂ ਦਾ ਕਤਲੇਆਮ ਹੁੰਦਾ ਹੈ, ਇਹ ਫਿਰ ਉੱਦਾਂ ਦੇ ਉੱਦਾਂ ਨੇ। ਅਤੇ ਉਸ ਵਕਤ ਕਹਿੰਦੇ ਦੱਸਿਆ ਗਿਆ ਬਈ ਇਹਨਾਂ ਨੂੰ ਜਿਹੜੀ ਤਾਕਤ ਮਿਲਦੀ ਹੈ, ਇਹਨਾਂ ਦਾ ਉਹ ਕੇਂਦਰ ਹੈ ਸ੍ਰੀ ਹਰਿਮੰਦਰ ਸਾਹਿਬ, ਉਹ ਅੰਮ੍ਰਿਤ ਸਰੋਵਰ, ਜਿੱਥੇ ਸਿੱਖ ਇਸ਼ਨਾਨ ਕਰਦੇ ਨੇ, ਜਿੱਥੇ ਸਿੱਖ ਬਾਣੀ ਪੜ੍ਹਦੇ ਨੇ, ਸੁਣਦੇ ਨੇ, ਇਹ ਦੁਬਾਰਾ ਫਿਰ ਉੱਥੋਂ ਹਰੇ ਭਰੇ ਹੋ ਕੇ, ਇਹ ਮੁਰਦਾ ਵੀ ਆਉਣ, ਫਿਰ ਜੀਵਨ ਇਹਨਾਂ ਨੂੰ ਮਿਲ ਜਾਂਦਾ ਹੈ, ਕਿਉਂਕਿ ਸਤਿਗੁਰੂ ਇਹਨਾਂ ਨੂੰ ਜੀਵਨ ਦੇ ਦਿੰਦਾ ਹੈ। ਸਤਿਗੁਰ ਮੇਰਾ ਮਾਰ ਜੀਵਲ ਹੈ, ਆਪਣੇ ਸੇਵਕ ਕੀ ਆਪੇ ਰੱਖ ਹੈ, ਆਪੇ ਨਾਮ ਜਪਾਵੈ। ਕਹਿੰਦੇ ਐਸੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ
ਇਹ ਹਰਿਮੰਦਰ ਸਾਹਿਬ ਜਾਂਦੇ ਨੇ, ਇਹ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਨੇ, ਦੁਬਾਰਾ ਫਿਰ ਇਹ ਲੜਨ ਵਾਸਤੇ ਤਿਆਰ ਹੋ ਜਾਂਦੇ ਨੇ। ਕਹਿੰਦੇ ਇਹਨਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ ਜਦ ਤੱਕ ਇਹਨਾਂ ਦੇ ਕੋਲ ਹਰਿਮੰਦਰ ਹੈ, ਜਦ ਤੱਕ ਇਹਨਾਂ ਦੇ ਕੋਲ ਅੰਮ੍ਰਿਤ ਸਰੋਵਰ ਹੈ, ਇਹ ਆਪਣੇ ਗੁਰੂ ਦੇ ਨਾਲ ਜੁੜੇ ਹੋਏ ਆ। ਸੋ ਸਤਿਗੁਰੂ ਰਹਿਮਤ ਕਰਨ, ਇਹ ਪਾਵਨ ਹੁਕਮਨਾਮਾ ਜੋ ਬਖਸ਼ਿਸ਼ ਹੋਇਆ ਹੈ, ਆਓ ਸਤਿਗੁਰੂ ਜੀ ਨੇ ਜਿੱਥੇ ਦੁਨਿਆਵੀ ਤੌਰ 'ਤੇ, ਜਿੱਥੇ ਬਾਹਰੀ ਤੌਰ 'ਤੇ ਅੰਮ੍ਰਿਤ ਸਰੋਵਰ ਦੇ ਨਾਲ, ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਸੰਬੰਧਿਤ ਇਤਿਹਾਸ ਜੁੜਿਆ ਹੋਇਆ ਹੈ, ਉੱਥੇ ਨਾਲ ਦੀ ਨਾਲ ਜਿਹੜੇ ਅੰਦਰੂਨੀ ਅਰਥ ਨੇ ਉਹਨਾਂ ਦੇ ਨਾਲ ਵੀ ਆਪਾਂ ਜੁੜਨ ਦਾ ਯਤਨ ਕਰਨਾ ਹੈ, ਕਿਉਂਕਿ ਬਾਣੀ ਸਦਾ ਹੈ ਅਤੇ ਬਾਣੀ ਸਾਨੂੰ ਜਿੱਥੇ ਬਾਹਰੀ ਤੌਰ 'ਤੇ ਸੇਧ ਦਿੰਦੀ ਹੈ, ਉੱਥੇ ਆਤਮਿਕ ਤੌਰ 'ਤੇ ਵੀ ਸਤਿਗੁਰੂ ਸਾਨੂੰ ਸੇਧ ਬਖਸ਼ਦੇ ਨੇ, ਸਤਿਗੁਰੂ ਦੀ ਕਿਰਪਾ ਕਰਦੇ ਨੇ। ਕਹਿੰਦੇ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਨ ਆਇਆ ਰਾਮ। ਕਹਿੰਦੇ ਇਹ ਜਿਹੜੇ ਕਾਰਜ ਆਰੰਭੇ ਸੀ ਨਾ, ਸਤਿਗੁਰੂ ਜੀ ਨੇ ਕਿਰਪਾ ਕੀਤੀ, ਇਹ ਸਾਰੇ ਕਾਰਜ ਹਰਿਮੰਦਰ ਸਾਹਿਬ ਬਣਿਆ, ਅੰਮ੍ਰਿਤ ਸਰੋਵਰ ਬਣਿਆ, ਇਹ ਸਾਰੀਆਂ ਬਖਸ਼ਿਸ਼ਾਂ ਉਹਦੀ ਕਿਰਪਾ ਦੇ ਨਾਲ ਹੋਈਆਂ ਨੇ, ਕਿਉਂਕਿ ਪਰਮਾਤਮਾ ਆਪ ਵਿੱਚ ਖੜਾ ਹੋਇਆ ਹੈ, ਪਰਮਾਤਮਾ ਆਪ ਹੀ ਸਾਰੇ ਕਾਰਜ ਕਰਦਾ ਹੈ। ਅਤੇ ਨਾਲ ਹੀ ਅਸੀਂ ਇਹਦੇ ਅਰਥ ਇਸ ਤਰ੍ਹਾਂ ਵੀ ਸਮਝਾਂਗੇ, ਸੰਤਾਂ ਕੇ ਕਾਰਜ ਉਹ ਕਿਹੜਾ ਕਾਰਜ ਹੈ, ਵੀ ਅੰਮ੍ਰਿਤ ਜਲ ਦੀ ਸਾਨੂੰ ਪ੍ਰਾਪਤੀ ਹੋ ਜਾਵੇ, ਕਿਉਂਕਿ ਹਰ ਮਨੁੱਖ ਇਸ ਧਰਤੀ 'ਤੇ ਕਾਹਦੇ ਵਾਸਤੇ ਆਇਆ, ਜਿਸ ਜਲ ਨਿਧ ਕਾਰਨ ਤੁਮ ਜਗ ਆਏ। ਸੋ ਅੰਮ੍ਰਿਤ ਗੁਰਪਾਹੀ ਜੀਓ, ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੀ ਭਾਵਨਾ ਕੀ ਹੁੰਦੀ ਹੈ, ਸਾਨੂੰ ਨਾਮ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਵੇ। ਸੰਤ ਕੌਣ ਹੈ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧੰਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਜਿਹੜੇ ਸੰਤ ਨੇ, ਰੱਬ ਦੇ ਪਿਆਰੇ ਨੇ, ਉਹਨਾਂ ਦੇ ਕਾਰਜ ਵਾਹਿਗੁਰੂ ਆਪ ਸਵਾਰਦਾ ਹੈ, ਉਹਨਾਂ ਨੂੰ ਨਾਮ ਅੰਮ੍ਰਿਤ ਦੀ ਦਾਤ ਬਖਸ਼ ਦਿੰਦਾ ਹੈ, ਕਿਉਂਕਿ ਪਰਮਾਤਮਾ ਆਪ ਹੀ ਉਹਨਾਂ ਦੇ ਜੀਵਨ ਦੇ ਵਿੱਚ ਕਾਰਜ ਸਵਾਰਨ ਵਾਸਤੇ ਆਇਆ ਹੈ। ਧਰਤ ਸੁਹਾਵੇ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਸ ਤਰ੍ਹਾਂ ਕਹਿੰਦੇ ਜੀਵਨ ਰੂਪੀ ਜਿਹੜੀ ਧਰਤੀ ਹੈ, ਇਹ ਸਰੀਰ ਰੂਪੀ ਧਰਤ ਤੋਂ ਭਾਵ ਹੈ ਧਰਤੀ, ਇੱਕ ਬਾਹਰਲੀ ਧਰਤੀ ਹੈ, ਇੱਕ ਸਰੀਰ ਇਹ ਵੀ ਧਰਤੀ ਹੈ, ਇਹ ਵੀ ਮਿੱਟੀ ਦਾ ਬਣਿਆ। ਧਰਤ ਸੁਹਾਵੀ ਅਤੇ ਇਹਦੇ ਅੰਦਰ ਇੱਕ ਤਾਲ ਹੈ ਜਿਹਨੂੰ ਹਿਰਦਾ ਆਖਿਆ ਜਾਂਦਾ, ਜਿੱਥੇ ਪਰਮਾਤਮਾ ਦਾ ਵਾਸਾ ਹੁੰਦਾ। ਜਿਵੇਂ ਬਾਹਰੀ ਤੌਰ 'ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਹੈ, ਉੱਥੇ ਤਾਲ ਬਣਿਆ ਹੈ, ਜਿੱਥੇ ਅੰਮ੍ਰਿਤ ਹੈ, ਅੰਮ੍ਰਿਤਸਰ ਅੰਮ੍ਰਿਤ ਦਾ ਸਰੋਵਰ, ਜਿੱਥੇ ਹਰ ਵੇਲੇ ਬਾਣੀ ਪੜ੍ਹੀ ਜਾ ਰਹੀ ਹੈ। ਅੱਜ ਤੇ ਵਿਗਿਆਨ ਨੇ ਵੀ ਇਹ ਗੱਲ ਸਿੱਧ ਕਰ ਦਿੱਤੀ ਹੈ ਵੀ ਪਾਣੀ 'ਤੇ ਅਸਰ ਹੁੰਦਾ ਹੈ, ਜਿਹੋ ਜਿਹੇ ਮਾਹੌਲ ਦੇ ਵਿੱਚ ਪਾਣੀ ਲੰਘਦਾ ਹੈ ਉੱਦਾਂ ਦਾ ਅਸਰ ਕਬੂਲਦਾ ਹੈ। ਵੈਸੇ ਇਹ ਗੱਲ ਸਾਇੰਸ ਨੂੰ ਹੁਣ ਸਮਝ ਆਈ ਹੈ, ਸਤਿਗੁਰਾਂ ਨੇ ਸਦੀਆਂ ਪਹਿਲਾਂ ਆਖਿਆ ਸੀ ਪਹਿਲਾ ਪਾਣੀ ਜੀਓ ਹੈ, ਵੀ ਪਾਣੀ ਵੀ ਜੀਵਨ ਹੈ, ਪਾਣੀ ਦੇ ਉੱਤੇ ਅਸਰ ਹੁੰਦਾ ਹੈ, ਜਿੱਦਾਂ ਦਾ ਅਸੀਂ ਉੱਥੇ ਬੋਲਦੇ ਹਾਂ ਜਿਹੋ ਜਿਹਾ ਮਾਹੌਲ ਹੁੰਦਾ ਪਾਣੀ 'ਤੇ ਵੀ ਅਸਰ ਹੁੰਦਾ। ਪਰ ਇਹ ਗੱਲ ਵਿਗਿਆਨ ਨੂੰ ਅੱਜ ਸਮਝ ਆਈ ਹੈ, ਹੁਣ ਇਹਦੇ ਉੱਤੇ ਕਿਤਾਬਾਂ ਲਿਖੀਆਂ ਜਾ ਰਹੀਆਂ ਨੇ, ਬੜਾ ਕੁਝ ਲਿਖਿਆ ਗਿਆ। ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਭਾਈ ਇਹ ਜਿਹੜੀ ਧਰਤੀ ਸਰੀਰ ਰੂਪੀ ਧਰਤੀ ਹੈ, ਇਹ ਵੀ ਸੁਹਾਵਣੀ ਹੋ ਗਈ ਹੈ, ਅਤੇ ਅੰਮ੍ਰਿਤ ਜਲ ਜਿਹੜਾ ਹੈ ਉਹ ਹਿਰਦੇ ਦੇ ਵਿੱਚ ਸਿੰਚਿਆ ਗਿਆ ਹੈ। ਅਕਾਲ ਪੁਰਖ ਨੇ ਐਸੀ ਕਿਰਪਾ ਕੀਤੀ, ਗੁਰੂ ਦੇ ਰਾਹੀਂ ਸਾਡੇ ਹਿਰਦਿਆਂ ਦੇ ਵਿੱਚ ਅੰਮ੍ਰਿਤ ਜਲ ਭਰਪੂਰ ਕਰ ਦਿੱਤਾ ਹੈ, ਅਤੇ ਅੰਦਰੋਂ ਜਿਹੜਾ ਸਾਡਾ ਹਿਰਦਾ ਹੈ ਉਹ ਸੋਹਣਾ ਬਣ ਗਿਆ। ਜਿਹੜਾ ਹਿਰਦਾ ਪਹਿਲਾਂ ਵਿਕਾਰਾਂ ਦੇ ਵਿੱਚ ਖੁੱਭਿਆ ਹੋਇਆ ਸੀ, ਉਹ ਅੰਦਰਲਾ ਜਿਹੜਾ ਹਿਰਦਾ ਬਹੁਤ ਹੀ ਸੁੰਦਰ ਹੋ ਗਿਆ। ਹੁਣ ਅੰਦਰ ਈਰਖਾ ਨਹੀਂ ਰਹੀ, ਅੰਦਰ ਨਿੰਦਿਆ ਨਹੀਂ ਰਹੀ, ਅੰਦਰ ਧੀਰਜ ਆ ਗਿਆ, ਸੰਤੋਖ ਆ ਗਿਆ, ਮਨ ਸੁੰਦਰਤਾ ਦੇ ਵਿੱਚ ਬਦਲ ਗਿਆ। ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਨੇ, ਪਾਤਸ਼ਾਹ ਕਹਿੰਦੇ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸਾਡੇ ਹਿਰਦੇ ਦੇ ਵਿੱਚ ਜਦੋਂ ਪਰਮਾਤਮਾ ਨੇ ਆਪਣਾ ਅੰਮ੍ਰਿਤ ਜਲ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰਪਾਹੀ ਜੀਓ, ਸਤਿਗੁਰੂ ਜੀ ਨੇ ਐਸੀ ਕਿਰਪਾ ਕੀਤੀ ਵੀ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਅੰਮ੍ਰਿਤ ਜਲ ਭਰਪੂਰ ਕਰ ਦਿੱਤਾ ਹੈ। ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧਨਾ ਪਾਇਆ।
ਕਿਉਂਕਿ ਵਾਹਿਗੁਰੂ ਜੀ ਦਾ ਜਦੋਂ ਅਸੀਂ ਨਾਮ ਜਪਦੇ ਹਾਂ ਸਾਡਾ ਹਿਰਦਾ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ, ਅੰਮ੍ਰਿਤ ਜਲ ਦੇ ਨਾਲ ਜੁੜ ਜਾਂਦਾ ਹੈ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ। ਇਸ ਤਰ੍ਹਾਂ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਅੰਮ੍ਰਿਤ ਜਲ ਛਾਇਆ, ਜਿਵੇਂ ਬਾਹਰੀ ਤੌਰ 'ਤੇ ਅੰਮ੍ਰਿਤ ਸਰੋਵਰ ਭਰਪੂਰ ਹੋ ਗਿਆ, ਅੰਮ੍ਰਿਤ ਜਲ ਦੇ ਨਾਲ ਭਰ ਗਿਆ, ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਜਿਹੜਾ ਹਿਰਦਾ ਰੂਪੀ ਘਰ ਹੈ ਅੰਮ੍ਰਿਤ ਜਲ ਛਾਇਆ, ਇੱਥੇ ਵੀ ਅੰਮ੍ਰਿਤ ਜਲ ਭਰਪੂਰ ਹੋ ਗਿਆ। ਪੂਰਨ ਸਾਜ ਕਰਾਇਆ ਅਤੇ ਅਕਾਲ ਪੁਰਖ ਨੇ ਆਪਣੀ ਬਖਸ਼ਿਸ਼ ਕਰਕੇ ਇਹ ਕਾਰਜ ਜੋ ਸੇਵਕਾਂ ਦਾ ਸੀ ਇਹ ਪੂਰਨ ਕਰ ਦਿੱਤਾ ਹੈ। ਸਗਲ ਮਨੋਰਥ ਪੂਰੇ ਅਤੇ ਮਨ ਦੇ ਸਾਰੇ ਵਲਵਲੇ ਜਿਹੜੇ ਸਨ, ਇੱਛਾਵਾਂ ਜਿਹੜੀਆਂ ਸਨ, ਉਹ ਅਕਾਲ ਪੁਰਖ ਨੇ ਕਿਰਪਾ ਕੀਤੀਆਂ ਅਤੇ ਸਾਰੇ ਮਨੋਰਥ ਪੂਰੇ ਕਰ ਦਿੱਤੇ ਹਨ। ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਵਿਸੂਰੇ। ਅਤੇ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਜਦੋਂ ਜੀਵ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਅਤੇ ਜੈ ਜੈਕਾਰ ਹੁੰਦੀ ਹੈ, ਭਗਤਾਂ ਦੀ ਹਰ ਵੇਲੇ ਉਸਤਤ ਹੋ ਰਹੀ, ਐਸੀ ਲਾਲ ਤੁਝ ਬਿਨ ਕੌਣ ਕਰੇ। ਗਰੀਬ ਨਵਾਜ਼ ਗੁਸਈਆਂ ਮੇਰਾ ਮਾਥੇ ਛਤਰ ਤਰੇ। ਜਿਵੇਂ ਬਾਹਰੀ ਤੌਰ 'ਤੇ ਸ੍ਰੀ ਹਰਿਮੰਦਰ ਸਾਹਿਬ ਬਣਿਆ, ਹਰ ਪਾਸੇ ਜੈ ਜੈਕਾਰ ਹੋ ਰਹੀ ਹੈ, ਡਿੱਠਾ ਸਭ ਹੈ ਥਾਮ ਨਹੀਂ ਤੁਧ ਜਿਹੇ ਆ, ਇਸੇ ਤਰ੍ਹਾਂ ਜਿਹੜੇ ਅੰਦਰੂਨੀ ਤੌਰ 'ਤੇ ਸਿੱਖ ਅਧਿਆਤਮਿਕ ਤੌਰ 'ਤੇ ਸ਼ਬਦ ਦੇ ਨਾਲ ਜੁੜ ਜਾਂਦੇ ਨੇ, ਉੱਥੇ ਵੀ ਫਿਰ ਜੈ ਜੈਕਾਰ ਦੇ ਵਾਜੇ ਵੱਜਦੇ ਆ। ਸੰਸਾਰ ਦੇ ਵਿੱਚ ਮਹਿਮਾ ਅਤੇ ਵਡਿਆਈ ਹੁੰਦੀ ਹੈ, ਜਗ ਅੰਤਰ ਭਾਵ ਸੰਸਾਰ ਦੇ ਵਿੱਚ ਲਾਥੇ ਸਗਲ ਵਿਸੂਰੇ ਅਤੇ ਸਾਰੇ ਚਿੰਤਾ ਝੋਰੇ ਦੁੱਖ ਆਦਿਕ ਲੱਥ ਜਾਂਦੇ ਹਨ। ਪੂਰਨ ਪੁਰਖ ਅਚੁੱਤ ਅਵਿਨਾਸੀ ਜਸ ਵੇਦ ਪੁਰਾਣੀ ਗਾਇਆ। ਅਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਇਸ ਤਰ੍ਹਾਂ ਜਿਹੜਾ ਉਹ ਅਕਾਲ ਪੁਰਖ ਪੂਰਨ ਭਾਵ ਪੂਰਿਆ ਹੋਇਆ, ਪੁਰਖ ਜਿਹੜਾ ਸਾਰਿਆਂ ਦੇ ਵਿੱਚ ਵਸਿਆ ਹੋਇਆ, ਅਚੁੱਤ ਜਿਹਦਾ ਕਦੀ ਨਾਸ਼ ਨਹੀਂ ਹੁੰਦਾ, ਅਟਲ ਰਹਿਣ ਵਾਲਾ ਜਿਹੜਾ ਕਦੀ ਡਿੱਗਦਾ ਨਹੀਂ, ਸਦਾ ਹੀ ਹੈ ਅਵਿਨਾਸ਼ੀ ਨਾਸ਼ ਤੋਂ ਰਹਿਤ। ਪਾਤਸ਼ਾਹ ਕਹਿੰਦੇ ਵੇਦ ਪੁਰਾਣ ਆਦਿਕ ਜਿਹੜੇ ਗ੍ਰੰਥ ਨੇ ਉਹ ਵੀ ਉਹਦਾ ਜਸ ਗਾਉਂਦੇ ਹਨ। ਇਹ ਉਸ ਅਕਾਲ ਪੁਰਖ ਦੀ ਕਿਰਪਾ ਹੋਈ ਜਿਹੜਾ ਪੂਰਨ ਹੈ, ਪੁਰਖ ਹੈ, ਅਚੁੱਤ ਅਤੇ ਅਵਿਨਾਸ਼ੀ ਹੈ, ਜਸ ਵੇਦ ਪੁਰਾਣੀ ਗਾਇਆ। ਵੇਦ ਪੁਰਾਣ ਗ੍ਰੰਥ ਹਨ ਜਿਹੜੇ, ਉਹ ਵੀ ਕਹਿੰਦੇ ਪਰਮਾਤਮਾ ਦਾ ਜਸ ਕਰਦੇ ਹਨ। ਆਪਣਾ ਬਿਰਦ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ। ਇਸ ਤਰ੍ਹਾਂ ਸਤਿਗੁਰੂ ਦੀ ਕਿਰਪਾ ਕਰਦੇ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ, ਕਹਿੰਦੇ ਉਸ ਅਕਾਲ ਪੁਰਖ ਨੇ ਇਹ ਆਪਣਾ ਬਿਰਦ ਰੱਖਿਆ, ਜਿਹਦੀ ਸ਼ਰਨ ਦੇ ਵਿੱਚ ਆਏ ਸੀ ਉਹਨੇ ਸ਼ਰਨ ਦੇ ਵਿੱਚ ਆ ਕੇ, ਹੁਣ ਪਹਿਲੇ ਬੰਦ ਦੇ ਵਿੱਚ ਸਤਿਗੁਰੂ ਜੀ ਨਾਮ ਦੀ ਗੱਲ ਕਰ ਰਹੇ ਵੀ ਉਹਨੇ ਸਾਨੂੰ ਆਪਣਾ ਨਾਮ ਦੇ ਦਿੱਤਾ, ਨਾਨਕ ਨਾਮ ਧਿਆਇਆ। ਜਦੋਂ ਵੀ ਤੁਸੀਂ ਸ਼ਬਦ ਪੜੋਗੇ, ਚਾਹੇ ਲਾਵਾਂ ਦਾ ਪਾਠ ਹੈ, ਉਹਦੇ ਵਿੱਚ ਵੀ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀਓ, ਸਭ ਤੋਂ ਪਹਿਲਾਂ ਗੁਰੂ ਸਾਨੂੰ ਨਾਮ ਦਿੰਦਾ ਹੈ, ਪ੍ਰਵਿਰਤੀ ਕਰਮ ਦੇ ਵਿੱਚ ਪ੍ਰਵਿਰਤ ਕਰ ਦਿੰਦਾ ਹੈ, ਸਾਨੂੰ ਸੰਸਾਰ ਵਿੱਚੋਂ ਤੋੜਦਾ ਨਹੀਂ। ਫਿਰ ਦੂਸਰੀ ਲਾਮ ਦੇ ਵਿੱਚ ਜਦੋਂ ਸਤਿਗੁਰੂ ਮਿਲਦਾ, ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਹਰ ਦੂਸਰੀ ਲਾਮ ਜਿਹੜੀ ਹੈ, ਫਿਰ ਸਤਿਗੁਰੂ ਸਾਨੂੰ ਨਾਮ ਦੀ ਦਾਤ ਦੇ ਕੇ ਤੀਸਰੀ ਲਾਮ ਸਾਨੂੰ ਵਿਰਾਗ ਦੇ ਵਿੱਚ ਲੈ ਜਾਂਦਾ ਹੈ, ਅਤੇ ਚੌਥੀ ਲਾਮ ਦੇ ਵਿੱਚ ਜਿਹੜਾ ਜੀਵ ਹੈ ਉਹਦਾ ਮਿਲਾਪ ਹੋ ਜਾਂਦਾ ਹੈ। ਤਕਰੀਬਨ ਹਰ ਸ਼ਬਦ ਦੇ ਵਿੱਚ ਸਤਿਗੁਰੂ ਇਹ ਭੇਦ ਸਾਨੂੰ ਦੱਸ ਰਹੇ ਆ, ਅੱਜ ਦੇ ਸ਼ਬਦ ਵਿੱਚ ਵੀ ਇਹ ਭੇਦ ਲੁਕਿਆ ਹੋਇਆ। ਇਸ ਤੋਂ ਅੱਗੇ ਵੀ ਆਪਾਂ ਜਦੋਂ ਸ਼ਬਦ ਪੜ੍ਹਾਂਗੇ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਜਾਂ ਕੋਈ ਵੀ ਸ਼ਬਦ ਪੜ੍ਹਦੇ ਹਾਂ, ਹਰ ਸ਼ਬਦ ਦੇ ਵਿੱਚ ਇਹ ਚਾਰ ਭੇਦ ਬਖਸ਼ਿਸ਼ ਕੀਤੇ ਆ। ਅਤੇ ਜੇ ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਉਹਦੇ ਵਿੱਚ ਵੀ ਧਰਮ ਖੰਡ ਤੋਂ ਲੈ ਕੇ ਕਰਮ ਖੰਡ ਕੀ ਬਾਣੀ ਜੋਰ, ਫਿਰ ਸੱਚ ਖੰਡ ਵਸੈ ਨਿਰੰਕਾਰ, ਇਹ ਦੋਨੋਂ ਅਵਸਥਾਵਾਂ, ਇਹ ਜਿਹੜੀ ਮੰਜ਼ਿਲ ਹੈ ਸਿੱਖ ਦੀ, ਇੱਕੋ ਪੌੜੀ ਦੇ ਵਿੱਚ ਹੈ। ਸੋ ਸਤਿਗੁਰੂ ਜੀ ਇਹ ਬਖਸ਼ਿਸ਼ ਕਰ ਰਹੇ ਨੇ, ਜੇ ਬਾਰਾਂ ਮਹਾਂ ਦਾ ਪਾਠ ਕਰੋਗੇ ਗੱਲ ਉੱਥੇ ਵੀ ਇਹੀ ਹੈ ਵੀ ਕਿਸ ਤਰ੍ਹਾਂ ਗੁਰੂ ਸਾਨੂੰ ਨਾਮ ਦੀ, ਅਸੀਂ ਵਿਛੜੇ ਹੋਏ ਹਾਂ ਕਿਰਤ ਕਰਮ ਕੇ ਵਿਛੜੇ, ਫਿਰ ਕਿਵੇਂ ਗੁਰੂ ਸਾਨੂੰ ਚੇਤੇ ਕਰਾਉਂਦਾ ਹੈ, ਅਤੇ ਕਿਵੇਂ ਫਿਰ ਫਲ ਗੁਣ ਆਨੰਦ ਉਪਾਰਜਣਾ ਹਰ ਸੱਜਣ ਪ੍ਰਗਟੇ ਆਏ। ਜਿਨ ਜਿਨ ਨਾਮ 'ਤੇ ਆਇਆ, ਜਪਜੀ ਸਾਹਿਬ ਚਾਹੁੰਦਾ ਜਿੰਨੀ ਨਾਮ 'ਤੇ ਆਇਆ, ਗੱਲ ਇੱਕੋ ਹੀ ਹੈ। ਸਾਰੀ ਬਾਣੀ ਦੇ ਵਿੱਚ ਸਤਿਗੁਰੂ ਜੀ ਇਹ ਬਖਸ਼ਿਸ਼ ਕਰਦੇ ਨੇ। ਮਹਾਰਾਜ ਕਹਿੰਦੇ ਆਪਣਾ ਬਿਰਤ ਰੱਖਿਆ ਪਰਮੇਸ਼ਰ, ਪਰਮੇਸ਼ਰ ਦਾ ਇਹ ਬਿਰਤ ਹੈ ਵੀ ਜਿਹੜੇ ਉਹਦੀ ਸ਼ਰਨ ਦੇ ਵਿੱਚ ਉਹਦਾ ਆਸਰਾ ਲੈ ਲੈਂਦੇ ਨੇ। ਜਿੱਥੋਂ ਗੱਲ ਆਪਾਂ ਸ਼ੁਰੂ ਕੀਤੀ ਸੀ, ਸਿੱਖ ਨੇ
आसरा लेना है अकाल पुरख का, गुरु का, सतसंगत का। इस तरह उस तो बाद जे कोई आसरा है तो अपना खुद का आसरा है, क्योंकि परमात्मा साडे अंदर वसदा है, अपने उत्ते भरोसा करना है, चढ़दी कला दे विच रहना है। जदों असीं आप ही डिग गए फिर सानू कोई चक नहीं सकदा। इस करके सतगुरु जी सानू बार बार समझाउंदे ने, बंदे खोज दिल हर रोज, सत संगत अकाल पुरख ते गुरु, फिर तेरे अंदर ही तेनू प्राप्त हो जाना है। हरमंदर इहो शरीर है, इस करके महाराज कहिंदे अपना बिरद रखिया परमेसर, वह अपना बिरद रखदा है। उहदा बिरद की है? शरण आवै जिस कंठ लावै, ये बिरद स्वामी संदा। उहदा बिरद की है? वह गरीबां दी लाज रखदा, नाम की दात बख्शदा। नानक नाम ते आया वह अपने नाम दे नाल जोड़ दिंदा है। नव निध सिद्ध रिद दीने करते तोट न आवै काई राम। फिर की हुंदा है? जदों नाम की दात मिल जाती है फिर संसार दे विच ये बख्शिशां मिलदियां ने। अज ते साडे लोक इन्हां गल्लां नूं मन्नण नूं तैयार नहीं, पर याद रखियो नाम जपन वालियां दे रस्ते विच बड़ियां ताकतां आउंदियां ने। वाक शक्ति सत हो जानी, होर संसार दियां बख्शिशां प्राप्त हो जाणियां। सो नाम दे विच बड़ी वड्डी ताकत जे। सो सतगुरु की कृपा करदे कहिंदे नौ तरह दियां निधियां रिधियां सिद्धियां सारियां करामातां ताकतां आदिक, भावें कि सिख इन्हां विच फसदा नहीं। आम लोग फस जाते हैं तो सारी उम्र फसे रहिंदे आ, फिर वह परमात्मा के घर तक नहीं पहुँच सकते। धर्म की दुनिया में बड़ी वड्डी रुकावट जे, नव निध सिद्ध रिद आदिक जड़े ने करामाती हो के जड़े विचरन लग जाते हैं। नव निध सिद्ध रिद दीने करते कहिंदे अकाल पुरख ये सारिया दातां बख्श दिंदा है। तोट न आवै काई राम कहिंदे किसी तरह की फिर तोट नहीं आउंदी, किसी तरह की कोई कमी नहीं रह जाती। खात खर्चत बिलशत सुख पाया करते की दात सवाई राम। पातशाह कहिंदे इस तरह भाई खांदियां खर्चदियां ते माणदियां, बिलशत हुंदा है मानना, जिहड़े उहदे खजाने नूं खांदे ने खावें खर्चें रल मिल भाई तोट ना आवे वध हो जाए सुख पाया, उहनां नूं आत्मक तौर ते फिर सुख मिलदा है। करते की दात सवाई राम, इह उहदियां दातां वधदियां जांदियां कदी घटदियां नहीं, सवाई हुंदा है वधना। दात सवाई निखुट न जाई अंतर जामी पाया, इस तरह कहिंदे उहदियां दातां जिहड़ियां ने सदा वधदियां ने। कदी ये नहीं कहना चाहीदा भी चीज थोड़ी है जी मैनूं थोड़ा दिता है, बहुता कहांगे बहुता हुंदा, महाराज ने बड़ा कुछ दिता है। इस करके कहिंदे दात सवाई निखुट न जाई, उहदे भंडारे कदी मुकदे नहीं, कोई खो नहीं सकदा। अंतर जामी पाया, इस तरह कहिंदे उह वाहिगुरु जिहड़ा अंतर जामी है उहदी प्राप्ति हो जाती है। कोट बिघन सगले उठ नाठे दुख ना नेड़े आया, ते करोड़ां तरह के बिघन सारे कहिंदे उठ के ठठे नूं सिहारी है भज जांदे, कोई बिघन लागे नहीं आउंदा। दुख ना नेड़े आया कहिंदे कोई दुख लागे नहीं आउंदा। शांत सहज आनंद कनेरे बिनसी भूख सबाई, इस तरह कहिंदे फिर जदों नाम देता ना, जिहड़ी पहली गल आई सी पहले शब्द दे विच नाम दे दिता नानक नाम, जदों नाम की दात उन्हें सानू दे दिती फिर की हुंदा है? शांत सहज, फिर हिरदे दे विच शांति आ गई नाम दे नाल, सहज आ गया, आत्मक डोलता आ गई, आनंद आ गया। आनंद कनेरे हर तरह का आनंद, बड़े खुशियां खेड़े प्राप्त हो गए, लख खुशियां पातशाहियां जे सतगुर नदर करे। बिनसी भूख सबाई, हुण कहिंदे जिहड़ी भुख सी उह चले गई, हुण अंदर संतोख आ गया है। नानक गुण गावै स्वामी के अचरज जिस वडियाई राम, हुण इस तरह कहिंदे जिन्हां ने भाई नाम जपना शुरू कीता सी ना उहदे गुण गा के गुण गावै, उहदे गुण गा गा के गुण क्यों गाउणे ने? क्योंकि गुण गाउण नाल साडे अंदर गुण प्रवेश करदे आ। परमात्मा दे गुण गावांगे ते साडे अंदर गुण प्रवेश करनगे। गुण गावै स्वामी के, किहदे स्वामी? जिहड़ा नाल साडे अंदर लेटिया होया, साडे अंदर समाया होया। अचरज जिस वडियाई राम, जिहदी वडियाई अचरज है, जिहदी उपमा नहीं कीती जा सकती, जिहनूं दस्या नहीं जा सकता। जिसका कारज तिन ही किया मानस क्या बेचारा राम, इस तरह पातशाह कहिंदे जिहदा कारज सी जदों हरिमंदर साहिब बणिया अमृत सरोवर बणिया जां फिर साडे जीवन दी उह घाट घटदा है, इह सारा कारज करन वाला आप ही है, मनुख दी कोई इहदे विच जोर वाली गल नहीं, क्योंकि जोर छड के जाणा पैंदा है। धर्म का प्रवेश ही उत्थे है जिथे पहला
आखण जोर ना चुपह जोर। जिथे जोर नू छड़ांगे फिर सानू वह अपना जोर दिंदा, कर्म खंड की बाणी जोर, तिथे होर ना कोई होर। जिसका कार्य तिन ही की।

अनहद शब्द भाव निरंतर नाम जपना लगातार एक रस गुण गाए गोबिंद जेड़ा मालक धरती का आसरा है आनंद उपजे उहदे नाल आनंद पैदा हुंदा हिरदे दे विच साध संगत संग बनी फिर साध संगत विच आ के परमात्मा दे नाल बन गई परमात्मा दे नाल गंढ पै गई सीतो सीता महिमा माहे तां के रूप न कथने जाहे नाव मरे न ठाके जाहे जिनके राम वसै मन माहे तिथे भगत वसै के लोह करे आनंद सच्चा मन सोए सच खंड वसै निरंकार। हुण इह अवस्था जिहड़ी प्राप्त होण लग जांदी है जिन उद्यम किया ताल केरा तिसकी उपमा क्या गणी कहिंदे जिस इह उद्यम किया इह अमृत सरोवर बनिया सतगुरु जी की बख्शिश हुई इस तरह साडा हिरदे रूपी जिहड़ा सरोवर है वह भी अमृत दे नाल शरशार हो गया है। उद्यम जिन उद्यम किया जिस अकाल पुरख ने आप ही यह कृपा की धन गुरु रामदास पातशाह जी ने आप ही कृपा की धन गुरु अमरदास महाराज जी ने बख्शिश करके धन गुरु रामदास महाराज जी ने भेजा गुरु अर्जन देव पातशाह महाराज बख्शिश करते हैं केंद्र सतगुरां की उस अकाल पुरख की महिमा है जिन उद्यम किया ताल केरा तिसकी उपमा क्या गणी कहें उपमा असं की कह सकते हैं अड़सठ तीर्थ पुन किरिया महा निर्मल चारा इस तरह कहें हुण कि बाहर जाने की लोड़ नहीं जिन्हों अमृत सर मिल गया जिन्होंने अंतर आत्मे इनान कर लिया कहें उन्होंने अठाठ तीर्थां का पुन प्राप्त हो जाता है पुन किरिया धर्म कर्म जिन्हें भी होम जग महा निर्मल चारा कहें सारा कुछ ये सुंदर जिन्हें भी वड्डे कार्ज हैं कई तरह के पवित्र कर्म मनुख करता है कहें सारे आ जाते हैं जो असी अमृत सरोवर में इनान करते हैं जो असी अंतर आत्मे परमेश्वर के नाम के जुड़ जाते हैं जो असी सत संगत में बह जाते हैं कहें सारे महात्म जड़े प्राप्त हो जाते हैं सिख नूं किते बाहर जाने की लोड़ नहीं। पतत पावन बिरद स्वामी नानक शब्द अधारा इस तरह सतगुरु कृपा करते हैं वाहेगुरु पतत जिहड़े डिगे हुए ने उन्होंने पवित्र करन वाला उहदा बिरद है तो शब्द का आधार आसरा दे के हे नानक सतगुरु गुरु अर्जन देव महाराज कृपा करते हैं वह सानू डिगिया नूं उच्चिया करन वाला है। गुण निधान मेरा प्रभ करता उस्तत कौन करी जय राम इस तरह सतगुरु कृपा करते कहते वह गुणा का खजाना है मेरा प्रभ करता वाहेगुरु उस्तत कौन करी जय राम ओदी उस्तत कौन कर सक ओदे गुण ते बेअंत ने तू बेअंत को विरला जाने संतां की बेनंती स्वामी नाम महारस दी जय राम ते संत जना दी तेरे चरणा दे विच बेनती है महारस केड़ा रस है नाम महारस ਇਹ ਰਸ ਸਾਨੂੰ ਬਖਸ਼ਿਸ਼ ਕਰ ਇਹ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰ ਨਾਮ ਦੀਜੈ ਦਾਨ ਕੀਜੈ ਬਿਸਰ ਨਾਹੀ ਇੱਕ ਖਿਨੋ ਤੇ ਸਾਡੇ ਤੇ ਕਿਰਪਾ ਕਰ ਇਹ ਮਹਾਂਦਾਨ ਹੈ ਦਾਨਾ ਸਿਰਦਾਨ ਨਾਮ ਦਾਨ ਸਤਿਗੁਰੂ ਸਾਨੂੰ ਆਪਣੇ ਨਾਮ ਦੀ ਦਾਤ ਬਖਸ਼ ਦੇ ਕਿਉਂਕਿ ਨਾਮ ਦੀਆਂ ਸਾਰੀਆਂ ਬਰਕਤਾਂ ਨੇ ਨਾਮ ਤੋਂ ਗੱਲ ਸ਼ੁਰੂ ਹੋਈ ਸੀ ਨਾਮ ਦੀਜੈ ਦਾਨ ਕੀਜੈ ਇਹ ਦਾਨ ਸਾਨੂੰ ਦੇ ਦੇ ਬਿਸਰ ਨਾਹੀ ਇੱਕ ਖਿਨੋ ਵੀ ਇੱਕ ਖਿਨ ਮਾਤਰ ਵੀ ਸੱਚੇ ਪਾਤਸ਼ਾਹ ਸਾਨੂੰ ਨਾ ਭੁੱਲੀ ਗੁਣ ਗੋਪਾਲ ਉਚਰ ਰਸਨਾ ਸਦਾ ਗਾਈਐ ਅਨ ਦਿਨੋ ਇਸ ਤਰ੍ਹਾਂ ਗੁਣ ਗੋਪਾਲ ਜਿਹੜਾ ਧਰਤੀ ਦਾ ਆਸਰਾ ਹੈ ਉਹ ਕਹਿੰਦੇ ਨੇ ਜੋ ਅਸੀਂ ਬੋਲਦੇ ਹਾਂ ਅਤੇ ਜੋ ਧਰਤੀ ਦਾ ਆਸਰਾ ਕਈ ਅਰਥ ਕੀਤੇ ਜਾਂਦੇ ਨੇ ਗੋਪਾਲ ਦੇ ਵੀ ਉਹਦੇ ਗੁਣ ਜਿਹੜੇ ਨੇ ਅਸੀਂ ਸਦਾ ਗਾਉਂਦੇ ਰਹੀਏ ਕਿਉਂਕਿ ਗੁਣ ਗਾਉਣ ਦੇ ਨਾਲ ਹੀ ਗੁਣੀ ਨਿਧਾਨ ਦੇ ਵਿੱਚ ਸਮਾਇਆ ਜਾ ਸਕਦਾ ਹੈ। ਗੁਣ ਗੋਪਾਲ ਉੱਚ ਰਸਨਾ ਸਦਾ ਗਾਈਏ ਅਣ ਦਿਨੋ ਤੇ ਰਸਨਾ ਦੇ ਨਾਲ ਸਦਾ ਉਹਦੇ ਗੁਣ ਉੱਚਰਦੇ ਰਹੀਏ ਤੇ ਨਿਰੰਤਰ ਉਹਦੇ ਗੁਣ ਗਾਉਂਦੇ ਰਹੀਏ। ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਭੀਜੈ ਇਸ ਤਰ੍ਹਾਂ ਸਤਿਗੁਰੂ ਕਿਰਪਾ ਕਰਦੇ ਕਹਿੰਦੇ ਜਿਨ੍ਹਾਂ ਦੀ ਭਾਈ ਫਿਰ ਪ੍ਰੀਤ ਲੱਗ ਜਾਂਦੀ ਹੈ ਇੱਕ ਹੁੰਦੀ ਹੈ ਰੀਤ ਰੀਤਾਂ ਬਹੁਤ ਨੇ ਪਰ ਰੀਤ ਤੋਂ ਉੱਪਰ ਮਰਿਆਦਾ ਤੋਂ ਉੱਪਰ ਜੇ ਕੁਝ ਹੈ ਉਹ ਹੈ ਪ੍ਰੀਤ ਜਿੱਥੇ ਪ੍ਰੀਤ ਆ ਜਾਂਦੀ ਹੈ ਉੱਥੇ ਸਾਰੀਆਂ ਮਰਿਆਦਾਵਾਂ ਥੱਲੇ ਰਹਿ ਜਾਂਦੀਆਂ। ਜਿਸ ਪ੍ਰੀਤ ਲੱਗ ਗਈ ਜਿਨ੍ਹਾਂ ਦਾ ਚਿੱਤ ਲੱਗ ਗਿਆ ਜਿਨ੍ਹਾਂ ਦੀ ਪ੍ਰੀਤ ਲੱਗ ਗਈ ਜਿਨ੍ਹਾਂ ਦੇ ਅੰਦਰ ਐਸਾ ਪਿਆਰ ਬਣ ਆਇਆ ਨਾਮ ਸੇਤੀ ਪਰਮੇਸ਼ਰ ਦੇ ਨਾਮ ਦੇ ਨਾਲ ਮਨ ਤਨ ਅੰਮ੍ਰਿਤ ਭੀਜੈ ਕਹਿੰਦੇ ਉਹ ਅੰਮ੍ਰਿਤ ਦੇ ਨਾਲ ਅੰਦਰੋਂ ਭਰਪੂਰ ਹੋ ਗਏ ਅੰਦਰੋਂ ਸ਼ਰਸ਼ਾਰ ਹੋ ਗਏ ਉਹ ਅੰਦਰੋਂ ਭਿੱਜ ਗਏ ਹਨ। ਬਿਨਵੰਤ ਨਾਨਕ ਐਚ ਪੁੰਨੀ ਪੇਖ ਦਰਸ਼ਨ ਜੀਜੈ ਤੇ ਬਿਨਵੰਤ ਨਾਨਕ ਸਤਿਗੁਰੂ ਜੀ ਅਖੀਰ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਸਾਨੂੰ ਬੇਨਤੀ ਕਰਨੀ ਸਿਖਾਉਂਦੇ ਆ ਹੇ ਵਾਹਿਗੁਰੂ ਸਾਡੀ ਇੱਛ ਪੁੰਨੀ ਇਹ ਇੱਛਾ ਪੂਰੀ ਕਰ ਕਿ ਤੇਰਾ ਦਰਸ਼ਨ ਦੇਖ ਕੇ ਅਸੀਂ ਜੀਂਦੇ

ਬਹਾਦੁਰ ਤੇਰਾ, ਤੇਰੇ ਦਰਸ਼ਨਾਂ ਦੀ ਸਾਡੇ ਅੰਦਰ ਤਾਂਘ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਸੋ ਸਤਿਗੁਰੂ ਰਹਿਮਤ ਕਰਨ ਭੁੱਲ ਚੁੱਕ ਦੀ ਖਿਮਾ ਕਰਿਓ ਜੀ। ਆਓ ਹੁਣ ਆਨੰਦ ਸਾਹਿਬ ਛੇ ਪੌੜੀਆਂ ਦਾ ਪਾਠ, ਉਪਰੰਤ ਅਰਦਾਸ ਬੇਨਤੀ ਹੋਵੇਗੀ। ਸਤਨਾਮ ਰਾਮ ਕਲੀ ਮਹੱਲਾ ਤੀਜਾ, ਆਨੰਦ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਧੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾ ਬਣਾਈਆਂ, ਸ਼ਬਦੋ ਤਾਂ ਗਾਵੋ ਹਰੀ ਕੇ ਰਾਮਾਂਜਨੀ ਵਸਾਇਆ। ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰਤ ਸਵਾਮੀ ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ ਸਦਾ ਸਿਫ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਭਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸਬਤ ਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ।

ਹਰੀ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਰਿਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿ ਦਿਆਵੇ ਧਾਏ ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਤਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇਸਾਂ ਸਵਾਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈ ਜੋ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰਸਾਦ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣਨੇ ਵਾ ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਮ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓਟਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜ ਬਾਣੀਆਂ ਦੇ ਨੇਤਨੇ ਮਾਸਾ ਜੀ ਦੀ ਵਾਰ ਦੇ ਕੀਰਤਨ ਹੋਏ ਉਪਰੰਤ ਆਪ ਜੀਆਂ ਵੱਲੋਂ ਬਖਸ਼ਿਸ਼ ਮੁੱਖ ਵਾਗ ਦੀ ਕਥਾ ਗੁਰਮਤਿ ਵਿਚਾਰਾਂ ਛੇਵ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਹੈ। ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਬਤੀਤ ਹੋਵੇ ਸੱਚੇ ਪਾਤਸ਼ਾਹ ਦਰ ਕਰਦੇ ਸੇਵਾਦਾਰ ਭਾਈ ਅਜੈ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀ ਜਨਮ ਦਿਨ ਤੇ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਹੈ। ਕਿਰਪਾ ਕਰਨੀ ਜੀ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਆਪਣੇ ਦਰ ਕਰਦੀਆਂ ਸੇਵਾਵਾਂ ਦੇ ਨਾਲ ਨਿਵਾਜਣਾ ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖਬਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੇ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਕਥਾ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ। ਸੋ ਜਿਨ੍ਹਾਂ ਸੰਗਤਾਂ ਵੱਲੋਂ ਸ੍ਰੀ ਖੰਡਪਾ ਸਾਹਿਬ ਰਾਮ ਹਨ, ਉਹਨਾਂ ਦੇ ਮਾਧੀ ਅਰਦਾਸ ਹੋਣੀ ਹੈ, ਉਸ ਕਮਰੇ ਵਿੱਚ ਆ ਜਾਣ ਜੀ। ਨਾਲ ਨਾਲ ਜੋ ਇੱਕ ਸ੍ਰੀ ਖੰਡਪਾ ਸਾਹਿਬ ਚੱਲ ਰਹੇ ਹਨ, ਉਹਨਾਂ ਦੇ ਨਾਵੇਂ ਮਹੱਲੇ ਦੇ ਸਲੋਕ ਆਰੰਭ ਹੋ ਰਹੇ ਹਨ। ਜਿਨ੍ਹਾਂ ਸੰਗਤਾਂ ਕੋਲ ਸਮਾਂ ਹੈ, ਬੈਠ ਕਰਕੇ ਬਾਣੀ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਨਾਵਾਂ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਇੱਕ ਸੰਗ ਪੰਚ ਬਰੰਗਨ ਸੰਗ ਅਲਾਪੇ ਅਠੋ ਨੰਦਨ ਪ੍ਰਥਮ ਰਾਗ ਭੈਰੋ ਵੇ ਕਰਹੀ ਪੰਚ ਰਾਗ ਨੀ ਸੰਗ ਉਚਰਹੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਆਜੂਨੀ ਸਹਿਭੰਗ ਗੁਰ ਪ੍ਰਸਾਦ ਜਪ। ਹਾਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕੋ ਸੀ ਭੀ ਸੱਚ, ਸੋਚੈ ਸੋਚਨਾ ਹੋਵਈ ਜੇ ਸੋਚੀ ਲਖਵਾਰ, ਚੁੱਪੈ ਚੁੱਪਣਾ ਹੋਵਈ ਜੇ ਲਾਇ ਰਹਾ ਲਵਤਾਰ, ਭੁਖਿਆ ਭੁੱਖ ਨਾ ਤੁਰੀ ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣਪਾਂ ਲੱਖ ਹੈ ਤਾਂ ਇੱਕ ਨਾ ਚੱਲੈ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੇ ਤੁੱਟੈ ਪਾਲ, ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਆ ਹੁਕਮ ਲੈ ਵਡਿਆਈ, ਹੁਕਮੀ ਉਤਮ ਨੀਚਾ ਹੁਕਮ ਲਿਖ ਦੁੱਖ ਸੁਖ ਪਾਈ, ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈ ਹੈ, ਹੁਕਮੇ ਅੰਦਰ ਸਭ ਕੋ ਬਾਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੇ ਕਹੇ ਨਾ ਕੋਏ, ਗਾਵੈ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਜਾਤ ਜਾਣੇ ਨਿਸਾਨ, ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇਹ, ਗਾਵੇ ਕੋ ਜਾਪੇ ਦਿਸੇ ਦੂਰ, ਗਾਵੇ ਕੋ ਵੇਖੇ ਆਦਰਾ ਅਧੂਰ, ਕਥਨਾ ਕਥੀ ਨ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਵੇ ਪ੍ਰਵਾਹ, ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾ, ਰਾਖੇ ਮੰਗਹਿ ਦੇਹ ਦੇਹ, ਦਾਤ ਕਰੇ ਦਾਤਾਰ, ਫਿਰ ਕੇ ਅੱਗੇ ਰੱਖੀਐ ਜਿਤ ਦਿਸੇ ਦਰਬਾਰ, ਮੋਹ ਕੇ ਬੋਲਣ ਬੋਲੀਐ ਜਿਤ ਸੁੰਤਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ, ਨਾਨਕੀ ਵੈ ਜਾਣੀਐ ਸਭ ਆਪੇ ਸਚਿਆਰ, ਥਾ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾ ਵੀ ਆਏ ਗੁਣੀ ਨਿਧਾਨ, ਗਾ ਵੀ ਆਏ ਸੁਣੀ ਆਏ ਮਨ ਰੱਖੀਏ ਭਾਉ, ਦੁੱਖ ਪਰ ਅਰਸੋ ਕਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਗੋਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ, ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਣ ਨਾ ਜਾਈ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਣਾ ਜਾਈ, ਤੀਰਥ ਨਾਵਾ ਜੇ ਤਿਸ ਭਾਵਾ, ਵਿਨ ਭਾਣੇ ਕੇ ਨਾਏ ਕਰੀ, ਜੇਤੀ ਸਿਰਠਿਓ ਪਾਈ ਵੇਖਾ ਵਿਣ ਕਰਮਾ ਕੇ ਮਿਲੇ ਲਈ, ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਕੁ ਗੁਰ ਕੀ ਸਿੱਖ ਸੁਣੀ, ਗੁਰਾਇਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਣਾ ਜਾਈ, ਜੇ ਜੁਗ ਚਾਰੇ ਆਰ ਜਾ ਉਰਦ ਸੁਣੀ, ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ, ਸਭ ਕੋਏ ਚੰਗਾ ਨਾ ਉਰ ਖਾਏ ਕਹਿ, ਜਸ ਕੀਰਤ ਜਾਗਲੇ ਜੇ ਤਿਸ ਨਦਰ ਨਾ ਆਵੇ, ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟਕਾਰ, ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਜਈ, ਜੇ ਤਿਸ ਗੁਣ ਕੋਏ ਕਰੇ, ਸੁਣਿਆ ਏ ਸਿੱਧ ਪੀਰ ਸੁਰਨਾਥ, ਸੁਣਿਆ ਏ ਧਰਤ ਧੌਲੇ ਆਕਾਸ, ਸੁਣਿਆ ਏ ਦੀਪ ਲੋ ਪਾਤਾਲ, ਸੁਣਿਆ ਪੋਹੇ ਨ ਸਕੇ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਏ ਦੁਖ ਪਾਪ ਕਾ ਨਾਸ, ਸੁਣਿਆ ਈਸਰ ਬ੍ਰਹਮਾਇੰਦ, ਸੁਣਿਆ ਮੁਖ ਸੁਲਾਹਣ ਬੰਦ, ਸੁਣਿਆ ਜੁਗ ਜੁਗ ਤਨ ਭੇਦ, ਸੁਣਿਆ ਏ ਸਾਸਤ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤਸੰਤੋ ਗਿਆਨ, ਸੁਣਿਆ ਸੜਕਾ ਸੁਨਾਨ, ਸੁਣਿਆ ਪੜ ਪੜ ਪਾਵੇ ਮਾਨ, ਸੁਣਿਆ ਏ ਲਾਗੇ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਏ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਦੇ ਪਾਵੇ ਰਾਹੋ, ਸੁਣਿਆ ਹਾਥ ਵੇਸ ਗਾਹੋ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ ਮੰਨਾ।

ਹੈ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨ ਚੱਲੇ ਪੰਥ ਮੰਨੈ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵੇ ਮੁਖ ਦੁਆਰ ਮੰਨੈ ਪਰਵਾਰੇ ਸਾਧਾਰ ਮੰਨੈ ਤਰੇ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੇ ਨਾ ਭੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੈ ਮਾਨ ਪੰਚੈ ਸੋਹੇ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੇ ਸਚਿਆਰ ਧਵਲੇ ਉੱਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੇ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੇਤਾ ਹੋਏ ਕੀਤਾ ਦਾਨ ਸਵਾਲਿਓ ਰੂਪ ਕੇਤੀ ਦਾਤ ਜਾਣੇ ਕੌਣ ਕੂਦ ਕੀਤਾ ਪਸਾਓ ਇੱਕੋ ਕਵਾਓ ਤਿਸਤੀ ਹੋਏ ਲਖ ਦਰਿਆ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੋਹ ਭਗ ਸਾਰ ਅਸੰਖ ਮੋਣ ਲਿਵਲਾਏ ਤਾਰ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਢਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਅਰ ਕੂੜੇ ਫੇਰਾਹੇ ਅਸੰਖ ਮਲੇਛ ਮਲ ਪੱਖ ਖਾਹੇ ਅਸੰਖ ਨਿੰਦਕ ਸਿਰ ਕਰੈ ਭਾਰ ਨਾਨਕ ਨੀਚ ਕਹਿ ਵਿਚਾਰ ਵਾਰ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਗਮ ਅਗਮ ਅਸੰਖ ਲੋ ਅਸੰਖ ਆਏ ਸਿਰ ਪਾਰ ਅਖਰੀ ਨਾਮ ਅਖਰੀ ਸੋਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਯੋਗ ਵਖਾਣ ਜਿਨੇ ਲਿਖੇ ਤਿਵ ਸਰਨਾਹੇ ਜੇ ਫਰਮਾਏ ਤਿਵ ਤਿਵ ਪਾਹੇ ਜੇ ਤਾਂ ਕੀਤਾ ਤੇ ਤਾਂ ਨਾਓ ਬਿਨ ਨਾਵੈ ਨਾਹੀ ਕੋ ਥਾਉ ਕੁਦਰਤ ਕਵਨ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਣ ਦੇਹ ਪਾਣੀ ਧੋਤੇ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇਹ ਸਾਬੂਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਧੂਪੇ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀ ਜਾਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰ ਤਪ ਦਿਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲ ਨਾਹੋ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵ ਕੁਦਰ ਸਤ ਸੁਹਾਨ ਸਦਾ ਮਨ ਚਾਉ ਕਵਨ ਸੁਵੇਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਕਵਨ ਸਿਰੁਤੀ ਮਾਹੂ ਕਵਨ ਜਿਤ ਹੋਆ ਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੋ ਨਾ ਕੋਈ ਜਾਂ ਕਰਤਾ ਸਿਰਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾ ਕਿਵ ਸੋਲਾਹੀ ਕਿਉਂ ਵਰਣੀ ਕਿਵ ਜਾਣਾ ਨਾਨਕੇ ਆਖਣ ਸਭ ਕੋ ਆਖੇ ਇੱਕ ਦੂਏ ਕਿਸੇ ਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੂ ਜਾਣੇ ਅੱਗੇ ਗਿਆ ਨਾ ਸੋ ਹੈ ਪਾਤਾਲਾਂ ਪਾਤਾਲ ਲਾਖੇ ਆਗਾਸਾਂ ਆਗਾਸੋੜ ਕੋੜ ਕਪਾਲ ਥੱਕੇ ਵੇਦ ਕੈਨਿਕ ਵਾਤ ਸਹਿ ਸੁਠਾਰੇ ਕੈਨਕ ਤੇ ਬਾਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਆਂ ਲਿਖੇ ਹੋਏ ਬਨਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਹੀ ਸੁਲਾਹੇ ਤੀ ਸੁਰਤ ਨਾ ਪਾਈਆ ਨਦੀਆਂ ਤੇ ਵਾਹ ਪਵੇ ਸਮੁੰਦ ਨਾ ਜਾਣੀਏ ਸਮੁੰਦ ਸਾਧ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲ ਨਾ ਹੋ ਬਣੀ ਜੇ ਤਿਸ ਮਨੋ ਨਾ ਵਿਸਰੇ ਅੰਤ ਨਾ ਸਿਵਤੀ ਕਹੇ ਨਾ ਅੰਤ ਅੰਤ ਨਾ ਕਰਨੇ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾਵਾਰ ਅੰਤ ਕਾਰਨ ਕੀਤੇ ਬਿਲ ਲਾਏ ਤਾਂ ਕਿ ਅੰਤ ਨਾ ਪਾਏ ਜਾਹੇ ਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਏ ਵੱਡੀ ਉੱਚਾ ਹੋਵੇ ਕੋਏ ਤੇ ਸੁੱਚੇ ਕੋ ਜਾਣੇ ਸੋਏ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਹੇ ਵੱਡਾ ਦਾਤਾ ਤਿਲ ਨਾ ਤੁਮਾਏ
ਕਿਤੇ ਮੰਗੇ ਜੋ ਦੇ ਅਪਾਰ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਖਬ ਟੁੱਟੇ ਵੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੁਰ ਖਾਹੀ ਖਾਹੇ, ਕਿਤਿਆਂ ਦੁਖ ਭੁਗ ਸਦਮਾ ਰੇਪੇ ਦਾ ਤੇਰੀ ਦਾ ਤਾਰ, ਬੰਦ ਖੁਲਾਸੀ ਭਾਣੇ ਹੋਏ ਰਾਖ ਨਾ ਸਕੇ ਕੋਏ, ਜੇ ਕੋ ਖਾਏ ਕੇ ਆਖਣ ਪਾਇਓ, ਜਾਣੇ ਜੇਤੀਆਂ ਮੋਖਾਏ, ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕੇ ਕੇ, ਜਿਸਨੂੰ ਬਖਸ਼ੇ ਸਿਵ ਸੁਲਾ, ਨਾਨਕ ਪਾਤ ਸਾਹੀ ਪਾਤ ਸਾਹ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਅਮੁੱਲ ਭੰਡਾਰ, ਅਮੁੱਲ ਆਵੇ ਅਮੁੱਲ ਲੈ ਜਾਹੇ, ਅਮੁੱਲ ਪਾਏ ਮੁੱਲਾਂ ਸੁਮਾਹੇ, ਅਮੁੱਲ ਧਰਮ ਮੁੱਲ ਦੀ ਬਾਣ, ਅਮੁੱਲ ਤੁਲ ਮੁੱਲ ਪ੍ਰਵਾਣ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਵਲਾਏ, ਆਖ ਹੈ ਵੇਦ ਪਾਠ ਪੁਰਾਣ, ਆਖ ਹੈ ਪੜੇ ਕਰੇ ਵਖਿਆਣ, ਆਖ ਹੈ ਬਰਮੇ ਆਖ ਹੈ ਇੰਦ, ਆਖ ਹੈ ਗੋਪੀ ਤੈ ਗੋਵਿੰਦ, ਆਖ ਹੈ ਈਸ਼ਰ ਆਖ ਹੈ ਸਿੱਧ, ਆਖ ਕਿਤੇ ਕੀਤੇ ਬੁੱਧ, ਆਖ ਹੈ ਦਾਨਵ ਆਖ ਹੈ ਦੇਵ, ਆਖ ਹੈ ਸੁਰ ਨਰ ਮਨ ਜਨ ਸੇਵ, ਕਿਤੇ ਆਖੇ ਆਖਣ ਪਾਹੇ, ਕਿਤੇ ਕਹੇ ਕਹੇ ਉੱਠ ਉੱਠ ਜਾਏ, ਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜਿਵੜ ਭਾਵੇ ਤਿਵੜ ਹੋਏ, ਨਾਨਕ ਜਾਣੇ ਸਾਚਾ ਸੋਏ, ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਏ ਸਰਗਾ ਵਾਰਾਂ ਗਾ ਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ, ਵਾਜੇ ਨਾ ਦੇ ਅਨੇਕ ਅਸੰਖਾ, ਕਿਤੇ ਵਾਵਣ ਹਾਰੇ, ਕਿਤੇ ਰਾਗ ਭਰੀ ਸਿਉਂ ਕਹੀ ਅਨਾ, ਕਿਤੇ ਗਾਵਣ ਹਾਰੇ, ਗਾਵੇ ਤੋਂ ਨੋ ਪੌਣ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬਰਮਾ ਦੇਵੀ ਸੋਨ ਸਦਾ ਸੁਵਾਰੇ, ਗਾਵੇ ਇੰਦੇ ਉਦਾਸਨ ਬੈਠੇ, ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ, ਗਾਵਣ ਸਾਧ ਵਿਚਾਰੇ, ਗਾਵਣ ਜਤੀ ਸਦੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਖੀਸਰ, ਯੁਗ ਯੁਗ ਵੇਦਾਂ ਨਾਲੇ, ਗਾਵੇ ਮੋਹਣੀਆ ਮਨਮੋਹਣ ਸੁਰਗਾ ਮੱਚ ਪਿਆਲੇ, ਗਾਵਣ ਰਤਨੇ ਉਪਾਏ ਤੇਰੇ ਅੜਸੜ ਤੀਰਥ ਨਾਲੇ, ਗਾਵੇ ਜੋਤ ਮਾਮਲ ਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ, ਤੁਧਨੋ ਗਾਵੇ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚੇਤਨ ਆਵਣ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ ਹੈ, ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ, ਜਿਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੇ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤ ਸਾਹੁ ਸਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰੇ ਬੇਭੂਤ, ਕਿੰਥਾ ਕਾਲ ਕੁਵਾਰੀ, ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤਾ ਜਗ ਜੀਤ, ਆਦੇਸ਼ ਤਿਸ ਆਦੇਸ਼, ਆਦ ਅਨਿਲ ਅਨਾਦਨਾਤ, ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂਕੀ, ਰਿੱਧ ਸਿਧਿ ਅਵਰਾ ਸਾਧ, ਸੰਯੋਗ ਵਿਯੋਗ ਦੇ ਕਾਰ ਚਲਾਵੇ, ਲਿਖੇ ਆਵੇ ਭਾਗ, ਆਦੇ ਤਿਸੇ ਆਦੇਸ਼, ਆਦ ਅਨਿਲ ਅਨਾਦਨਾਥ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੇ ਤੇ ਵਿੱਚ ਲਾਵੇ, ਜਿਵ ਹੋਵੇ ਫਰਮਾਨ, ਉਹ ਵੇਖੇ ਉਹਨਾਂ ਨਦਰ ਨ ਆਵੇ, ਬਹੁਤਾਏ ਉਹ ਵਡਾਣ, ਆਦੇ ਤਿਸੇ ਆਦੇ ਸਾਧ ਅਨਿਲ ਅਨਾਦਨਾਥ, ਜੁਗ ਜੁਗ ਏਕੋ ਵੇ, ਸਾਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੇ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇ ਤਿਸੇ ਆਦੇ ਸਾਧ ਅਨਿਲ ਅਨਾਦਨਾਥ, ਜੁਗ ਜੁਗ ਏਕੋ ਵੇ, ਸਿੱਖ ਦੂਜੀ ਪਉ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼, ਹੀ ਦਰਾਹੇ ਪਤ ਪਵੜੀਆਂ ਚੜੀਏ ਹੋਏ ਅਕੀਸ, ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ, ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ, ਆਖਣ ਜੋਰ ਚੁੱਪੇ ਨਹਿ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਥੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸਵੇ ਧਰਤੀ ਥਾਪ ਰੱਖੀ ਧਰਮਸਾਲ, ਤਿਸਵੇ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੇ ਸੋਣ ਪੰਚ ਪਰਵਾਰ, ਨਦਰੀ ਕਰਮ ਭਵੇ ਨਿਸਾਨ, ਕੱਚ ਪਕਾਈ ਉੱਥੇ ਪਾਏ, ਨਾਨਕ ਗਇਆ ਜਾਪੇ ਜਾਏ, ਧਰਮ ਖੰਡ ਕਾਏ ਹੋ ਧਰਮ, ਗਿਆਨ ਖੰਡ ਕਾਖੋ ਕਰਮ, ਕਿਤੇ ਪਵਨ ਪਾਣੀ ਵੈ ਸੰਤਰ, ਕਿਤੇ ਕਾਣ ਮਹੇਸ਼, ਕਿਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ, ਕਿਤਿਆ ਕਰਮ ਭੂਮੀ ਮੇਰ, ਕਿਤੇ ਕਿਤੇ ਧੂਪ ਦੇਸ,
ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸਾ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦਾ ਕੇਤੀ ਅਖਾਣੀ ਕੇਤੀ ਆ ਬਾਣੀ ਕੇਤੇ ਪਾਦ ਨਰਿੰਦਰ ਕੇਤੀ ਆ ਸੁਰਤੀ ਸਿਵ ਕੇਤੇ ਨਾਨਕ ਅੰਤਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਨੋਦ ਕੋੜੇ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤੇ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੋਧਾ ਤਿੱਥੈ ਘੜੀਐ ਸੁਰਾਂ ਸਿਧਾਂ ਕੀ ਸੋਧਾ ਕਰਮਖੰਡ ਕੀ ਬਾਣੀ ਜੋਦ ਤਿੱਥੈ ਹੋਰਨ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿਨ ਮੈਂ ਰਾਮ ਰਿਹਾ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਰੂਪ ਨ ਕਥਨੇ ਜਾਹੇ ਨਾ ਵਿਮਰੇ ਨ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕਹਿ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਅਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾਂ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਕਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤੀਰਜ ਸੁਨਿਆ ਹਰੇ ਅਨਣ ਮਤ ਵਿਧ ਤਿਆਰ ਭਉ ਖਲਾਗਣ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਕੜੀਐ ਸ਼ਬਦ

ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ, ਕਾਰਜ ਸਭ ਸੁਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਏ ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ, ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਉਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸਾਂਤ ਸੁਖ ਮਨ ਐ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋ, ਜਿਸ ਦੀਆਂ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੂ, ਸੱਚਾ ਨਾਮ ਮੇਰਾ ਆਧਾਰੂ, ਵਾਜੇ ਪੰਚਾ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ, ਕਹੈ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ, ਸਾਚੀ ਲਵੇ ਬਿਨ ਦੇਹਨ ਮਾਨੀ, ਦੇਹਨ ਮਾਨੀ ਲਵੇ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀਂ, ਕਿਰਪਾ ਕਰ ਬਨਵਾਰੀਆ, ਇਸਨੋ ਰਥਾਉ ਨਾਹੀ ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲਵੇ ਬਾਜੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ, ਜਨ ਸਾਰੇ ਅੰਦਰੋਂ ਜਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੇ ਸਵਾਰਿਆ, ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰੇ ਦੈ ਦੇ ਸਿੱਖ ਨਾਮ ਲਾਗ ਸੁਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਭਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰਿਓ ਅਕਥ ਕੀ ਕਰੈ ਕਹਾਣੀ, ਕਰੈ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ, ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ, ਪਾਈਏ ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ, ਮਨ ਮੇਰਿਆ ਮਾਇਆ ਮੋਹਨੀ ਜਿਨੇ ਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ, ਜਿੰਠ ਗੌਲੀ ਪਾਈ ਆ, ਕੁਰਬਾਨ ਕੀਤਾ ਤਿਸੇ ਵਿੱਟੋਂ ਜਿਨ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਹੋ ਕੁਟੰਬ ਤੂੰ ਜੇ ਦੇਖਦਾ, ਚੱਲੇ ਨਾਹੀ ਤੇਰੇ ਨਾਲੇ, ਸਾ ਤੇਰੇ ਚੱਲੇ ਨਾਹੀ ਤਿਸ ਨਾਲ, ਕਿਉ ਚਿਤ ਲਾਈ ਐਸਾ ਕੰਮ ਮੂਲੇ ਨਾ ਕੀਚੇ, ਜਿਤ ਅੰਤ ਪਛੋਤਾਈ ਹੈ, ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਏ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਅੱਖ ਵਿਖਾਣੇ, ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤੇ ਉਪਾਇਆ, ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁਨ ਜਾਨੀ ਅੰਮ੍ਰਿਤ ਖੋਜ ਦੇ ਸੁਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਤੋਦੇ ਉਪਾਇਕ, ਵੇਖ ਪਰਸਨੇ ਆਇਆ, ਲਭ ਲੋਭ ਅੰਕਾਰ ਚੂਕਾ, ਸਤਿਗੁਰੂ ਭਲਾ ਪਾਇਆ, ਕਹੈ ਨਾਨਕ ਜਿਸਨੂੰ ਆਪ ਤੁੱਠਾ ਤਨੇ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖ ਮਾਰਗ ਚੱਲਣਾ, ਲਭ ਲੋਭ ਅੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖਨਿਓ ਤਿੱਖੀ ਵਾਲੋ ਨਿੱਕੀਏ ਤੁਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਵ ਤਜਿਆਰ ਵਾਸਨਾ ਸੁਮਾਣੀ, ਕਹੈ ਨਾਨਕ ਚਾਲ ਭਗਤਾਂ ਜੁਗ ਜੁਗ ਨਿਰਾਲੀ, ਜਿਉ ਤੂੰ ਚਲਾਏ ਤਿਵ ਚੱਲੇ ਸੁਆਮੀ, ਉਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੈ ਚੱਲੇ, ਜਿੰਨਾ ਮਾਰਗ ਪਾਵੇ ਕਰ ਕਿਰਪਾ, ਜਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ, ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ, ਕਹੈ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੇ ਚੁਲਾਵੇ, ਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ, ਇਹੋ ਤਿੰਨ ਕਹਿ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ, ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵੇ ਧੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸੁਭਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜੇ ਵਿਣ ਸਹਿਜੇ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਿਸਹ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਵਰ ਸਿਉ ਰਹੋ ਚਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੇ ਸਹਿਸਾ ਵਜਾਏ, ਜੀਓ ਮੈਲੇ ਬਾਰੋਂ ਨਿਰਮਲ, ਬਾਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਏ ਹਾਰਿਆ, ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਵੇਦਾਂ ਮੈਂ

ਨਾਮ ਤੁਮ ਸੋ ਸੁਣੇ ਨਾਹੀ ਫਿਰੇ ਜਿਉਂ ਬੇਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਏ, ਹਾਰਿਆਂ ਜੀਓ ਨਿਰਮਲ ਬਾਰੋਂ, ਨਿਰਮਲ ਬਾਰੋਂ ਤਾਂ ਨਿਰਮਲ ਜੀਓ, ਨਿਰਮਲ ਸਤਿਗੁਰ ਤੇ ਕਰਨੀ ਕੋ ਬਾਣੀ, ਕੂੜ ਕੀ ਸੋਹੇ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ, ਕਹੇ ਨਾਨਕ ਜਿਨਮਰ ਨਿਰਮਲ ਸਦਾ ਰਹੇ ਗੁਰਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰਨਾਲੇ, ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤ ਮੈਂ ਸੰਭਾਲੇ, ਆਪ ਛੱਡ ਸਦਾ ਰਹਿ ਪਰਣੇ, ਗੁਰਬਿਨਿ ਔਰ ਨਾ ਜਾਣੇ ਕੋਏ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥਾਇ ਕੋਈ, ਪੁੱਛੋ ਵਿਵੇਕੀ ਆ ਜਾਏ, ਅਨੇਕ ਜੂਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਭ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਗਾਵੋ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ, ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ, ਹਿਰਦੇ ਤਨਾ ਸੁਬਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਏ ਸੱਚੀ ਬਾਣੀ, ਸਤਿਗੁਰੂ ਬਿਨਾਂ ਔਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ, ਔਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ, ਕਹਿ ਕਛੂ ਨਾ ਜਾਣੀ, ਚਿਤ ਜਿਨ ਕਾਹਿਰ ਲਿਆ ਮਾਇਆ, ਬੋਲਣ ਭੈਰਵਾਨੀ, ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੀਰਾ ਜਿਤ ਜੜਾਓ, ਸਿਵ ਸਕਤ ਆਪਿਓ ਪਾਏ ਕਹਿ ਕਰਤਾ ਆਪੇ, ਹੁਕਮਰਤਾਏ ਹੁਕਮਰਤਾਏ, ਆ ਵੇਖੇ ਗੁਰਮੁਖ ਸੇ ਬੁਝਾਏ, ਤੋੜੇ ਬੰਧਨ ਹੋਵੇ ਮੁਗਤਾ, ਸ਼ਬਦ ਮਨ ਵਸਾਏ, ਗੁਰਮੁਖ ਜਿਸ ਨੂੰ ਆਪ ਕਰੇ ਸੋ ਵੇ ਕਿਸ ਸਿਉਂ ਲਿਵਲਾਏ, ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰ ਸਾਸਤਰ ਪੁੰਨ ਪਾ ਵਿਚਾਰ ਦਏ, ਤਤੈ ਸਾਰਣ ਜਾਣੀ, ਤਤੈ ਸਾਰਣ ਜਾਣੀ ਗੁਰੂ ਬਾਜੋ, ਤਤੈ ਸਾਰਣ ਜਾਣੀ, ਤਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਰੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾਰ, ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਏ, ਜਿਸ ਨੂੰ ਅਣ ਦਿਨਾਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ, ਮਾਤਾ ਕਿ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਸਾਰੀਏ, ਮਨੋ ਕਿਉਂ ਵਸਾਰੀਏ, ਵਡਦਾਤਾ ਜਗਨ ਮਿਹਾਰ ਪੰਚਾਵੇ, ਉਸਨੇ ਕੋਈ ਭੋ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵੇ ਆਪੇ ਲਾਏ, ਗੁਰਮੁਖ ਸਦਾ ਸੰਭਾਲੀਏ, ਕਹੇ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਸਾਰੀਏ, ਜੈਸੀ ਅਗਨ ਉਧਰ ਮੈਂ ਤੈਸੀ ਬਾਰ, ਮਾਇਆ ਮਾਇਆ ਗਣ ਸਭ ਏਕੋ ਜਿਹੀ, ਕਰਤੇ ਖੇਲ ਰਚਾਇਆ ਜਾਂਤ ਸੁਭਾਣਾ, ਤਾਂ ਜੰਮਿਆ ਪਰਿਵਾਰ ਭਲਾ ਭਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਮਾਇਆ ਜੇ ਤਰ ਵਿਸਰੇ ਮੋਹ ਪਜੇ ਭਾਉ ਦੂਜਾ ਲਾਇਆ, ਕਹੇ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਨੀ ਵਿੱਚੇ ਮਾਇਆ ਪਾਇਆ, ਹਰ ਆਪੇ ਅਮੁੱਲ ਕਹੇ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ, ਵਿੱਚੋਂ ਆਪ ਜਾਏ ਜਿਹਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨ ਆਏ, ਹਰ ਆਪੇ ਅਮੁੱਲਕ ਹੈ ਭਾਗਤ ਨਾਕੇ ਨਾਨਕਾ, ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣ ਜਾਰਾ, ਰਾਸ ਮੇਰੀ ਮਨ ਵਣ ਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਓ ਲਾ ਖਟਿਓ ਦਿਹਾੜੀਓ, ਤਨ ਤਿੰਨਾ ਮਿਲਿਆ ਜਿਨਾ ਰਿਆਪੇ ਭਾਣਾ, ਕਹੇ ਨਾਨਕ ਕਰ ਰਾਸ ਮੇਰੀ ਮਨ ਹੋਆ ਵਣਜਾਰਾ, ਏ ਰਸਨਾ ਤੂੰ ਅਨਰਾਸ ਰਾਚ ਰਹੀ, ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ, ਹੋਰ ਤੈ ਕਿਤੇ ਜਿ ਤੇਰਾ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਵੜਨਾ ਤ੍ਰਿਸ਼ਨਾ ਲਾਗੇ ਆਏ, ਇਹੋ ਹਰ ਰਸ ਕਰਮੀ ਪਾਈਏ, ਸਤਿਗੁਰ ਮਿਲੇ ਜਿਸੇ ਆਏ, ਕਹੈ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾਂ ਹਰ ਵਸੈ ਮਨ ਆਏ, ਸਰੀਰਾ ਮੇਰੇ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ, ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ, ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਉ ਮੰਗਲ ਨਿਤ ਸਖੀਏ, ਸੁਖ ਦੁਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ ਅਨਾਥ ਬਾਣੀ, ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭ ਆ ਮਿਲਿਆ ਕਰਨ ਕਾਰਨ ਜੋਗੋ, ਏ ਸਰੀਰਾ ਮੇਰਿਆ ਇਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸਵਰ ਮਨ ਨਾ ਵਸਾਇਆ, ਗੁਰਪ੍ਰਸਾਦੀ ਅਰਮਨ ਵਸਿਆ ਪੂਰਬ ਲਿਖਿਆ ਪਾਇਆ, ਕਹੇ ਨਾਨਕ ਉਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ, ਨੇਤਰੋਂ ਮੇਰੇ ਹਰ ਤੋਂ ਮੈਂ ਜੋਤ ਧਰੀ, ਹਰ ਬਿਨਿਆਵਰਣਾ ਦੇਖੋ ਕੋਈ ਹਰ ਬਿਨਿਆਵਰਣਾ ਦੇਖੋ ਕੋਈ ਨਦਰੀ, ਹਰ ਨਿਹਾਲਿਆ ਇਹ ਸੰਸਾਰ ਤੁਮ ਦੇਖਦੇ, ਹਰ ਕਾ ਰੂਪ ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਰੇ, ਕਹੇ ਹਰ ਬਿਨਿਆਵਰਣਾ ਕੋਈ, ਕਹੇ ਨਾਨਕੇ ਨੇਤਰੇ ਅੰਧ ਸਹਿ ਸਤਿਗੁਰ ਮਿਲਿਆ, ਦਿਵ ਦ੍ਰਿਸ਼ਟ ਹੋਈ ਏ ਸਰਵਣੋ ਮੇਰ ਹੋ,
ਸੱਚ ਸੁਣਨੈ ਨੋ ਪਠਾਈ, ਸੱਚ ਸੁਣਨੈ ਨੋ ਪਠਾਈ, ਸ੍ਰੀ ਰਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਨੀ, ਸੱਚ ਲਖ ਵਡਾਣੀ, ਤਾਂ ਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਸੁਣਨੈ ਨੋ ਪਠਾਏ, ਹਰ ਜੀਓ ਗੁਫਾ ਅੰਦਰ ਰੱਖ ਕੈ, ਵਾਜਾ ਪਵਣ ਵਜਾਇਆ ਵਜਾਇਆ, ਵਾਜਾ ਪਵਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ ਗੁਰਦੁਆਰਾ।

ਪਿਆਰੇ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ। ਇਹੋ ਸਾਚਾ ਸੋਹਿਲਾ ਸਾਚੇ ਘਰ ਗਾਵਹੁ ਗਾਵਹੁ ਤਾਂ ਸੋਹਿਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਤੇ ਆਵੇ ਸਚੁ ਤੇ ਆਵੇ ਜਾਂ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ। ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹੇ ਨਾਨਕ ਸੱਚ ਸੋਹਿਲਾ ਸੱਚੇ ਘਰ ਗਾਵਹਿ। ਅਣਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋ

ਕੋਈ ਨਾਉ ਨਾ ਜਾਣੇ ਮੇਰਾ। ਵਾਹਿਗੁਰੂ ਇੱਕ ਓੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ, ਗੁਰ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਉ, ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਠੇ ਸ਼ਬਦ ਵਜਾਏ, ਤੇਗ ਬਹਾਦਰ ਸਿਮਰਿਆ, ਕਰ ਨਾਉ ਨਿਧਿਆਵੇ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਤਰੱਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡ ਕੀਤਾ, ਤਰ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰੱਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੇ ਆਰਿਆ ਸਿੱਖੀ ਕੇਸਾਂ ਸਵਾਸਾ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰੱਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰੱਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾ ਵਿੱਚ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਹਿ ਦੇਖ ਤੇਗ ਫਤਿਹ। ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਬਕਾਲ ਪੁਰਖ, ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਨ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲਦਾ ਹੁਣ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਹਿੰਨ ਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸੇਵ ਪਰਿਵਾਰ ਵੱਲੋਂ, ਬੱਚਿਆਂ ਵੱਲੋਂ ਆਪ ਜੀ ਦੇ ਚਰਨ ਪਸਦਿਆਂ ਸਾਹਿਬ ਤੁਰਕੀ ਬਾਣੀ ਦੇ ਪ੍ਰਸੰਗ ਰੋਜ਼ ਪ੍ਰਾਰੰਭ ਹੋਏ। ਮਲਕੀਤ ਸਿੰਘ, ਹਰਪਾਲ ਸਿੰਘ, ਗੁਰਦਿੱਤ ਸਿੰਘ, ਪ੍ਰਭਜੋਤ ਸਿੰਘ ਵੱਲੋਂ ਸਰਬੱਤ ਦੇ ਭਲੇ ਵਾਸਤੇ ਸਤਿਗੁਰ ਦੇ ਚਰਨ ਪਰਸੇ ਗਏ। ਤੁਰਕੀ ਬਾਣੀ ਸ੍ਰੀ ਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਸੰਪੂਰਨਤਾਵਾਂ ਹੋਈਆਂ, ਕਿਰਪਾ ਕਰਨੀ। ਬੱਚਿਆਂ ਦੇ ਪਰਿਵਾਰਾਂ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ, ਪਰਿਵਾਰ ਸੁੱਖ ਸ਼ਾਂਤੀ, ਚੜ੍ਹਦੀ ਕਲਾ ਸਰਬੱਤ ਦਾ ਭਲਾ ਕਰਨਾ, ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ, ਬੱਚਿਆਂ ਵੱਲੋਂ ਪਰਿਵਾਰਾਂ ਨੂੰ ਆਪ ਜੀ ਨੂੰ ਸੋਹਣੇ ਰਮਾਲੇ ਭੇਟ ਕਰਦੇ ਹਨ, ਅੰਗੀਕਾਰ ਕਰਨੇ, ਦੇਗ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਵਰਤਾਉਣ ਦੀ ਆਗਿਆ ਬਖਸ਼ੋ। ਹੋਰ ਪਰਿਵਾਰਾਂ ਦੀ ਬੇਨਤੀ ਆਪ ਜਾਣਦੇ ਹੋ, ਸਭ ਬੇਨਤੀ ਆਪ ਜੀ ਨੂੰ ਗੁਰਬਤ ਸਾਹਿਬ ਪ੍ਰਵਾਨ ਕਰਨੀਆਂ। ਸ੍ਰੀ ਅਖੰਡ ਪਾਠ ਸਾਹਿਬ ਜੀ ਕੀ ਸੰਪੂਰਨਤਾ ਜੀ ਕੀ ਅਰਦਾਸ, ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ। ਸ੍ਰੀ ਮੁਖਵਾਕ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਈ ਅਕਾਲ ਕੀ, ਸਭ ਸਿੱਖਣ ਕੋ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ੍ਰੀ ਵਾਹਿਗੁਰੂ ਸਾਹਿਬ ਜੀਓ, ਜੋ ਮੰਗੇ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ, ਈਹਾ ਊਹਾ ਸੱਚ ਹੋਵੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠਾ ਮਹੱਲਾ ਪੰਜਵਾਂ, ਪ੍ਰਭ ਕੀ ਸਰਣਾ, ਸਗਲ ਭੈ ਲਾਥੇ, ਦੁਖ ਬਿਨਸੇ ਸੁਖ ਪਾਇਆ, ਦਿਆਲ ਹੁਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਪ੍ਰਭ ਕੀ ਸਰਣ, ਸਗਲ ਭੈ ਲਾਥੇ, ਦੁਖ ਬਿਨਸੇ

ਸੇਵਕ ਪਰਿਵਾਰਾਂ ਨੇ, ਬੱਚਿਆਂ ਨੇ, ਸਰਬੱਤ ਦੇ ਭਲੇ ਵਾਸਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਪਰਸੇ, ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਸੰਪੂਰਨ ਤਾਂ ਹੀ ਪਰਿਵਾਰਾਂ ਵੱਲੋਂ ਹੁਕਮ ਹੋਇਆ ਸੀ ਥੋੜ੍ਹੇ ਸਮੇਂ ਲਈ ਗੁਰੂ ਦਰਬਾਰ ਵਿੱਚ ਮਹਾਰਾਜ ਦੀ ਹਜ਼ੂਰੀ ਵਿੱਚ ਕੀਰਤਨ ਹੋਣਗੇ। ਆਪ ਜੀ ਨੇ ਸਾਰੇ ਨੇ ਪਰਿਵਾਰਾਂ ਨੇ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰਮ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡੁੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾ ਉਹਨੇ ਦਿਆ ਵਹਿਤਾ ਹੈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਟ ਕੀਤਾ ਤੇਰਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਆਵੇ ਚੇਤਿਆਵਨ ਕਾ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਦਾ ਤਰਛ ਰਹਿਤ ਦੇਖ ਦੇਖ ਫਤਿਹ ਬਿਰਧ ਕੀ ਬੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਦਾਨ ਭਰੋਸਾਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੇ ਮਮਤ ਉੱਚੀ ਮਾਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੋਂ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੇ ਬਖਸ਼ਾ ਨੇ ਮਾਣੇ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਿਲ ਦਰਕਤ ਸਿੱਖ ਪਰਿਵਾਰ ਮਲਕੀਤ ਸਿੰਘ ਹਰਪਾਲ ਸਿੰਘ ਗੁਰਦਿੱਤ ਸਿੰਘ ਪ੍ਰਭਜੋਤ ਸਿੰਘ ਵੱਲੋਂ ਸਰਬੱਤ ਦੇ ਭਲੇ ਵਾਸਤੇ ਆਪ ਦੇ ਚਰਨ ਪਸਦਿਆਂ ਹੋਇਆਂ ਤੁਰਕੀ ਬਾਣੀ ਸ੍ਰੀ ਖੰਡ ਪਾਤਸ਼ਾਹ ਪ੍ਰਾਰੰਭ ਕਰਵਾਏ ਸਨ ਸੰਪੂਰਨ ਤਾਵੇਂ ਪ੍ਰੰਤ ਆਪ ਜੀ ਦੀ ਸਾਹਿਬ ਸ਼ਬਦ ਕੀਰਤਨ ਹੋਏ ਸਮੁੱਚੀਆਂ ਸੇਵਾਵਾਂ ਬੰਦਿਆਂ ਪੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁਧ ਪੁਸ਼ਟ ਬਾਣੀ ਪੜ੍ਹਨ ਦਾ ਆਤਮ ਸਮੁੱਚ ਕਿਰਪਾ ਕਰਨੀ ਸਾਰਿਆਂ ਪਰਿਵਾਰਾਂ ਦੇ ਸਿਰ 'ਤੇ ਮਿਹਰ ਪਿਆਰ ਚੜ੍ਹਦੀ ਕਲਾ ਦਾਤਾਂ ਬਖਸ਼ ਕਰਨੀਆਂ ਪੁਰਾਣ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਰਿਵਾਰਾਂ ਵੱਲੋਂ ਆਪ ਜੀ ਦੇ ਹਜ਼ੂਰ ਦੇਖ ਸਜ ਕੇ ਹਾਜ਼ਰਦਾਰ ਪਰਿਵਾਰ ਨੂੰ ਪਰਿਵਾਰ ਨੇ ਪ੍ਰਸ਼ਾਦ ਸੰਗਤ 'ਚ ਵਰਤਾਉਂਦਿਆਂ ਅੱਗੇ ਬਖਸ਼ਵਾਈ ਸੰਗਤ ਦੀ ਹਾਜ਼ਰੀ ਤਿਲਫੜ ਭੇਟਾ ਕਿੱਦਰ ਪ੍ਰਵਾਨ ਕਰਨੀ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਸ਼ਬਦ ਕੀਰਤਨ ਜੀ ਕੀ ਅਰਦਾਸ 6 ਪੌੜੀ ਆਨੰਦ ਸਾਹਿਬ ਜੀ ਅਰਦਾਸ ਭੁੱਲ ਸੁੱਖ ਮਾਫ਼ ਕਰਨ ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ਵਾਈ ਸ੍ਰੀ ਮੁਖਵਾਕ

ਸਤਿਗੁਰ ਸੇਵ ਖਰਚ ਹਰ ਬਦ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੈ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕਲਾਲੀ।

ਸੱਚ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿਗੁਰ ਏ ਨਮ ਹੈ ਜੁਗਾਦਿਗੁਰ ਏ ਨਮ ਹੈ ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇ ਤਨਮੈ ਮਿਟਾਵੋ ਸਿਮਰੋ ਦਾ ਸਤੰਭਰ ਕੈ ਨਾਮ ਜਪ ਤਿਆਗਨ ਧਿਆਨੇ ਕੈ ਬੇਦ ਪ੍ਰਾਣ ਸਿਮਰਤ ਸੁਧ ਆਖਰ ਕਿਨੇ ਰਾਮ ਨਾਮ ਇੱਕ ਆਖਰ ਕਿਨ ਕਾਇ ਜੇ ਜੀ ਵਸਾਵੈ ਤਾਂ ਕਿ ਮੈਂ ਮਗਨ ਨ ਆਵੈ ਤਾਂ ਕਿ ਅਖੈ ਦ੍ਰਿਸ ਤੁਹਾਰੋ ਨਾਨਕ ਕੁਨ ਸੰਗਮੈ ਉਧਾਰੋ ਸੁਖਮਨਿ ਸੁਖਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾਮ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਰ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਤਰੈ ਪ੍ਰਭ ਸਿਮਰਨ ਕਦ ਵਿਘਨ ਨਾ ਲਾਗੈ ਪ੍ਰਭ ਕੇ ਸਰਨ ਅੰਦਿਨ ਜਾਗੈ ਪ੍ਰਭ ਕੇ ਸਰਨ ਭਉ ਨਾ ਵਿਆਪੈ ਪ੍ਰਭ ਕੇ ਸਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਰਨ ਸਾਧ ਕੈ ਸੰਗ ਸਰਮ ਦਾਨ ਨਾਨਕ ਹਰਿ ਰੰਗ ਪ੍ਰਭ ਕੇ ਸਰਨ ਰਿੱਧ ਸਿੱਧ ਨਉ ਨਿੱਧ ਪ੍ਰਭ ਕੇ ਸਰਨ ਗਿਆਨ ਧਿਆਨ ਤਤ ਬੁੱਧ

ਸਤਿਗੁਰਸਪਤੀ ਜੈ ਮਾਤ ਪਿਤਾ ਸਤਮੀਤ ਨਾ ਭਾਈ ਮਰੁਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਪਿਆਨ ਦੋ ਜਮ ਦਲੈ ਚੈ ਕੇਵਲ ਨਾਮ ਸੰਗ ਤੇਰਾ ਚਲਾਇ ਜੇ ਮੁਸਕੁਲ ਹੋਵੇ ਅਤ ਪਾਰੀ ਹਰ ਕੋ ਨਾਮ ਖਿਨਮਾਏ ਉਧਾਰੀ ਅਨਪੁਨਚਨ ਕਰਤ ਨੇ ਤਾਰੈ ਹਰ ਕੋ ਨਾਮ ਕੋੜ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਪ ਸੁਖ ਨੇਰੇ ਸਗਲ ਸੁਖੋ ਰਾਜਾ ਦੁਖਿਆ ਹਰ ਕਾ ਨਾਮ ਜਪਤ ਸੁਖਿਆ ਲਾ ਕਰੋ ਰੇ ਬੰਦ ਨਾ ਪਰ ਹਰ ਕਾ ਨਾਮ ਜਪਤ ਨੇ ਉਤਾਰੇ ਅਨ ਕੁਮਾਰ ਰੰਗ ਦਿਖ ਨਾ ਬਜਾਵੈ ਹਰ ਕਾ ਨਾਮ ਜਪ ਤਿਆ ਗਾਵੈ ਜੇ ਮਾਰਗ ਜਾਤ ਅਕੇਲਾ ਤੈਰੋ ਨਾਮ ਸੰਗ ਹੋ ਸੁਹੇਲਾ ਐਸਾ ਨਾਮ ਸਦਾ ਧਿਆਈ ਹੈ ਨਾਨਕ ਗੁਰੂ ਪਰਮ ਗਤ ਪਾਈ ਹੈ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਬਤੈ ਪਾਰ ਪਰਾਹੀ ਅਨਕ ਬਗੰਜਾ ਆਇ ਸੰਘਾਰ ਹੈ ਹਰ ਕਾ ਨਾਮ ਤਤਕਾਲ ਉਦਾਰ ਹੈ ਅਨਕ ਜੋਨ ਜਨਮੈ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ ਹੋ ਮੈਲਾ ਮਲਕਬੂ ਨ ਤੋਵੇ ਹਰ ਕਾ ਨਾਮ ਕੋਟ ਪਾਪ ਕੋ ਵੈ ਐਸਾ ਨਾਮ ਜਪੋ ਮਨ ਰੰਗੋ ਨਾਨਕ ਪਾਈ ਸਾਧੁ ਕੈ ਸੰਗ ਜੇ ਮਾਰ ਕੇ ਗਨ ਜੈ ਨ ਕੋ ਸਾਰ ਕਾ ਨਾਮ ਹੋਆ ਸੰਗ ਤੋਸਾ ਜੇ ਪੈਡੇ ਮਾਨ ਦੁਗਵਾਰਾ ਹਰ ਕਾ ਨਾਮ ਸੰਗ ਜਿਆ ਰਾਜਾ ਪੰਥ ਰੱਖੋ ਨਾ ਸਿੰਜਾਨੂ ਹਰ ਕਾ ਨਾਮ ਤੈ ਨਾਲ ਪਛਾਨੋ ਜੈ ਮਾ ਪਿਆਨ ਤਪਤ ਬੋ ਕਾਮ ਤੈਰ ਕੇ ਨਾਮ ਕੇ ਤੁਮ ਉਪਰ ਛਾਮ ਜਹਾਂ ਤਿਰਖਾ ਮਨ ਤੁ ਦਿਆ ਕਰਕੈ ਤੈ ਨਾਨਕਾਰ ਅੰਮ੍ਰਿਤ ਬਰਖੈ ਭਗਤਨਾ ਕੇ ਬਰਤਨ ਨਾਮ ਸੰਜਨਾ ਕੇ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਨਿਰਾਤ ਹਰਿ ਰੋਖ ਸਾਧ ਕਮਾਤ ਹਰ ਜਨ ਕੇਰੇ ਨਾਮ ਨਿਦਾਨ ਪਾਰ ਬ੍ਰਹਮ ਜਨ ਕੇ ਨਿਦਾਨ

ਬ੍ਰਹਸਪਤੀ ਜਾਪ ਤਾਪ ਗਿਆਨ ਸਭ ਧਿਆਨ ਕਰ ਸਾਸਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤਿਆਗ ਬਨ ਮਦੇ ਫਿਰਿਆ ਅਨੇਕ ਪ੍ਰਕਾਰ ਕੇ ਬਹੁ ਜਤਨਾ ਬਨਦਾਨ ਹਮੈ ਬਰਤਨਾ ਸ੍ਰੇ ਕਟਾਇ ਹਮੈ ਕਰਾ ਤੇ ਵਰਤ ਨਿਮ ਕਰੈ ਬਹੁ ਭਾਤੀ ਨਹਿ ਤੁਦ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੇ ਇੱਕ ਵਾਰ ਨੌ ਖੰਡ ਪ੍ਰਥਮੇ ਫਿਰ ਚਰ ਦਿਵੈ ਮਾਉ ਦਾ ਤਪੇ ਚਰਤੀ ਵੈ ਅਗਨ ਮੈ ਹੋ ਮਤ ਪਰਾਨ ਕਨਕਾ ਸਵੈ ਵਰਪੂਨ ਦਾਨ ਨਿਓ

ਦਸ ਵਸਤੂ ਲੈ ਪਾਛੇ ਪਾਵੇ ਇੱਕ ਬਸ ਕਰਨ ਬੈ ਕੁੜ ਗਵਾਵੇ ਇੱਕ ਪੀਨਾ ਦੇ ਦਸ ਪੀਰ ਲੈ ਤੂੰ ਮੁੜਾ ਕਹੁ ਕਹਾ ਕਰੇ ਜਿਸ ਟਾਕਰ ਸੁਨਾਈ ਤਾਰਾ ਤੰਕ ਹੋ ਗਏ ਜੈਸਾ ਧਰਮ ਸਕਾਰਾ ਜਾਂ ਕੇਵਨ ਲਾਗਾ ਪ੍ਰਮਿਟਾ ਸਰਵ ਸੁਰਤਾ ਮਨ ਉੱਠਾ ਜਿਸ ਨੇ ਆਪਣਾ ਹੁਕਮ ਨਾਇਆ ਸਰਵ ਥੋ ਨਾਨਕ ਤਿਨ ਪਾਇਆ ਅਗੰਤ ਸਾ ਆਪਣੀ ਦੇ ਰਾਸੁ ਖਾਦ ਵਿਦ ਵਰਤੇ ਆਨੰਦ ਉਲਾਸੁ ਆਪਣੇ ਅਮਨ ਕਜਬਾਰ ਸਾਲੇ ਅਗਿਆਨੀ ਮਦ ਰੋਸ ਕਰੇ ਆਪਣੇ ਪ੍ਰਤਿਤ ਆਪਿਕ ਹੋਵੇ ਬੋਰਿਸ ਕਾ ਵਿਸ਼ਵਾਸ ਨਾ ਹੋਵੇ ਜਿਸਕੇ ਵਸਤੇ ਸਾਗੇ ਰੱਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸੇ ਜੋ ਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਿਕ ਪਾਤਮਾ ਕਹੇ ਸਰਬ ਵਜਨ ਅਨਿਤ ਬਿਰਖੀ ਛਾਇਆ ਸੋ ਰੰਗ ਲਾਵੇ ਉਹ ਬਿਨ ਸੇਵ ਮਨ ਪਛਤਾਵੇ ਜੋ ਦਿਸ ਸੋ ਚਲਨ ਹਾਰ ਲਪਟ ਰਿਹਾ ਤੈਨ ਦਾਰ ਬਟਾਓ ਸੋ ਜੋ ਲਾਵੇ ਨੇ ਹੋ ਤਾਂ ਕਿ ਹੱਥ ਨਾ ਆਵੇ ਕੇ ਹੋ

ಸಾಧಸ್ವಸ್ವಾರಿ ಮಂತ್ರ ಸತ್ಯ ಸತ್ಯ

ਜਨ ਸਦਾ ਧਨ ਧਨ ਕਈ ਕੋਟ ਖੰਡ ਯਰ ਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕਿਨੋ ਵਿਤਾਰ ਕਈ ਵਰ ਪਸਰਿਓ ਪਸਰ ਸਦਾ ਸਦਾ ਇੱਕ ਇੱਕ ਅੰਕਾਰ

ਪ੍ਰਭ ਸੋਏ ਜੋਗਤ ਕੰਨੋ ਸਵਪਨੇ ਰੰਗ ਸਭ ਤੇ ਦੂਰ ਸਭ ਕੈ ਸੰਗ ਬੁਝੇ ਦੇਖੇ ਕਰੇ ਵਿਵੇਕਾ ਪੈ ਕਾ ਪੈ ਅਨੇਕ ਮਰਨ ਬਿਨ ਸਿਆ ਬਿਨ ਜਾਏ ਨਾਨਕ ਸਦੀ ਰਿਆ ਸੁਮਾਏ ਆਪ ਉਦੇਸ਼ ਸੁਣਦੇ ਆਪ ਆਪੇ ਰਤਿਆ ਸਭ ਕੇ ਸਾਥ ਆਪ ਕੇ ਨੂੰ ਆਪਣ ਵਿਸਾਰ ਸਭ ਕੁਛ ਉਸਕਾਉ ਕਰਨੇ ਹਾਰ ਉਸ ਦੇ ਬਿਨ ਕੋ ਵੀ ਸੋਏ ਥਾਂ ਤਨ ਅੰਤਰ ਕੈ ਸੋਏ ਆਪਣੇ ਚਲਤਾਉ ਕਰਨੇ ਹਾਰ ਕੋ ਤੋ ਰੰਗ ਕਰੇ ਅਪਾਰ ਮਨ ਮੈਂ ਆਪ ਮਨ ਆਪਣੇ ਮਾਏ ਨਾਨਕ ਕਿਵੇਂ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿੰਨੇ ਵਖਿਆਨੀ ਸੱਚ ਸੱਚ ਸੱਚ ਸਭ ਕੇ ਨਾ ਕੋਟ ਮਦੇ ਕਿੰਨਾ ਬਿਰਲੇ ਜਿੰਨਾ ਭਲਾ ਭਲਾ ਭਲਾ ਤੇਰਾ ਰੂਪ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਨੀ ਸਰਵਨ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਰੋਗ

ਅਵਤਾਰ ਅਸਪਦੀ ਸੰਤ ਕਾ ਦੁੱਖ ਨੂੰ ਆਰ ਜਗਟੈ ਸੰਤ ਕਾ ਦੁੱਖ ਨੂੰ ਜਮ ਤੈਨੀ ਛੁਟੈ ਸੰਤ ਕਾ ਦੁੱਖ ਨੂੰ ਸੁਖ ਸਭ ਜਾਏ ਸੰਤ ਕਾ ਦੁੱਖ ਨਰਕ ਮੈਂ ਪਾਏ ਸੰਤ ਕਾ ਦੁੱਖ ਨੂੰ ਮਤ ਹੋਏ ਮਲੀਨ ਸੰਤ ਕਾ ਦੁੱਖ ਨੂੰ ਸੋਭਾ ਤਹੀਨ ਸੰਤ ਕਾ ਦੁੱਖ ਰੱਖ ਨਾ ਕੋਏ ਸੰਤ ਕਾ ਦੁੱਖ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜਿਕਰੇ ਨਾਨਕ ਸੰਗ ਨਿੰਦਕ ਭੀ ਤਰੈ ਸੰਤ ਕਾ ਦੁੱਖ ਨੈ ਤੇ ਮੁਖ ਪਾਵੈ ਸੰਤਨ ਕਾ ਦੁੱਖ ਨੂੰ ਕਾਗ ਜਿਉਂ ਲਵੈ।

ਪਰੇ ਮਾਨੁਕ ਟੇਕ ਬਿਰਥੇ ਸਵਿਧਾਨ ਦੇਵਨ ਕੋ ਕਹਿ ਭਗਵਾਨ ਜਿਸ ਕਹਿ ਦੀਆ ਰਹਿਆ ਗਾਏ ਬਹੁਨ ਦਿਸਨ ਲਾਗੇ ਆਏ ਮਾਰੇ ਰਾਖੇ ਕੋਆ ਮਾਨੁਕ ਸੁਨਾਈ ਹਾਥ ਤਿਸਕਾ ਹੁਕਮ ਬੋਝ ਸਕੋਏ ਤਿਸਕਾ ਨਾਮ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਸੋਏ ਨਾਨੀ ਬਿਗਨ ਲਾਗੇ ਕੋਈ ਉਸ ਮਨ ਮੈਂ ਕਾਂਦਰੰਕਾਰ ਕਰਮਨ ਮੇਰੇ ਸਤ ਬਿਵਹਾਰ ਨਿਰਮਲ ਰਤਨਾਮ੍ਰਿਤ ਪਿਓ ਸਦਾ ਸੁਹਿਲਾ ਕਰ ਲੈ ਦਿਓ ਨੈਨੋ ਪਿਕ ਠਾਕੁਰ ਕਾ ਰੰਗ ਸਾ ਸੰਗ ਸਤ ਸਭ ਸੰਗ ਚਰਨ ਚਲੋ ਮਾਰ ਗੋਬਿੰਦ ਮਿਟੇ ਪਾਪ ਜਪਿਆ ਹਰਬਿੰਦੋ।

ਤਨਾਦਨ ਹੋਰ ਆਨੰਦਰੂ ਮੰਗਲ ਸਦਾ ਕੈ ਸਰਵ ਸੁਨੇ ਕਰਤਾ ਕੇ ਰਾਜ ਮੈਂ ਰਾਜ ਯੋਗ ਮੈਂ ਜੋਗੇ ਤਾਂ ਮੈਂ ਵਿਸਰ ਕੇ ਸੁਣੇ ਭੋਗੇ ਧਿਆਏ ਭਗਤਾ ਸਿੰਘ ਪਾਇਆ ਨਾਨਕ ਤਿਸ ਪੁਰਗਾ ਕਿਰਿਅੰਤ ਨ ਪਾਇਆ ਜਾਂ ਕੇ ਲੀਲਾ ਕੀਮਤ ਨਾ ਸਗਲ ਦੇਵ ਹਾਰੇ ਅਵਗਾਹ ਪਿਤਾ ਕਦਨ ਕਦਨ ਬਹੁ ਸਗਲ ਪਰੋਈ ਆਪਣੇ ਸੁਸਮਤ ਸੁਮਤ ਗਿਆਨ ਧਿਆਨ ਜਾਂਦੇ ਜਾਂਦਾ ਸੁਨਾਮ ਤਿਆ ਵੈਸੇ ਜਗੁਣ ਮੈਂ ਜਾਖੋ ਪਰਮਾਏ ਜਨਮ ਰੇ ਪ੍ਰਿਆ ਵਿਦਾਇ ਊਚ ਨੀਤ ਕੇ ਸਥਾਨ ਦਿਆ ਸਜਨਾ ਵੈਦਿਆ ਸਨਾਨ ਗਿਦਾਨ ਨਾਨਾ ਰੂਪ ਨਾਨਾ ਜਾਂ ਕੇ ਰੰਗ ਨਾਨਾ ਪੇ ਕਰਾਏ ਕਿ ਰੰਗ ਨਾਨਾ ਵਿਦ ਕਿਨੋ ਵਿਸਤਾਰ ਪ੍ਰਭ ਨਸੀਏ ਕੰਕਾਰ ਨਾਨਾ ਚਲਦ ਕਰੇ ਕਿਨ ਮਾਏ ਪੂਰ ਪੂਰ ਸਭ ਠਾਏ ਨਾਨਾ ਵਿਦ ਕਰਬੰਤ ਬਣਾਏ ਆਪਣੀ ਕੀਮਤ ਆਪੇ ਪਾਈ

ਬ੍ਰਹਮਾਤਮਾ ਸਤਿਗੁਰ ਸਿੱਖ ਕੀ ਕਰੇ ਬ੍ਰਜ ਪਾਲ ਸੇਵਕ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਾਤਮਾ ਲਹਿਰਾ ਗੁਰਬਚਨੀ ਹਰ ਨਾਮ ਉਚਰਾਏ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਕਰਤੇ ਆਠੇ ਸਤਿਗੁਰ ਸਿੱਖੋ ਨਾਮ ਤੰਦੇ ਗੁਰ ਕਾ ਸਿੱਖ ਉਠ ਭਾਗੀਏ ਸਤਿਗੁਰ ਸਿੱਖਾ ਪਲ ਸੁਆਰੇ ਨਾਨੇ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਸੇ ਹੋ

ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਜਾਇਓ ਮੈਂ ਵੀ ਪੈਲ ਹੋਏ ਚੰਦ ਬਸ ਸਤਿ ਸ੍ਰੀ ਅਕਾਲ ਸਾਧ ਗ੍ਰਾਹ ਸਰਨਾਮ ਸਮਾਲ ਛਾੜ ਚੈਨਮ ਸਗਲੀ ਮਨਾ ਸਾਧ ਸੰਗ ਪਾਵੇ ਸੱਚ ਦਾ ਨਾਮ ਹਰ ਬੰਦੇ

ਪੂਰਿਆ ਗੁਰ ਕੇ ਪੂਰੇ ਦੇਖਿਆ ਜਦੋਂ ਵਸੇ ਤੇ ਸਾਜ ਪਰਿਖਿਆ ਮੰਤਰ ਨਾਮ ਦੇ ਬੋਲੇ ਵਿਲਾਏ ਦੋ ਦਰ ਮੰਤਰ ਪਹੁੰਚਾਏ ਸੱਚ ਵਪਾਰ ਕਰੋ ਵਪਾਰੀ ਦਰਗਾਹ ਨੇ ਵੇਖੇ ਤੁਮਾਰੀ ਏਕਾ ਟੇਕ ਰੱਖੋ ਮਨ ਮਾਏ ਨਾਨਕ ਬਹੁ ਨ ਆ ਵਹਿ ਜਾਏ ਤਿਸ ਤੇ ਦੂਰ ਕਾਂ ਖੁਦ ਆਏ ਉਬਰੇ ਰੱਖ ਨਾਰ ਤਿਆਏ ਨਿਰਭਉ ਦਵੈ ਸਗਲ ਪਉ ਮਿਟਾਏ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਤੇ ਪ੍ਰਭ ਰਾਖੇ ਤਦ ਨਾਇ ਦੂ ਕੋਇ ਨਾਮ ਦੋ ਮਨੋ ਵਸੋ ਜਿੰਤਾ ਜਾਏ ਮਿਟੇ ਅਹੰਕਾਰ ਤੇ ਦਿਨ ਕੋਈ ਨਾ ਪਹੁੰਚਣ ਹਾਰ ਸਿਰ ਪਰ ਠਾਡਾ ਗੁਰੂ ਸੂਰਾ ਨਾਨੇ ਤਾਂਗੇ ਕਾਰਜ ਪੂਰਾ ਮਤ ਪੂਰੀ ਅਮਰਤ ਝਾਕੇ ਦ੍ਰਿਸ਼ਟ ਦਰਸ਼ਨ ਬੇਗਤ ਦ੍ਰਿਸ਼ ਸ੍ਰੇਸ਼ਟ ਚਰਨ ਕਮਲ ਝਾਕੇ ਅਨੂ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ

गोपाल दामोदर दीन दयाल दौपंजन पूर्ण कृपाल।

ਸੱਦੇ ਉੱਠੀ ਜਾਏ ਸੁਖ ਹੋ ਟਲ ਗੁਰ ਸੇਵੀਐ ਅਹਿਨ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁਖ ਜਾਏ ਹੋਵੈ ਸਿਵਤ ਖਸਾਮ ਦੇ ਨੁਰਿਅਰਸ਼ੋਂ ਕੁਰਸੋਂ ਝਟੀਐ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਿਵਾਰ ਵੱਲੋਂ ਪਰਿਵਾਰ ਸਰ ਬਰਿੰਦਰ ਕੌਰ ਪਤਨੀ, ਅੰਜਨਾ ਕੁਮਾਰੀ ਸਿੰਘ ਪੁੱਤਰੀ, ਅਮੋਲ ਸਿੰਘ ਪੁੱਤਰ ਸਮੂਹ ਪਰਿਵਾਰ ਵੱਲੋਂ, ਪਿਤਾ ਸਰਦਾਰ ਮਲਕੀਤ ਸਿੰਘ ਦੀ ਸਾਲਾਨਾ ਯਾਦ ਵਿੱਚ ਗੁਰੂ ਪਾਤਸ਼ਾਹ ਦੇ ਚਰਨਾਂ ਨੂੰ ਪਰਸ ਜਾਇਆ ਸੁਖਮਣੀ ਸਾਹਿਬ ਦੇ ਜਾਪ ਕਰਵਾਏ, ਉਪਰੰਤ ਹਰੇ ਜਸ ਕੀਰਤਨ ਹੋਇਆ। ਆਪ ਸਭ ਨੇ ਅਰਦਾਸ ਕੀਤੀ, ਗੁਰੂ ਸਾਹਿਬ ਵਿਛੜੀ ਆਤਮਾ ਸਰਦਾਰ ਮਲਕੀਤ ਸਿੰਘ ਜੀ ਨੂੰ ਚਰਨਾਂ ਵਿੱਚ ਨਿਵਾਸ, ਪਿੱਛੇ ਸਿਰ ਸਾਰੇ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਭਾਣਾ ਮੰਨਣ ਦੀ ਤਾਕਤ ਬਲ ਬਖਸ਼ਿਸ਼ ਕਰਨ, ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਪਰਿਵਾਰ ਵੱਲੋਂ ਇਸ ਘੜੀ 'ਤੇ ਹਾਜ਼ਰ ਹੋਣ 'ਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਪਰਿਵਾਰ ਵੱਲੋਂ ਗੁਰੂ ਕੇ ਲੰਗਰ ਤਿਆਰ ਕੀਤੇ ਗਏ ਹਨ। ਆਪ ਜੀ ਨੇ ਗੁਰੂ ਘਰੋਂ ਦੇਗ ਪ੍ਰਸ਼ਾਦ ਲੈਣ ਤੋਂ ਬਾਅਦ ਸਾਰਿਆਂ ਨੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਇੱਕ ਵਾਰੀ ਫਿਰ ਪਰਿਵਾਰ ਵੱਲੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਰਾਗੀ ਜਥੇ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਹਾਜ਼ਰੀ ਭਰੀ, ਆਪ ਜੀ ਨੂੰ ਹਰੀ ਜਸ ਗੁਰਬਾਣੀ ਕੀਰਤਨ ਸਰਵਣ ਕਰਵਾਏ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪ੍ਰਭ ਸਿਮਰਨ ਕਮਲ ਬਗਾਸਨ
1: ਪ੍ਰਭ ਕੇ ਸਿਮਰਨ ਅਨਹਦ ਚੁਨਕਾਰ
0: ਸੁਖ ਪ੍ਰਭ ਸਿਮਰਨ ਕਾਂਤ ਨ ਪਾਰ
1: ਸਿਮਰੇ ਸੇ ਜਨ ਜਿਨ ਕੋ ਪ੍ਰਭ ਮਇਆ
0: ਨਾਨਕ ਤਿਨ ਜਨ ਸਰਨੀ ਪਇਆ
1: ਹਰ ਸਿਮਰਨ ਕਰ ਭਗਤ ਪ੍ਰਗਟਾਏ
0: ਹਰ ਸਿਮਰਨ ਲਗ ਵੇਦ ਪਾਏ
1: ਹਰ ਸਿਮਰਨ ਪਏ ਸਿਧ ਜਤੀ ਦਾਤੇ
0: ਹਰ ਸਿਮਰਨ ਨੀ ਚੌਂਕਟ ਜਾਤੇ
1: ਹਰ ਸਿਮਰਨ ਤਾਰੀ ਸਭ ਧਰਨਾ
0: ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕੀ

0: ਹਰਿ ਕਾ ਨਾਮ ਜਪਤ ਹੋਏ ਸੁਖੀਆ
1: ਲਾ ਕਰੋਰੀ ਬੰਦ ਨਾ ਭਰੇ
0: ਹਰਿ ਕਾ ਨਾਮ ਜਪਤ ਨੇ ਸਰੇ
1: ਅਨਕ ਮਾਇਆ ਰੰਗ ਤਿਖ ਨਾ ਬੁਝਾਵੇ
0: ਹਰਿ ਕਾ ਨਾਮ ਜਪਤ ਗਾਵੇ
1: ਜੈ ਮਾਰਗ ਏ ਜਾਤ ਅਕੇਲਾ
0: ਤੈ ਹਰ ਨਾਮ ਸੰਗ ਹੋਤ ਸਹੇਲਾ
1: ਐਸਾ ਨਾਮਨ ਸਦਾ ਧਿਆਈਏ
0: ਨਾਨ ਗੁਰਮੁਖ ਪਰਮ ਗਤ ਪਾਈਏ
1: ਛੂਟਤ ਨਹੀਂ ਕੋਟ ਲਖ ਬਾਹੀ
0: ਨਾਮ ਜਪਤ ਪਾਰ ਪ੍ਰਾਹੀ

0: ਪੀ ਸਰ ਜੀਵੇ
1: ਅਗਨ ਮਾਏ ਹੋ ਮਤ ਪ੍ਰਾਨ
0: ਕਨਕ ਸਭ ਹੈ ਭਰਭੂਮ ਦਾਨ
1: ਨਿਓਲੀ ਕਰਮ ਕਰੇ ਬੋ ਆਸਨ
0: ਜੈ ਮਾਰਗ ਸੰਜਮ ਅਤ ਸਾਧਨ
1: ਨਿਮਕ ਨਿਮਕ ਕਰ ਸੀਰ ਕਟਾਵੇ
0: ਕਵੀ ਹਮੇ ਮੈਲ ਨ ਜਾਵੇ
1: ਹਰ ਕੇ ਨਾਮ ਸੰਸਾਰ ਕਛ ਨਾਹੇ
0: ਨਾਨਕ ਗੁਰਮੁਖ ਨਾਮ ਜਪਤ ਗਤ ਪਾਏ
1: ਮਨ ਕਾਮਨਾ ਤੀਰਥ ਦੇ ਛੁਟੇ
0: ਗਰਭ ਮਾਨਾ

0: ਪਤਿਤ ਬਹੁ ਮੂਚ
1: ਬਹੁ ਸਿਆਣਪ ਜਮਕਾ ਪੋ ਬਿਆਪੈ
0: ਅਨੇਕ ਜਤਨ ਕਾ ਤ੍ਰਿਸ਼ਨਾ ਤਰਾਪੈ
1: ਵੇਖ ਅਨੇਕ ਅਗਨ ਨਹੀਂ ਬੂਝੈ
0: ਕੋਟ ਪਾਦਰ ਗੈ ਨਹੀਂ ਸਿਜੇ
1: ਛੋਟ ਸਨਾਹੀ ਉਬ ਪਿਆਲ
0: ਹੋ ਵਿਆਪੇ ਮਾਇਆ ਜਾਲ
1: ਅਮਰ ਕਰਤੋ ਸਗਲੀ ਜਮ ਡਾਨੈ
0: ਗੋਬਿੰਦ ਭਜਨ ਬਿਨ ਤਿਲ

0: ਰਾਖ ਲਿਓ ਆਪਣ ਕਰ ਕਰਮ
1: ਉਠਾ ਕਰ ਤੁਮ ਪਏ ਅਰਦਾਸ
0: ਜਿਉਂ ਪਿੰਡ ਸਭ ਤੇਰੀ ਰਾਸ
1: ਤੁਮ ਬਾਦ ਪਿਤਾ ਹਮ ਬਾਰਕ ਤੇਰੇ
0: ਤੁਮਰੀ ਕਿਰਪਾ ਮੈਂ ਸੁਖ ਗਨੇਰੇ
1: ਕੋਈ ਨ ਜਾਣੇ ਤੁਮਰਾ ਅੰਤ
0: ਉੱਚੇ ਤੇ ਉੱਚਾ ਭਗਵੰਤ।

0: ਨਾਨਕ ਤਿਨ ਪਾਇਆ
1: ਸੰਤ ਸੋ ਆਪਣੀ ਦੇਰਾ
0: ਖਾਤ ਪੀਤ ਬਾਤੇ ਆਨੰਦ ਲਾਚ
1: ਆਪਣੀ ਮਾਨ ਕਛ ਬੋਹਰ ਸਾਲੇ
0: ਅੰਨੀ ਨੰਨ ਰੋਸ ਕਰੇ
1: ਆਪਣੀ ਪ੍ਰਤੀਤ ਆਪ ਹੀ ਖੋਵੇ
0: ਬੋਹਰ ਉਸਕਾ ਵਿਸ਼ਵਾਸ ਨਾ ਹੋਵੇ।

0: ਮੁਖਤਾ ਕੋ ਜਸ ਰਸਨ ਵਖਾਨੇ
1: ਜੈ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਰੱਬ ਜੀ ਜਪਤ ਦਰਗਹਿ ਮਾਨ ਪਾਵੇ
0: ਨਾਨਕ ਪਾਸੇ ਤੀ ਕਰ ਜਾਏ
1: ਜੈ ਪ੍ਰਸਾਦ ਅਰੋ ਕੰਚਨ ਦੇਹੀ
0: ਲੇਵਲਾ ਵੋ ਤਿਸ ਨਾਮ ਸੁਨੇਹੀ
1: ਜੈ ਪ੍ਰਸਾਦ ਤੇਰਾ ਓਲਾ ਰਹਿਤ
0: ਮਨ ਸੁਖ ਪਾਵੇ ਹਰ ਹਰ ਜਸ ਕਹਿਤ
1: ਜੈ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
0: ਮਨ ਸਰਨੀ ਪ੍ਰਭ ਠਾਕਰ ਪ੍ਰਭ ਤਾਕੇ
1: ਜੈ ਪ੍ਰਸਾਦ ਤੁਝ ਕੋ ਨਾ ਪਹੁੰਚੇ
0: ਮਨ ਸਾ ਸਾ ਸਿਮਰੋ ਪ੍ਰਭ।

0: ਬਾਸ ਪ੍ਰੇਤ ਮੁਖਤ ਪਾਥਰ ਕੋ ਤਾਰੇ
1: ਸਰਬ ਰੋਕਾ ਔਖਦ ਨਾਮ
0: ਕਲਿਆਣ ਰੂਪ ਮੰਗਲ ਗੁਣ ਗਾਮ
1: ਕਾਹੂ ਜੁਗਤ ਕਿਤੇ ਨਾ ਪਾਈਏ ਧਰਮ
0: ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ
1: ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ
0: ਜਿਸ ਕਾ ਨਾਮ ਸਤ ਰਾਮ ਦਾਸ
1: ਆਤਮ ਰਾਮ ਤਿਸ ਨਗਰੀ ਆਇਆ
0: ਦਾਸ ਸੰਤਰ ਪਾਈ ਤਿਨ ਪਾਇਆ
1: ਸਦਾ ਨਿਕਟ ਨਿਕਟ ਹਰ ਜਾਨ
0: ਜੋ ਦਾਸ ਸਰਗੈ ਪਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੇ
0: ਤਿਸ ਦਾਸ ਕੋ ਸਭ ਸੋਝੀ ਭਰੇ

0: ਪਦ ਮੈਂ ਸੋਜਨ ਗਤ ਪਾਏ।
1: ਰੂਪ ਸਤ ਜਾ ਕਾ ਸਤ ਸਥਾਨ,
0: ਮੁਰਖ ਸਤ ਕੇਵਲ ਪ੍ਰਧਾਨ,
1: ਕਰਤੂਤ ਸਤ ਸਤ ਜਾ ਕੀ ਬਾਣੀ,
0: ਸਤ ਪੁਰਖ ਸਰਮਾਏ ਸਮਾਣੀ,
1: ਸਤ ਕਰਮ ਜਾ

0: ਚਰਨ ਸਤ ਸਤ ਪ੍ਰਸਨਹਾਰ
1: ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ
1: ਨਾਮ ਸਤ ਸਤ ਧਿਆਵਨਹਾਰ
0: ਆਪ ਸਤ ਸਤ ਸਭ ਧਾਰੀ
1: ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭਗਤਾ
1: ਸੁਰਤ ਸਤ ਸਤ ਜਸ ਸੁੰਦਰ
0: ਬੁਝਨਹਾਰ ਕੋ ਸਤ ਸਭ ਹੋਏ
1: ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਨ ਮਾਨਿਆ
1: ਪਛਾਣਿਆ
0: ਜਾਂ ਕਰ ਬਸਾਨਾ।

0: ਜੋ ਜਾਣੇ ਤੇ ਸਦਾ ਸੁਖ ਹੋਏ
1: ਆਪ ਲਾਇ ਲੈ ਪ੍ਰਭ ਸੋਏ
0: ਉਹ ਤਨਵੰਤ ਕਲਵੰਤ ਪਤਵੰਤ ਧਨ ਧਨ ਧਨ ਜਨ ਆਇਆ
1: ਜਿਸ ਪਰ ਸਾਧ ਸਭ ਜਗਤ ਧਰਾਇਆ।

ਨਾਂ ਜੀ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਤੀਨੇ ਤਾਪ ਨਿਵਾਰਨ ਹਾਰਾ, ਦੁੱਖਣਤਾ ਸੁਖ ਰਾਸ, ਤਾਂ ਕੋ ਬਿਗੜਨਾ ਕਉ ਲਾਗੇ, ਜਾਂ ਕੀ ਪ੍ਰਭ ਆਗੇ ਅਰਦਾਸ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਵਤੀ ਸਿਮਰ ਕਾਇ, ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਈ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ, ਘਰ ਨਾਉਣ ਦਿਆਵੇ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹ ਕੀ ਜਗਦੀ ਜੋਤ,

ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਗ ਸੁਣ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ

ਕੀਤੀਆਂ ਲੁਹਾਈਆਂ ਚੜਖੜੀਆਂ ਤੇ ਚੜੇ ਆਰਿਆਂ ਨਾਲ ਚੁਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕੇਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸੁਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹੁ ਦਾਨ ਭਰੋਸਾ ਦਾਨ ਦਾਨਾ ਕੇ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੇ ਮਤ ਪਤ ਦੇ ਰਾਖਿਆ ਵਾਹਿਗੁਰੂ ਹੇ ਆਪਣੇ ਪੰਥ ਦੇ ਸਦਾ ਸੁਹਾਈ ਦੇ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਆਪ ਜੀ ਦੇ ਪੰਥ ਖਾਲਸਾ ਜੀ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਸਤਿਗੁਰੂ ਨਿਤਾਣਿਓ ਕੇ ਤਾਣ ਸਤਿਗੁਰੂ ਨਿਹੋਟਿਓ ਕੀ ਓਟ ਨਿਆਸਰਿਓ ਕੇ ਆਸਰਾ ਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਗੁਰਗੱਦੀ ਤੇ ਸੁਭਾਏ ਮਾਣ ਚਬਰ ਤਖਤ ਸਿੰਘਾਸਨ ਦੇ ਮਾਲਕ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਪਾ ਸਮੂਹ ਸਾਧ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਨੇ ਅਪਾਰ ਰਹਿਮਤ ਕਿਰਪਾ ਬਖਸ਼ਿਸ਼ ਕੀਤੀ ਮਹਾਰਾਜ ਹਰ ਸ਼ਨੀਵਾਰ ਨੂੰ ਮੁੱਖ ਰੱਖਦਿਆਂ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਸਮੂਹ ਸੰਗਤਾਂ ਵੱਲੋਂ ਬੀਬੀਆਂ ਵੱਲੋਂ ਸੰਗਤੀ ਰੂਪ ਦੇ ਵਿੱਚ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਦੇ ਮਾਂ ਵਾਕਾਂ ਅਨੁਸਾਰ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ ਸੱਚੇ ਪਾਤਸ਼ਾਹ ਜੀ ਚੌਪੀ ਸਾਹਿਬ ਜੀ ਦੇ ਜਾਪ ਹੋਏ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸਮਤ ਬਖਸ਼ਣੀ ਸਮੂਹ ਸੰਗਤਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ ਸਮੂਹ ਸੰਗਤਾਂ ਦੇ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਦੀ ਦਾਤ ਆਪਸੀ ਮਿਲ ਮਿਲਾਪ ਪਿਆਰ ਇਕੱਤਰਤਾਵਾਂ ਬਖਸ਼ਣੀਆਂ ਕਮਾਈਆਂ ਸਫਲ ਕਰਨੀਆਂ ਬੱਚਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ ਸੱਚੇ ਪਾਤਸ਼ਾਹ ਜੀ ਦਰੋਂ ਘਰੋਂ ਨਾਮ ਦੀ ਦਾਤ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨਾ ਭਾਵਨਾਵਾਂ ਨੂੰ ਭਾਗ ਲਾਉਣੇ ਆਸਾਂ ਮੁਰਾਦਾਂ ਪੂਰੀਆਂ ਕਰਨੀਆਂ ਸੱਚੇ ਪਾਤਸ਼ਾਹ ਜੀ ਹੋ ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਗਨੀਤ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰ ਦੇ ਕਾਰਜ ਰਾਸ ਕਰਨੇ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਸ਼ੁਕਰਾਨੇ ਦੀ ਅਰਦਾਸ ਬੇਨਤੀ ਭਾਵਨਾਵਾਂ ਨੂੰ ਭਾਗ ਲਾਉਣੇ ਆਸਾਂ ਮੁਰਾਦਾਂ ਪੂਰੀਆਂ ਕਰਨੀਆਂ ਗਨੀਤ ਕੌਰ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ ਗੁਰਸੇਵਕ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀ ਗ੍ਰੀਨ ਕਾਰਡ ਮਿਲਣ ਤੇ ਸੱਚੇ ਪਾਤਸ਼ਾਹ ਜੀ ਸ਼ੁਕਰਾਨੇ ਦੀ ਅਰਦਾਸ ਬੇਨਤੀ ਆਪ ਜੀ ਨੇ ਦਰ ਤੇ ਪ੍ਰਵਾਨ ਕਰਨੀ ਸੇਵਕ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ ਦੇਸ਼ ਵਿਦੇਸ਼ ਹਰ ਮਦਾਨੇ ਫਤਿਹ ਬਖਸ਼ਣੀ ਕਮਾਈ ਸਫਲ ਕਰਨੀ ਸੱਚੇ ਪਾਤਸ਼ਾਹ ਜੀਓ ਭੁਪਿੰਦਰ ਸਿੰਘ ਭੁਪਿੰਦਰ ਕੌਰ ਵੱਲੋਂ ਸੱਚੇ ਪਾਤਸ਼ਾਹ ਜੀਓ ਸੁੱਖ ਸ਼ਾਂਤੀ ਦੀ ਅਰਦਾਸ ਬੇਨਤੀ ਘਰ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਕਰਨੀ ਭੁਪਿੰਦਰ ਕੌਰ ਦੇ ਪਰਿਵਾਰ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ ਦਰੋਂ ਘਰੋਂ ਨਾਮ ਦੀ ਦਾਤ ਤੰਦਰੁਸਤੀ ਦੀ ਦਾਤ ਖੁਸ਼ੀਆਂ ਖੇੜੇ ਬਖਸ਼ਿਸ਼ ਕਰਕੇ ਨਿਹਾਲ ਕਰਨਾ ਦਰ ਆਈ ਸੰਗਤ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਪੜ੍ਹੀ ਸੁਣੀ ਗੁਰਬਾਣੀ ਸੰਗਤਾਂ ਦੇ ਹਿਰਦਿਆਂ ਤੇ ਵਸਾਉਣੀ ਸੱਚੇ ਪਾਤਸ਼ਾਹ ਜੀ ਇਸ ਵੇਲੇ ਆਪ ਜੀ ਦੀ ਹਜ਼ੂਰੀ ਵਿੱਚ ਆਪ ਜੀ ਦੀਆਂ ਸਮੂਹ ਸੰਗਤਾਂ ਵੱਲੋਂ ਅੰਮ੍ਰਿਤਮਈ ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਆਪ ਜੀ ਕੇ ਦਰ ਪ੍ਰਵਾਨ ਹੋਵੇ ਪ੍ਰਵਾਨ ਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਿਰਪਾ ਕਰੋ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਦਰੋ ਨਦਰ ਨਿਹਾਲ ਕਰੋ ਆਪ ਜੀ ਦੇ ਦਰ ਤੇ ਜੋ ਜੀ ਆਵੇ ਸੋ ਰਾਜੀ ਜਾਵੇ ਸੁੱਖ ਹੋਵੇ ਨਾਮ ਚਿੱਤ ਆਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈਆ ਕਾਲ ਕੀ ਤਬਹਿ ਚਲਾਇਓ ਪੰਥ

ਤੂੰ ਸਮਰੱਥ ਵਡਾਲ ਮੇਰੀ ਮਤ ਥੋਰੀ ਰਾਮ ਪਾਲਿਆ ਕਿਰਤ ਕਨਾ।

ਪਾਏ। ਇਤਿ ਕੁੰਕਰੀ ਸਾਂਤ ਨਾ ਆਵੈ ਜੋਗੀ ਅਭਿਮਾਨਾਂ ਵਿੱਚ ਹੋ ਜਾਏ। ਭਾਉ ਭਾਉ ਦੋਏ ਪਾਤਨ ਲਾਏ ਜੋਗੀ ਹੋ ਸਰੀਰ ਕਰ ਡੰਡੀ। ਗੁਰਮੁਖ ਹੋਵੇ ਤਾਂ ਤੰਤੀ ਵਾਜੈ ਇਨ ਵਿਦ ਤ੍ਰਿਸ਼ਨਾ ਖੰਡੀ। ਹੁਕਮ ਬੁਝੈ ਸੋ ਜੋਗੀ ਕਹੀਐ ਇਕ ਸਿਓ ਚਿਤ ਲਾਏ ਸਹਿਸਾ ਟੁੱਟੈ ਨਿਰਮਲ ਹੋਵੈ ਜੋਗ ਜੁਗਤ ਇਵ ਪਾਏ। ਨਦਰੀ ਆਵਦਾ ਸਭ ਕਿਛੁ ਬਿਨਸੈ ਹਰਿ ਸੇਤੀ ਚਿਤ ਲਾਏ। ਸਤਿਗੁਰ ਨਾਲ ਤੇਰੀ ਭਾਵਨੀ ਲਾਗੈ ਤਾਂ ਇਹੋ ਸੋਝੀ ਪਾਏ ਇਹੋ ਜੋਗ ਨ ਹੋਵੈ ਜੋਗੀ ਜੇ ਕੁਟੰਬ ਛੋੜ ਪਰ ਭਵਨ ਕਰੇ। ਗ੍ਰਹਿ ਸਰੀਰ ਮੈਂ ਹਰ ਹਰ ਨਾਮ ਗੁਰਪ੍ਰਸਾਦੀ ਆਪਣਾ ਹਰ ਪ੍ਰਭ ਲਹੇ ਇਹੋ ਜਗਤ ਮਿੱਟੀ ਕਾ ਪੁਤਲਾ ਜੋਗੀ ਇਸ ਮੈਂ ਰੋਗ ਵੱਡਾ ਤ੍ਰਿਸ਼ਨਾ ਮਾਇਆ ਨੇਕ ਜਤਨ ਭੇਖ ਕਰੇ ਜੋਗੀ ਰੋਗ ਨਾ ਜਾਏ ਗਵਾਇਆ। ਹਰ ਕਾ ਨਾਮ ਔਖਦ ਹੈ ਜੋਗੀ ਜਿਸਨੋ ਮਨ ਵਸਾਏ ਗੁਰਮੁਖ ਹੋਵੈ ਸੋਈ ਬੂਜੈ ਜੋਗ ਜੁਗਤ ਸੋ ਪਾਏ। ਜੋਗੈ ਕਾ ਮਾਰਗ ਬਿਖਮ ਹੈ ਜੋਗੀ ਜਿਸਨੋ ਨਦਰ ਕਰੇ ਸੋ ਪਾਏ। ਅੰਤਰ ਬਾਹਰ ਏਕੋ ਵੇਖੈ ਵਿੱਚੋ ਭਰਮ ਚੁਕਾਏ ਵਿਣਵੇ ਜਾਈ ਕਿੰਗਰੀ ਵਾਜੈ ਜੋਗੀ ਸਾ ਕਿੰਗਰੀ ਵਜਾਏ। ਕਹਿ ਨਾਨਕ ਮੁਕਤ ਹੋਵਹਿ ਜੋਗੀ ਸਾਚੇ ਰਹੇ ਸਮਾਏ ਰਾਮ ਕਲੀ ਮਹੱਲਾ ਤੀਜਾ ਭਗਤ ਖਜ਼ਾਨਾ ਗੁਰਮੁਖ ਜਾਤਾ। ਸਤਿਗੁਰ ਪੂਜ ਪੁਜਾਈ ਸੰਤ ਹੋ ਗੁਰਮੁਖ ਦੇ ਵਡਿਆਈ ਰਹਾਉ ਸੱਚ ਰਹੋ ਸਦਾ ਸਹਿਜ ਸੁਖ ਪੁਜੈ। ਕਾਮ ਕ੍ਰੋਧ ਵਿੱਚ ਹੋ ਜਾਈ ਆਪ ਛੋੜ ਨਾਮ ਨਿਵ ਲਾਗੀ ਮਮਤਾ ਸਬਦ ਜਲਾਈ। ਜਿਸ ਤੇ ਉਪਜੇ ਤਿਸ ਤੇ ਬਿਨਸੈ ਅੰਤੇ ਨਾਮ ਸਿਖਾਈ ਸਦਾ ਹਜੂਰ ਦੂਰ ਨਹਿ ਦੇਖੋ ਤ੍ਰਿਰਚਨਾ ਜਿਨ ਰਚਾਈ। ਸੱਚਾ ਸ਼ਬਦ ਰਵੈ ਘਟ ਅੰਤਰ ਸੱਚੇ ਸਿਓ ਲਿਵ ਲਾਈ ਸਤਸੰਗਤ ਮੈਂ ਨਾਮ ਨਿਰਮੋਲਕ ਵੱਡਾ ਭਾਗ ਪਾਇਆ ਜਾਈ। ਭਰਮ ਨਾ ਭੁੱਲੋ ਸਤਿਗੁਰ ਸੇਵ ਹੋ ਮਨ ਰਾਖੋ ਇਕਠਾਈ। ਬਿਨ ਨਾਵੈ ਸਭ ਭੁੱਲੀ ਫਿਰਦੀ ਬਿਰਥਾ ਜਨਮ ਗਵਾਈ ਜੋਗੀ ਜੁਗਤ ਗਵਾਈ ਹੰਡੈ ਪਾਖੰਡ ਜੋਗ ਨਾ ਪਾਈ। ਸਿਵ ਨਗਰੀ ਮੈਂ ਆਸਣ ਬੈਸੈ ਗੁਰ ਸਭ ਦੀ ਜੋਗ ਪਾਈ ਧਾਤੁਰ ਬਾਜੀ ਸ਼ਬਦ ਨਿਵਾਰੇ ਨਾਮ ਵਸੈ ਮਨ ਆਈ। ਇਹੋ ਸਰੀਰ ਸਰਵਰ ਹੈ ਸੰਤੋ ਇਸਨਾਨ ਕਰੇ ਲਿਵ ਲਾਈ ਨਾਮ ਇਸਨਾਨ ਕਰੇ ਸੇ ਜਨ ਨਿਰਮਲ ਸਬਦੇ ਮੈਲ ਗਵਾਈ ਤ੍ਰੈ ਗੁਣ ਅਚੇਤ ਨਾਮ ਚੇਤ ਹਿਨਾਈ। ਮਿਨ ਨਾਵੈ ਬਿਨ ਸਜਾਈ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਮੂਰਤ ਤ੍ਰੇ ਗੁਣ ਭਰਮ ਭੁਲਾਈ। ਗੁਰਪ੍ਰਸਾਦੀ ਤੇਰੇ ਕੁੱਟੀ ਛੁੱਟੈ ਚੌਥੇ ਪਦ ਲਿਵ ਲਾਈ ਪੰਡਿਤ ਪੜੇ ਪੜਵਾਦ ਵਖਾਣੇ ਤਿੰਨਾ ਬੂਝਣਾ ਪਾਈ ਵਿਖਿਆ ਮਾਤੇ ਭਰਮ ਭੁਲਾਏ ਉਪਦੇਸ਼ ਕਹੇ ਕਿਸ ਭਾਈ। ਭਗਤ ਜਨਾ ਕੀ ਉੱਤਮ ਬਾਣੀ ਜੁਗ ਜੁਗ ਰਹੀ ਸਮਾਈ ਬਾਣੀ ਲਾਗੈ ਸੋ ਗਤ ਪਾਏ ਸਬਦੇ ਸੱਚ ਸਮਾਈ ਕਾਇਆ ਨਗਰੀ ਸਬਦੇ ਖੋਜੇ ਨਾਮ ਨਵੰਗ ਨਿੰਦ ਪਾਈ। ਮਨ ਸਾ ਮਾਰ ਮਨ ਸਹਿਜ ਸਮਾਣਾ ਬਿਨ ਰਸਨਾ ਉਸਤਤ ਕਰਾਈ ਲੋਇਣ ਦੇਖ ਰਹੇ ਬਿਸਮਾਦੀ ਚਿਤ ਅਦਿਸ਼ਟ ਲਗਾਈ ਅਦਿਸ਼ਟ ਸਦਾ ਰਹੇ ਨਿਰਾਲਮ ਜੋਤੀ ਜੋਤ ਮਿਲਾਈ ਹਉ ਗੁਰਸਾ ਲਾਹੀ ਸਦਾ ਆਪਣਾ ਜਿਨ ਸਾਚੀ ਬੂਝ ਬੁਝਾਈ ਨਾਨਕ ਏਕ ਹੈ ਬੇਨੰਤੀ ਨਾਭੋ ਗਾਤ ਪਾਤ ਪਾਈ। ਰਾਮ ਕਲੀ ਮਹੱਲਾ ਤੀਜਾ ਹਰ ਕੀ ਪੂਜਾ ਦੁਲੰਬ ਹੈ ਸੰਤ ਹੋ ਕਹਿਣਾ ਕਛੂ ਨਾ ਜਾਈ ਸੰਤ ਹੋ ਗੁਰਮੁਖ ਪੂਰਾ ਪਾਈ ਨਾਮੋ ਪੂਜ ਕਰਾਈ ਰਹਾਉ। ਹਾਰ ਬਿਨ ਸਭ ਕਿਛ ਮੈਲਾ ਸੰਤੋ ਕਿਆ ਹੋ ਪੂਜ ਚੜਾਈ ਹਰ ਸਾਚੇ ਭਾਵੈ ਸਾ ਪੂਜਾ ਹੋਵੈ ਭਾਣਾ ਮਨ ਵਸਾਈ। ਪੂਜਾ ਕਰੈ ਸਭ ਲੋਕ ਸੰਤ ਹੋ ਮਨ ਮੁਖ ਥਾਏ ਨਾ ਪਾਈ ਸ਼ਬਦ ਮਰੈ ਮਨ ਨਿਰਮਲ ਸੰਤ ਹੋ ਇਹ ਪੂਜਾ ਥਾਏ ਪਾਈ। ਪਵਿੱਤ ਪਾਵਨ ਸੇ ਜਨ ਸਾਚੇ ਇੱਕ ਸ਼ਬਦ ਲਿਵ ਲਾਈ ਬਿਨ ਨਾਵੈ ਹੋਰ ਪੂਜ ਨ ਹੋਵੀ ਭਰਮ ਭੁੱਲੀ ਲੋਕਾਈ। ਗੁਰਮੁਖ ਆਪ ਪਛਾਣੈ ਸੰਤੋ ਰਾਮ ਨਾਮ ਲਿਵ ਲਾਈ ਆਪੇ ਨਿਰਮਲ ਪੂਜ ਕਰਾਏ ਗੁਰ ਸ਼ਬਦੀ ਥਾਏ ਪਾਈ। ਪੂਜਾ ਕਰੇ ਪਰ ਬਿਦ ਨਹੀਂ ਜਾਣੇ ਦੂਜੇ ਭਾਏ ਮਲ ਲਾਈ ਗੁਰਮੁਖ ਹੋਵੈ ਸੋ ਪੂਜਾ ਜਾਣ ਭਾਣਾ ਮਨ ਵਸਾਈ ਭਾਣੇ ਕੇ ਸਭ ਸੁਖ ਪਾਵੈ ਸੰਤੋ ਅੰਤੇ ਨਾਮ ਸਿਖਾਈ।
ਆਪਣਾ ਆਪਣਾ ਪਛਾਣ ਹੈ ਸੰਤ ਹੋ, ਕੂੜ ਕਰੇ ਵਡਿਆਈ, ਪਾਖੰਡ ਕੀਨੇ ਜਮ ਨਹੀਂ ਛੋਡੈ, ਲੈ ਜਾਸੀ ਪਤ ਗਵਾਈ। ਜਿਨੇ ਅੰਤਰ ਸ਼ਬਦ ਆ ਪਛਾਣੇ, ਗਾਤਮਿਤ ਤਿਨਹੀ ਪਾਈ, ਹੇ ਮਨੁਆ ਸੁਨ, ਸਮਾਧ ਲਗਾਵੈ ਜੋਤੀ ਜੋਤ ਸਮਿਲਾਈ, ਸੁਣ ਸੁਣ ਗੁਰਮੁਖ ਨਾਮ ਖਾਣੇ, ਸਤਸੰਗਤ ਮੇਲਾਈ, ਗੁਰਮੁਖ ਗਾਵੇ ਆਪ ਗਵਾਵੈ, ਦਰ ਸਾਚੈ ਸੋਭਾ ਪਾਈ।

ਨਾਮ ਵਡਿਆਈ ਰਾਮ ਕਲੀ ਮਹੱਲਾ ਤੀਜਾ। ਹਮ ਕੁਚਲ ਕਚੀਲਾ ਅਤੇ ਅਭਿਮਾਨੀ ਮਿਲ ਸਬਦੇ ਮੈਲ ਉਤਾਰੀ, ਸੰਤ ਹੋ ਗੁਰਮੁਖ ਨਾਮ ਨਿਸਤਾਰੀ, ਸਾਚਾ ਨਾਮ ਵਸਿਆ ਘਟ ਅੰਤਰ, ਕਰਤੇ ਆਪ ਸਵਾਰੀ ਰਹਾਉ, ਪਾਰਸ ਪਰਤੇ ਫਿਰ ਪਾਰਸ ਹੋਏ, ਹਰ ਜੀਉ ਆਪਣੀ ਕਿਰਪਾ ਧਾਰੀ, ਇੱਕ ਭੇਖ ਕਰੇ ਫਿਰ ਅਭਿਮਾਨੀ ਵੀ ਤਿਨ ਜੂਐ ਬਾਜੀ ਹਾਰੀ, ਇੱਕ ਅਨ ਦਿਨ ਭਗਤ ਕਰੇ ਦਿਨ ਰਾਤੀ, ਰਾਮ ਨਾਮ ਉਰ ਧਾਰੀ, ਅਣ ਦਿਨ ਰਾਤੇ ਸਹਿਜੇ ਮਾਤੇ, ਸਹਿਜੇ ਹੋਮ ਮੈਂ ਮਾਰੀ, ਭੈ ਬਿਨ ਭਗਤ ਨ ਹੋਈ ਕਬ ਹੀ, ਭੈ ਭਾਏ ਭਗਤ ਸਵਾਰੀ, ਮਾਇਆ

ਕਾਲ ਪੜਾਵਤ ਸੰਤ ਬਿਹਾਵੈ ਹਰ ਜਸ ਗਾਵਤ ਕਾਹੂ ਬਿਹਾਵੈ ਨਟ ਨਾਟਕ ਨਿਰਤੇ ਕਾਹੂ ਬਿਹਾਵੈ ਜੀਆ ਇਹ ਹਿਰਤੇ ਕਾਹੂ ਬਿਹਾਵੈ ਰਾਜ ਮਹਿ ਡਰਤੇ ਸੰਤ ਬਿਹਾਵੈ ਹਰ ਜਸ ਕਰਤੇ ਕਾਹੂ ਬਿਹਾਵੈ ਮਤਾ ਮਸੂਰਤ ਕਾਹੂ ਬਿਹਾਵੈ ਸੇਵਾ ਜ਼ਰੂਰਤ ਕਾਹੂ ਬਿਹਾਵੈ ਸੋਧਤ ਜੀਵਤ ਸੰਤ ਬਿਹਾਵੈ ਹਰ ਰਸ ਪੀਵਤ ਜਿਤ ਕੋ ਲਾਇਆ ਤਿਤ ਹੀ ਲਗਾਨਾ ਨਾ ਕੋ ਮੂੜ ਨਹੀਂ ਕੋ ਸਿਆਨਾ ਕਰ ਕਿਰਪਾ ਜਿਸ ਦੇਵੈ ਨਾਉ ਨਾਨਕ ਤਾ ਕੇ ਬਲ ਬਲ ਜਾਉ ਰਾਮ ਖਲੀ ਮਹੱਲਾ ਪੰਜਵਾ ਦਾਵਾ ਅਗਨ ਰਹੇ ਹਰ ਬੂਟ ਮਾਤ ਗਰਭ ਸੰਕਤ ਤੇ ਛੂਟ ਜਾ ਕਾ ਨਾਮ ਸਿਮਰਤ ਪਾਉ ਜਾਏ ਤੈਸੇ ਸੰਤ ਜਨਾ ਰਾਖੇ ਹਰ ਰਾਏ ਐਸੇ ਰਾਖਨ ਦਇਆ ਐਸੇ ਰਾਖਨ ਹਾਰ ਦਿਆਲ ਜਤ ਕਤ ਦੇਖੋ ਤੁਮ ਪ੍ਰਤਿਪਾਲ ਰਹਾਓ ਜਲ ਪੀਵਤ ਜਿਉਂ ਤਿਖਾ ਮਿਟੰਤ ਧਨ ਬਿਗਸੇ ਗ੍ਰਹਿ ਆਵਤ ਕੰਤ ਲੋਭੀ ਕਾ ਤਨ ਪ੍ਰਾਣ ਆਧਾਰ ਤਿਉਂ ਹਰ ਜਨ ਹਰ ਹਰ ਨਾਮ ਪਿਆਰ

जेवंदले के पेखत होए नंद गुंगा भक्त गावे बहु छंद पिंगल पर्वत परते पार हर के नाम सगल उदार जो पावक संग सीत को नास ऐसे प्राचित संत संग विनाश ज्यों साबन कापन उज्जल होत नाम जपत सब परम पाओ खोत ज्यों चकवी सूरज की आस ज्यों चात्रक बूंद की प्यास ज्यों क्रंक नाद करन समाने त्यों हर नाम हर जन मने सुखाने तुमरी कृपा ते लागी प्रीत दयाल पै ता आवे चीत दया तारी तिन तारण हार बंधन ते होई छुटकार सब थान देखे रह नैन अलोए तिस बिन दूजा अवर न कोए भ्रम पै छूटे गुर प्रसाद नानक पेख्यो सब पिसमाद राम कली महला पंजवा जी जंत सा पेखी है प्रभ सगल तुम्हारी तहरना एह मन हर कै नाम उदाहरना रहाओ खिन मैं थापो थापे कुदरत सब करते के कारना काम क्रोध लोभ झूठ निंदा साधु संग बिदारना नाम चपतमा निर्मल होवे सुखे सुख गुदारना भगत सरण जो आवे प्राणी तिस ऊहा इहा ऊहा ना हारना सुख दुख इस मन की बिरथा तुम ही आगे सारना तू दाता सबना जिया का आपन किया पालना अनक बार कोट जन ऊपर नानक वंजे वारना राम कली महला पंजवा अष्टपदी एक ओंकार सतगुर प्रसाद दर्शन पेट त पाप सब नासे हर स्यों दे मिलाई मेरा गुर परमेसर सुखदाई पार ब्रह्म का नाम दृढ़ाए अंते होए सखाई रहाओ सगल दुख का डेरा पन्ना संत दूर मुख धूर मुख लाई पत तपनीत किए खिन पीतर ज्ञान अंधेर बंजाई करण कारण समरथ स्वामी नानक ते शरणाई बंधन तोड़ चरण कमल दृढ़ाए एक शब्द लिवलाई अंधकूप बिख्या ते काढ्यो साच शब्द बन आई जन्म मरण का सहसा चूका बहड़कत हुना ताई नाम रसायण एह मन राता अमृत पी तृपताई संत संग मिल कीर्तन गाया निहचल वसिया जाई पूरे गुर पूरी मत दीनी एह बिन आन न पहाई नाम निधान पाया वड़ पागी नानक नरक न जाई क्याल स्यान पुक्त न मेरी पूरे गुरु कमाई जप तप संजम सोच है सोई आपे करे कराई पुत्र कलत्र महाबिख्या मैं गुर साचे लाए तराई अपने जीते आप संभाले आप लिए लड़ लाई साज धर्म का बेड़ा बांधिया पवजल पार पवाई बेसुमार बेअंत स्वामी नानक बल बल जाई अकाल मूर्त अजूनी संभव कल अंधार दी अंधकार दी पाई अंतर जामी जीवन का दाता देख तृप्त गहाई एक अंकार निरंजन निरपाओ सब जल थल रहे आसमाई भगत दान भगता को दीना हर नानक सच जाचे माई राम कली महला पंजवा सलोक सिख हो शब्द प्यार हो जन्म नरन की टेक मुख जल सदा सुखी नानक सिमरत एक मन तन राता राम प्यारे हर प्रेम भगत बन आई संत हो सतगुर खेप निबाही संतो हर नाम लाहा दास को दिया सगली तृष्ण अलाही संत हो रहाओ खोजत खोजत लालिक पाया हर कीमत कह न जाई संत हो चरण कमल स्यों लागो त्याना साचे दर्श समाई संत हो गुण गावत गावत पै निहाला हर सिमरत तृप्त गहाई संत हो आत्म राम रहया सब अंतर कत आवे कत जाई संत हो आद जुगादी है पी हो सी सर्ब जिया सब जिया का सुखदाई संत हो आप बेअंत अंत नहीं पाई है पूर रहया सब ठाई संत हो मीत साजन माल जोबन सुत हर नानक बाप मेरी माई संत हो राम कली महला पंजवा मन बच कर्म राम नाम चितारी कुमन केर महा अत बिखड़ी गुरमुख नानक पार उतारी रहाओ अंतर सूखा बाहर सूखा हर जप मलन पै दुस्तारी जिसते लागे तिन्ह निवारे प्रभ जियो अपनी कृपा तारी उदरे संत परे हर सरनी पच बिन से महा अहंकारी साधु संगत एहो फल पाया इक केवल नाम अधारी
ਨਾ ਕੋਈ ਸੂਰ ਨਾ ਕੋਈ ਹੀਣਾ ਸਭ ਪ੍ਰਗਟੀ ਜੋਤ ਤੁਮਾਰੀ ਤੂੰ ਸਮਰੱਥ ਗਤ ਗਤ ਅਗੋਚਰ ਰਵ ਰਹਿਆ ਏਕ ਮੁਰਾਰੀ ਕੀਮਤ ਕੌਣ ਕਰੇ ਤੇਰੀ ਕਰਤੇ ਪ੍ਰਭ ਅੰਤ ਨ ਪਾਰਾ ਵਾਰੀ ਨਾਮ ਦਾਨ ਨਾਨਕ ਵਡਿਆਈ ਤੇਰਿਆਂ ਸੰਤ ਜਨਾਰੇ ਨਾਰੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਚ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰ ਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਇ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲਵੇ ਖੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋਜਨ ਦੇਹ ਜੁਸਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰ ਹਿਰਦੇ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਪਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਇਕੱਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਇਕੱਥ ਕੇਰੀ ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤ ਹੋ ਕਥਿਓ ਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੇ ਵਿਠੋਂ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਬਖਾਣੇ ਆਖ ਹੈ ਤਾਂ ਵੇਖੈ ਸਭ ਤੂੰ ਹੈ ਜਿਨ ਜਗਤ ਉਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ ਲੱਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੋ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ
ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਹਕੇਰੀ ਬਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੇ ਹੋ ਤਿੱਖੀ ਵੱਲ ਹੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਹੇ ਤਿਵ ਚੱਲਹਿ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵੈ ਚੱਲਹਿ ਜਿਨਾ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਤੇ ਆਵਹਿ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿਵੇ ਚਲਾਵਹੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹ ਤਿਨ ਕੈ ਮਨ ਵਸਿਆ ਜਿਨ ਤਰਹੋਂ ਲਿਖਿਆ ਆਇਆ ਇੱਕ ਫਿਰਹਿ ਘਨੇਰੇ ਕਰਹਿ ਗੱਲਾਂ ਗਲੀ ਕਿਨੇ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਣ ਸਹਿਜੇ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜੀਉ ਮਲੀਣ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹੋ ਸਹਿਸਾ ਇਵ ਜਾਏ ਜੀਉ ਮਹਿਲੇ ਬਾਰੋਂ ਨਿਰਮਲ ਜੀਉ ਤਾਂ ਮਹਿਲੇ ਤਿੰਨੀ ਜਨਮ ਜੂਏ ਹਾਰਿਆ ਇਹ ਤਿਸਨਾ ਵੱਡਾ ਰੋਗ ਲਗਾ ਮਰਨ ਮਨੋ ਵਿਸਾਰਿਆ ਵੇਦਾਂ ਮਹਿ ਨਾਮ ਉੱਤਮ ਸੋ ਸੁਣੇ ਨਾਹੀਂ ਫਿਰ ਹੈ ਜਿਉ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਰੋਂ ਨਿਰਮਲ ਬਾਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀਂ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਪੱਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹੇ ਪਰਣੇ ਗੁਰ ਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣ ਹੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇ ਕੀਆਂ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੋ ਸੱਚੀ ਬਾਣੀ ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੋ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈ ਰਵਾਣੀ ਕਹਿ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿੱਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਹਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ ਸਿਵ ਸਕਤਾ ਪੋ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕਸ ਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨ ਜਾਣੀ ਤੱਤੈ ਸਾਰ ਨ ਜਾਣੀ ਗੁਰੂ ਬਾਜਹੋ ਤੱਤੈ ਸਾਰ ਨ ਜਾਣੀ ਤੀਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ
ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਵਸ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ ਸੋ ਕਿਉਂ ਮਨਹੋਂ ਵਿਸਾਰੀਐ ਮਨਹੋਂ ਕਿਉਂ ਵਿਸਾਰੀਐ ਇਹ ਵਰਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਹਿ ਪੋਹੇ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਇਹ ਵਰਦਾਤਾ ਸੋ ਕਿਉਂ ਮਨਹੋਂ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਪਜੇ ਬਾਦੂ ਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟਹੋਂ ਰਹੇ ਲੋਕ ਵਿਲ ਲਾਏ ਐਸਾ ਸਤ ਗੁਰ ਜੇ ਮਿਲੈ ਤਿਸਨੋਂ ਸਿਰ ਸੌਪੀਐ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਹੋ ਲਾਹਾ ਖਟਿਓ ਦਿਹਾੜੀ ਇਹ ਧਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅਨਰਸ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੇ ਜਿਸ ਆਏ ਕਹੇ ਨਾਨਕ ਹੋਰ ਅਨਰਸਾ ਵਿਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੋਂ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੈ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਏ ਨੇਤਰੋ ਮੇਰੇ ਹੋ ਹਰ ਤੋਂ ਮਹਿ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵੇ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਇਹੋ ਨੇਤਰ ਅੰਧ ਸੇ ਸਤਿਗੁਰ ਮਿਲਿਆ।

ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚੇ ਸੁਣਨੇ ਨੋ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨੌ ਨਵ ਨਿਧ ਤਿਸਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਇਹੋ ਸਾਚਾ ਸੋਹੇਲਾ ਸੱਚੇ ਕਰ ਗਾਵਹੁ ਗਾਵੋ ਤਾਂ ਸੋਹੇਲਾ ਘਰ ਸੱਚ ਜਿੱਥੇ ਸਦਾ ਸੱਚ ਧਿਆਵਹਿ ਸੱਚੋ ਧਿਆਵੈ ਜਾ ਤੁਦ ਭਾਵ ਹੈ ਗੁਰਮੁਖ ਜਿਨਾ ਬੁਝਾਵ ਹੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹੇ ਕਹਿ ਨਾਨਕ ਸੱਚ ਸੋਹੇਲਾ ਸੱਚੇ ਕਰ ਗਾਵਹੇ ਆਨੰਦ ਸੋਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਰਾਮ ਕਲੀ ਸਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਗਦਾਤਾ ਸੋਏ ਭਗਤ ਵਛਲ ਤੇ ਹੋ ਲੋਏ ਜੀਉ ਗੁਰ ਸ਼ਬਦ ਸਮਾਵੇ ਅਵਰ ਨਾ ਜਾਣੇ ਕੋਈ ਜੀਉ ਅਵਰੋ ਨਾ ਜਾਣੇ ਸ਼ਬਦ ਗੁਰ ਕੈ ਏਕ ਨਾਮ ਧਿਆਵ ਹੇ ਗੁਰਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ ਆਇਆ ਹਕਾਰਾ ਚੱਲਣ ਵਾਲਾ ਹਰ ਨਾਮ ਸਮਾਇਆ ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ ਹਰ ਪਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਭ ਪਾਸ ਜੀਉ ਸਤਿਗੁਰ ਕਰੇ ਹਰ ਪਹਿ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜੀਓ ਪੈਜ ਰੱਖੋ ਹਰ ਜਨ ਹੈ ਕੇਰੀ ਹਰ ਦੇਹੋ ਨਾਮ ਨਿਰੰਜਨੋ ਅਤ ਚੱਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਜਨੋ ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ ਹਰ ਤਾਰ ਕਿਰਪਾ ਸਤਿਗੁਰੂ ਮਿਲਾਇਆ ਧੰਨ ਧੰਨ ਕਹਿ ਸਾਬਾਸ ਜੀਓ ਮੇਰੇ ਸਿੱਖ ਹੋ ਸੇ ਮੇਰੇ ਸਿੱਖ ਸੁਣੋ ਪੁੱਤ ਭਾਈ ਹੋ ਮੇਰੇ ਹਰ ਪ੍ਰਭ ਪਾਣਾ ਆਓ ਮੈਂ ਪਾਸ ਜੀਓ ਹਰ ਪਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਾਬਾਸ ਜੀਓ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਪਾਣਾ ਪਾਵੇ ਆਨੰਦ ਅਨਹਦ ਵਜੇ ਵਾਜੇ ਹਰ ਆਪ ਗਲ ਮੇਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ ਤੁਰ ਲਿਖਿਆ ਪਰਵਾਣਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜੀਓ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ ਪਿਤ ਮਿਤ ਭੈਜੇ ਮਿਤ ਵਿਗਸੈ ਜਿਤ ਮਿਤ ਕੀ ਪੈਜ ਭਾਵੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪੈ ਨਾਵੇ ਸਤਿਗੁਰੂ ਪ੍ਰਤੱਖ ਹੁੰਦਾ ਬਹਿ ਰਾਜ ਆਪ ਟਿਕਾਇਆ ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ ਕੇਸੋ ਗੋਪਾਲ ਪੰਡ ਸਦਿਓ ਹਰ ਕਥਾ ਹਰ ਹਰ ਕਥਾ ਪੜ੍ਹੈ ਪੁਰਾਣ ਜੀਓ ਹਰ ਕਥਾ ਪੜ੍ਹੀਏ ਹਰ ਨਾਮ ਸੁਣੀਏ ਬੇਬਾਨ ਹਰ ਰੰਗ ਗੁਣ ਪਾ ਗੁਰ ਭਾਵੇ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਹਰ ਪਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਣ ਜੀਓ ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮਨ ਲਈ ਰਜਾਏ ਜੀਓ ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਹੈ ਪੈਰੀ ਪਾਏ ਜੀਓ ਸਭ ਪਵੇ ਪੈਰੀ ਸਤਿਗੁਰੂ ਕੇਰੀ ਜਿੱਥੇ ਗੁਰੂ ਆਪ ਰੱਖਿਆ ਕੋਈ ਕਰਬ ਖੀਲੀ ਨਿਵੇ ਨਾਹੀ ਫਿਰ ਸਤਿਗੁਰੂ ਆਣ ਨਿਵਾਇਆ ਹਰ ਗੁਰਹਿ ਭਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜਾਏ ਜੀਓ ਕਹਿ ਸੁੰਦਰ ਸੁਣਹੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਰਾਮ ਕਲੀ ਮਹੱਲਾ ਪੰਜਵਾਂ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇੜਾ ਮੇਰਾ ਸਾਜਨੜਾ ਜਾਨੀ ਅੜਾ ਹਰ ਜਾਨੀ ਅੜਾ ਨੈਣ ਅਲੋਇੜਾ ਮੇਰਾ ਜਾਨੀ ਅੜਾ ਨੈਣ ਅਲੋਇਆ ਘਟ ਘਟ ਸੋਇਆ ਅਤ ਅੰਮ੍ਰਿਤ ਪ੍ਰਿਆ ਗੂੜਾ ਨਾਲ ਹੋਵੰਦਾ ਲਹਿ ਨਸਕੰਦਾ ਸੋ ਨ ਜਾਣੇ ਮੂੜਾ
माया मद माता होछी बाता मिलन न जाई परम तड़ा कह नानक गुरबिन नाही सूजे हर साजन सब कै निकट खड़ा गो

ਪਾਰਾ ਅਪਰਾ ਪਾਰਾ ਘਟ ਘਟ ਅੰਤਰ ਸੋਹਣਿਆ ਇੱਕ ਦਾਸੀ ਧਾਰੀ ਸਬਲ ਪਸਾਰੀ ਜੀ ਜੰਤ ਲੈ ਮੋਹਣਿਆ ਜਿਸਨੂੰ ਰਾਖੇ ਸੋ ਸੱਚ ਪਾਖੇ ਗੁਰ ਕਾ ਸ਼ਬਦ ਵਿਚਾਰਾ ਕਹੋ ਨਾਨਕ ਜੋ ਪ੍ਰਭ ਕਹੋ ਭਾਣਾ ਤਿਸ ਹੀ ਕਹੋ ਪ੍ਰਭ ਪਿਆਰਾ ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ਜਾਣੋ ਪ੍ਰਭ ਜਾਣੋ ਸਵਾਮੀ ਸੁਗੜ ਸੁਜਾਣੋ ਸੁਗੜ ਸੁਜਾਨਾ ਸਾਧ ਪ੍ਰਧਾਨਾ ਅੰਮ੍ਰਿਤ ਹਰ ਕਾ ਨਾਮਾ ਚਾਖ ਅਗਾਣੇ ਸਾਰਿੰਗ ਪਾਣੇ ਜਿਨਕੇ ਭਾਗ ਮਥਾਨਾ ਤਿਨ ਹੀ ਪਾਇਆ ਤਿਨਹ ਧਿਆਇਆ ਸਗਲ ਤਿਸੇ ਕਾ ਮਾਣੋ ਕਹਿ ਨਾਨਕ ਥਿਰ ਤਖਥ ਨਿਵਾਸੀ ਸੱਚ ਤਿਸੈ ਦੀ ਬਾਣੋ ਮੰਗਲਾ ਹਰ ਮੰਗਲਾ ਮੇਰੇ ਪ੍ਰਭ ਕਹਿ ਸੁਣੀਏ ਮੰਗਲਾ ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਤੁਨੀਏ ਸੋਹਿਲੜਾ ਆਨੰਦ ਵਾਜੇ ਸ਼ਬਦ ਗਾਜੇ ਨਿਤ ਨਿਤ ਜਿਸੈ ਵਧਾਈ ਸੋ ਪ੍ਰਭ ਧਿਆਈਐ ਸਭ ਕਿਛ ਪਾਈਐ ਮਰੇ ਨਾ ਆਵੇ ਜਾਈ ਚੂਕੀ ਆ ਪਿਆਸਾ ਪੂਰਨ ਆਸਾ ਗੁਰਮੁਖ ਨਿਰਗੁਨੀਐ ਕਹਿ ਕਹੋ ਨਾਨਕ ਕਰ ਪ੍ਰਭ ਮੇਰੇ ਕੈ ਨਿਤ ਨਿਤ ਮੰਗਲ ਸੁਣੀਐ ਰਾਮ ਕਲੀ ਮਹੱਲਾ ਪੰਜਵਾਂ ਹਰ ਹਰ ਧਿਆਏ ਮਨਾ ਖਿਨ ਨਾ ਵਿਸਾਰੀਐ ਰਾਮ ਰਾਮਾ ਰਾਮ ਰਮਾ ਕੰਠ ਉਰ ਧਾਰੀਐ ਉਰ ਧਾਰ ਹਰ ਹਰ ਪੁਰਖ ਪੂਰਨ ਪਾਰ ਬ੍ਰਹਮ ਨਿਰੰਜਨੋ ਭੈ ਦੂਰ ਕਰਤਾ ਪਾਪ ਹਰਤਾ ਦੁਸਹਿ ਦੁੱਖ ਭਵ ਖੰਡਨੋ ਜਗਦੀਸ਼ ਈਸ ਗੋਪਾਲ ਮਾਧੋ ਗੁਣ ਗੋਬਿੰਦ ਵਿਚਾਰੀਐ ਬਿਨਵੰਤ ਨਾਨਕ ਮਿਲ ਸੰਗ ਸਾਧੂ ਦਿਨ ਸਰੈਣ ਚਿਤਾਰੀਐ ਚਰਨ ਕਮਲ ਆਧਾਰ ਜਨ ਕਾ ਆਸਰਾ ਮਾਲ ਮਿਲਖ ਭੰਡਾਰ ਨਾਮ ਅਨੰਤ ਤਰਾ ਨਾਮ ਨਰ ਹਰ ਨਿਧਾਨ ਜਿਨਕੇ ਰਸ ਭੋਗ ਏਕ ਨਰਾਇਣਾ ਰਸ ਰੂਪ ਰੰਗ ਅਨੰਤ ਬੀਠਲ ਸਾਸ ਸਾਸ ਧਿਆਇਣਾ ਕਿਲ ਬਿਖਾਰਣਾ ਨਾਮ ਪੁਨਹ ਚਰਣਾ ਨਾਮ ਜਮ ਕੀ ਤ੍ਰਾਸ ਹਰਾ ਬਿਨਵੰਤ ਨਾਨਕ ਰਾਸ ਜਨ ਕੀ ਚਰਨ ਕਮਲ ਹੈ ਆਸਰਾ ਗੁਣ ਬੇਅੰਤ ਸੁਆਮੀ ਤੇਰੇ ਕੋਏ ਨਾ ਜਾਣੀ ਦੇਖ ਚਲਤ ਦਿਆਲ ਸੁਣ ਭਗਤ ਵਖਾਨੀ ਜੀ ਜੰਤ ਸਭ ਤੁਝ ਧਿਆਵੇ ਜੀ ਜੰਤ ਸਭ ਤੁਝ ਧਿਆਵੇ ਪੁਰਖ ਪਤ ਪਰਮੇਸਰਾ ਸਰਬ ਜਾਚੇ ਏਕ ਦਾਤਾ ਕਰੁਣਾ ਮੈਂ ਜਗਦੀਸਰਾ ਸਾਧੂ ਸੰਤ ਸੁਜਾਨ ਸੋਈ ਜਿਸਹਿ ਪ੍ਰਭ ਜੀ ਮਾਨੀ ਬਿਨਵੰਤ ਨਾਨਕ ਕਰੋ ਕਿਰਪਾ ਸੋਏ ਤੁਝ ਪਛਾਨਈ ਮੋਹਿ ਨਿਰਗੁਣ ਅਨਾਥ ਸਰਣਾਈ ਸਰਣੀ ਆਇਆ ਬਲ ਬਲ ਬਲ ਗੁਰਦੇਵ ਜਿਨ ਨਾਮ ਦਿਰੜਾਇਆ ਗੁਰਨਾਮ ਦੀਆ ਕੁਸਲ ਥੀਆ ਸਰਬ ਇੱਛਾ ਪੁੰਨੀਆ ਜਲ ਨੇ ਬੁਝਾਈ ਸਾਂਤਾਈ ਮਿਲੇ ਚਿਰੀ ਬਿਛੁਨਿਆ ਅਨੰਦ ਹਰਖ ਸਹਿਜ ਸਾਚੇ ਮਹਾ ਮੰਗਲ ਗੁਣ ਗਾਇਆ ਬਿਨਵੰਤ ਨਾਨਕ ਨਾਮ ਪ੍ਰਭ ਕਾ ਗੁਰਪੂਰੇ ਤੇ ਪਾਇਆ ਰਾਮ ਕਲੀ ਮਹੱਲਾ ਪੰਜਵਾਂ ਰੁਣ ਚੁਣੋ ਸ਼ਬਦ ਅਨਾਹਦ ਨਿਤ ਉੱਠ ਗਾਈਐ ਸੰਤਨ ਕੈ ਕਿਲ ਬਿਖ ਸਭ ਦੋਖ ਬਿਨਾਸਨ ਹਰ ਨਾਮ ਜਪੀਐ ਗੁਰਮੰਤਨ ਕੈ ਹਰ ਨਾਮ ਲੀਜੈ ਅਮਿਓ ਪੀਜੈ ਰਹਿਣ ਦਿਨਸ ਅਰਾਧੀਐ ਯੋਗਦਾਨ ਅਨੇਕ ਕਿਰਿਆ ਲਗ ਚਰਨ ਕਮਲ ਹੈ ਸਾਧੀਐ ਪਉ ਭਗਤ ਦਿਆਲ ਮੋਹਨ ਦੁਖ ਸਗਲੇ ਪਰ ਹਰੇ ਬਿਨਵੰਤ ਨਾਨਕ ਤਰੇ ਸਾਗਰ ਧਿਆਏ ਸੁਆਮੀ ਨਰ ਹਰੇ ਸੁਖ ਸਾਗਰ ਗੋਬਿੰਦ ਸਿਮਰਨ ਭਗਤ ਗਾਵੈ ਗੁਣ ਤੇਰੇ ਰਾਮ ਆਨੰਦ ਮਗਲ ਗੁਰ ਚਰਣੀ ਲਾਗੇ ਪਾਏ ਸੁਖ ਕਨੇਰੇ ਰਾਮ ਸੁਖ ਨਿਧਾਨ ਮਿਲਿਆ ਦੁਖ ਹਰਿਆ ਕਿਰਪਾ ਕਰ ਪ੍ਰਭ ਰਾਖਿਆ ਹਰ ਚਰਨ ਲਾਗਾ ਭਰਮ ਪਉ ਪਾਗਾ ਹਰ ਨਾਮ ਰਸਨਾ ਪਾਖਿਆ ਹਰ ਏਕ ਚਿਤਵੈ ਪ੍ਰਭ ਏਕ ਗਾਵੈ ਹਰ ਏਕ ਦ੍ਰਿਸ਼ਟੀ ਆਇਆ ਬਿਨਵੰਤ ਨਾਨਕ ਪ੍ਰਭ ਕਰੀ ਕਿਰਪਾ ਪੂਰਾ ਸਤਿਗੁਰ ਪਾਇਆ ਮਿਲ ਰਹੀ ਹੈ ਪ੍ਰਭ ਸਾਧ ਜਨਾ ਮਿਲ ਹਰ ਕੀਰਤਨ ਸੁਣੀਏ ਰਾਮ ਦਿਆਲ ਪ੍ਰਭੂ ਦਾਮੋਦਰ ਸੁਆਮੀ ਅੰਤ ਨ ਪਾਈਐ ਗੁਣੀ ਐ ਰਾਮ ਦਿਆਲ ਦੁਰਖ ਹਰ ਸਰਣ ਦਾਤਾ ਸਗਲ ਦੁਖ ਨਿਵਾਰਣੋ ਮੋਹ ਸੋਗ ਵਿਕਾਰ ਵਿਖੜੇ ਜਪਤ ਨਾਮ ਉਧਾਰਣੋ ਸਭ ਜੀ ਤੇਰੇ ਪ੍ਰਭੂ ਮੇਰੇ ਕਰ ਕਿਰਪਾ ਸਭ ਰੇਣ ਥੀਵਾ ਬਿਨਵੰਤ ਨਾਨਕ ਪ੍ਰਭ ਮਾਇਆ ਕੀ ਜੈ ਮਾਇਆ ਕੀ ਜੈ ਨਾਮ ਤੇਰਾ ਜਪ ਜੀਵਾ ਰੱਖ ਲੀਏ ਪ੍ਰਭ ਭਗਤ ਜਨਾਪਨੀ ਚਰਣੀ ਲਾਏ ਰਾਮ ਅੱਠ ਪਹਿਰ ਆਪਣਾ ਪ੍ਰਭ ਸਿਮਰੋ ਏਕੋ ਨਾਮ ਧਿਆਏ ਰਾਮ ਧਿਆਏ ਸੋ ਪ੍ਰਭ ਤਰੇ ਭਵ ਜਲ ਰਹੇ ਆਵਣ ਜਾਣਾ ਸਦਾ ਸੁਖ ਕਲਿਆਣ ਕੀਰਤਨ ਪ੍ਰਭ ਲੱਗਾ ਮੀਠਾ ਭਾਣਾ ਸਭ ਇੱਛ ਪੁੰਨੀ ਆਸ ਪੂਰੀ ਮਿਲੇ ਸਤਿਗੁਰ ਪੂਰਿਆ ਬਿਨਵੰਤ ਨਾਨਕ ਆਪ ਮੇਲੇ ਫਿਰ ਨਾਹੀ ਦੁੱਖ ਵਿਸੂਰਿਆ ਕਰਾਮ ਕਲੀ ਮਹੱਲਾ ਪੰਜਵਾਂ ਛੰਤ ਸਲੋਕ ਚਰਨ ਕਮਲ ਸਰਨਾਗਤੀ ਅਨੰਦ ਮੰਗਲ ਗੁਣ ਗਾਵਾ ਰਾਮ ਨਾਨਕ ਪ੍ਰਭ ਰਾਧੀਐ ਬਿਪਤ ਨਿਵਾਰਨ ਰਾਮ ਛੰਤ
प्रभ बेपत निवारणो तिस बिना वरना कोय जियो सदा सदा हर सिमरिय जल थल महियल सोय जियो जल थल महियल पूर रह निमख मनोहना विसरै गुर चरण लागे दिन सभागे सर्ब गुण जगदीसरै कर सेव सेवक दिन सरैणी ज्यो भावे सो होय जियो बल जाए नानक सुख दाते प्रगास मंतन होय जियो रहाओ हर सिमरत मंतन सुखी बिनसी दुतिया सोच नानक टेक गोपाल की गोविंद संकट मोच छंत पै संकट काटे नारायण दयाल जियो हर गुण आनंद गाए प्रभ दीना नाथ दया प्रतिपाल जियो प्रतिपाल चुत पुरख एको तिसह स्यों रंग लागा कर चरण मस्तक मेल लीने सदा अंदन जागा जियो पिंड ग्रह थान तिसका तन तन जोबन तन माल जियो सदा सदा बल जाए नानक सर्व जिया प्रतिपाल जियो रसलोक रसना उचर हर हरे गुण गोबिंद वखियान नानक पकड़ी ए टेक एक परमेश्वर रखे निदान चंत सो स्वामी प्रभ रख को अंचल ताके लाग जियो पज साधु संग दयाल देव मन की मत त्याग जियो एक ओट की जय जियो दीजय आसिक तरणी तरे साध संगे हर नाम रंगे संसार सागर सब तरे जन्म मरण बेकार छूटे फिर ना लागे दाग जियो वल जाए नानक पुरख पूर्ण थिरका जाका सुहाग जियो रहाओ तारम अर्थ अर काम मोख मुक्त पदार्थ नाथ सगल मनोरथ पूरिया नानक लिखिया माथ छंत सगल इच्छ मेरी पुनिया मिलिया निरंजन राय जियो अंध पया बड़ भागी हो ग्रह प्रगटे प्रभ आए जियो ग्रह लाल आए पुरख पुरब कमाए ताकि उपमा क्या गणा बेअंत पूर्ण सुख सहज दाता कवन रसना गुण पणा अप मलाए गह कंठ लाए तिस बिना नहीं जाए जियो बल जाए नानक सदा करते सब मैं रहा समाए जियो राग राम कली महला पंजमा रुन चुन डरा गाओ सखी हर त्याव हो सतगुर तुम सेव सखी

जागत रहे सो कबहु न सोवै तीन तलोक समाध पलोवै बीज मंत्र लै हृदय रहे मनवा उल्ट सुन मै गहे जागत रहे नालिया भाख है पांचो इंद्री बस कर राख है गुर की राखी गुर की साखी राख है चीत मन तन अर्पय कृष्ण परीत कर पल्लव साखा बिचारे अपना जन्म न जुवै हाय असर नदी का बंधे मूला पश्चिम पेर चढ़ावे सूर अजर जरह सो नीजर जरह जगन नास्यो गोष्ठ कर चौमुख दीवा ज्योत द्वार पल्लू अनंत मूल बिचकार सर्व कला ले आपे रह मन माणक रत्ना मंग है मस्तक पदम दवालय मणि माहे निरंजन त्रैपता पवन धनी पंच शब्द निर्मल बाजै ढलके चवर शंख कान गाजै दलमल दे तो गुरम ज्ञान बेणी जाचै तेरा नाम राग नट नारायण महला चौथा एक ओंकार सतनाम करता पुरख निरभउ निरवैर अकाल मूरत जोनी सहभंग गुर प्रसाद मेरे मन जप इनस नाम हरे कोट कोट दुख बोकीने सब पर हर पास तरे रहाओ हर हर नाम जपै आराध सेवक भाए खरे किलविख दोख गै सब नीकर जो पानी मैल हरे खिन खिन नर नारायण गावै मुख बोले नर नर हरे पंच दोख असाध नगर मह एक खिन पल दूर करे वड भागी हर नाम त्यावह हर के भगत हरे तिन की संगत देह प्रभ जाचो मैं मूढ़ मुग्ध निस्तरे कृपा कृपा कतार जग जीवन रख ले वो सरन परे नानक जन तुमरी सरनाई हर राखो लाज हरे नट महला चौथा राम जप जन राम नाम रले राम नाम जपियो गुर बचनी हर धारी हर किरपले रहाओ हर हर अगम गोचर स्वामी जन जप मिल सरल सरले हर के संत मिल राम रस पाया हम जन कै बल बलले परखो तुम हर नाम जन गायो सब दालथ दुख दलले विच देही दुख साध पंच धातु हर की एखन परले हर के संत मन प्रीत लगाई जो देखे सास कमले उन वे कन कन कन हर गरजै मन बिकसै मोर मुरले हमरे स्वामी लोच हम लाई हम जीवै देख हर मिले जन नानक हर अमल हर लाए हर मिलो आनंद भले नट महला चौथा मेरे मन जप हर हर नाम सके गुर प्रसादी हर नाम त्याहो हम सतगुर चरण पखे रहाओ उत्तम जगन्नाथ जगदीशर हम पापी सरन रखे तुम वड पुरख दीन दुख भंजन हर दियो नाम मुखे हर गुण ऊच नीच हम गाए गुर सतगुर संग सखे जो चंदन संग बसे निम बिरखा जो चंदन संग बसे निम बिरखा गुण चंदन के बस के हमरे अवगन बिखिया बिखे कै बो बार बार निमके हमरे अवगन बिखिया बिख के बो बार बार निमके अवगन यारे पाथर पारे हर तारे संग जन के जन को तुम हर राखो स्वामी सब तिन के पाप करिखे जन नानके दयाल प्रभ स्वामी तुम दुष्ट तारे हरण के नट महला चौथा मेरे मन जप हर हर राम रंगे हर हर कृपा करी जगदीशर हर त्यायो जन पग लगे रहाओ जन्म जन्म के भूल चूक हम या ब्याए प्रभ सरन गे तुम शरणागत प्रतपालक स्वामी हम रखो वड पाप गे तुमरी संगत हर को न उदरियो प्रभ किए पत तपाव गे गुण गावत शिपा दुष्टार्यो प्रभ राखी पैज जन गे जो तुमरे गुण गावे स्वामी हो बल बल बल तिन गे पवन पवन पितर सब किए जय तूर परि जन पगे तुमरे गुण प्रभ कह न सके हम
ਤੋਂ ਵੱਡ ਵੱਡ ਪੁਰਖ ਵੱਡ ਗਏ। ਜਨ ਨਾਨਕ ਕਹੋ ਦਿਆ ਪ੍ਰਭ ਧਾਰ ਹੋ ਹਮ ਸੇਵਹਿ ਤੁਮ ਜਨ ਪਗੇ। ਨਟ ਮਹੱਲਾ ਚੌਥਾ। ਮੇਰੇ ਹਰ ਜਨ ਮੇਰੇ ਮਨ ਜਪ ਹਰ ਹਰ ਨਾਮ ਮਨੇ ਜਗਨਨਾਥ ਕਿਰਪਾ ਪ੍ਰਭ ਧਾਰੀ ਮਤ ਗੁਰਮਤ ਨਾਮ ਬਣੇ ਰਹਾਉ। ਹਰ ਜਨ ਹਰ ਜਸ ਹਰ ਹਰ ਗਾਇਓ ਉਪਦੇਸ਼ ਗੁਰੂ ਗੁਰ ਸੁਨੇ ਕਿਲ ਵਿਖ ਪਾਪ ਨਾਮ ਹਰ ਕਾਟੇ ਜਿਵ ਖੇਤ ਕਿਰਸਾਨ ਲੁਨੇ। ਤੁਮਰੀ ਉਪਮਾ ਤੁਮ ਹੀ ਪ੍ਰਭ ਜਾਨੋ ਹਮ ਕਹਿ ਨਾ ਸਕੈ ਹਰ ਗੁਣੇ ਜੈਸੇ ਤੁਮ ਤੈਸੇ ਪ੍ਰਭ ਤੁਮ ਹੀ ਗੁਣ ਜਾਨੋ ਪ੍ਰਭ ਆਪਣੇ। ਮਾਇਆ ਫਾਸ ਬੰਦ ਬਹੁ ਬੰਦੇ ਹਰ ਜਪਿਓ ਖੁੱਲ ਖੁੱਲਣੇ ਜੋ ਜਲ ਕੁੰਚਰ ਤੰਦਵੇ ਬਾਂਧਿਓ ਹਰ ਚੇਤਿਓ ਮੁਖ ਮੁਖ ਨੇ। ਸਵਾਮੀ ਪਾਰ ਬ੍ਰਹਮ ਪਰਮੇਸ਼ਰ ਤੁਮ ਖੋਜੋ ਜੁਗ ਜੁਗ ਨੇ ਤੁਮਰੀ ਥਾਹ ਪਾਈ ਨਹੀਂ ਪਾਵੈ ਜਨ ਨਾਨਕੇ ਪ੍ਰਭ ਵਡਨੇ। ਨਟ ਮਹੱਲਾ ਚੌਥਾ। ਮੇਰੇ ਮਨ ਕਲ ਕੀਰਤ ਹਰ ਪਰਮ ਪਰਵਣੇ ਮੇਰੇ ਮਨ ਕਲ ਕੀਰਤ ਹਰ ਪਰਵਣੇ ਹਰ ਹਰ ਦਿਆਲ ਦਿਆ ਦਿਆਲ ਦਿਆ ਪ੍ਰਭ ਧਾਰੀ ਲਗ ਸਤਿਗੁਰ ਹਰ ਜਪਣੇ ਰਹਾਓ। ਹਰ ਤੋਂ ਵੱਡ ਅਗਮ ਅਗੋਚਰ ਸਵਾਮੀ ਸਭ ਧਿਆਵੇ ਹਰ ਰੁੜਨੇ ਜਿਨ ਕੋ ਤੁਮਰੇ ਵੱਡ ਕਟਾਕ ਹੈ ਤੇ ਗੁਰਮੁਖ ਹਰ ਸਿਮਰਨੇ। ਇਹ ਪ੍ਰਪੰਚ ਕੀਆ ਪ੍ਰਭ ਸਵਾਮੀ ਸਭ ਜਗ ਜੀਵਨ ਜੁਗਣੇ ਜੋ ਸਰਲੇ ਸਲਲ ਉੱਠੇ ਬੈਲ ਬਹੁ ਲਹਿਰੀ ਮਿਲ ਸਰਲੇ ਸਲਲ ਸਾਹਮਣੇ। ਜੋ ਪ੍ਰਭ ਕੀਆ ਸੋ ਤੁਮ ਹੀ ਜਾਣੋ ਹਮ ਨਹਿ ਜਾਣੀ ਹਰ ਗਹਿਣੇ ਹਮ ਬਾਰ ਕੋ ਹਿਰਦੇ ਉਸਤ ਧਾਰੋ ਹਮ ਕਰਹਿ ਪ੍ਰਭੂ ਸਿਮਰਨੇ। ਤੁਮ ਜਲ ਨਿਧ ਹਰ ਮਾਨ ਸਰੋਵਰ ਜੋ ਸੇਵੇ ਸਭ ਫਲਣੇ ਜਨ ਨਾਨਕ ਹਰ ਹਰ ਹਰ ਹਰ ਪੰਚੈ ਹਰ ਦੇਵੋ ਕਰ ਕਿਰਪਣੇ। ਨਟ ਨਰਾਇਣ। ਮਹੱਲਾ ਚੌਥਾ। ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਸੇਵ ਸਫਲ ਹਰ ਘਾਲ ਲੇ ਗੁਰ ਪਗਰੀ ਨਿਰਵਾਲ ਸਭ ਦਾਲਦ ਭੰਜ ਦੁੱਖ ਦਾਲ ਹਰ ਹੋ ਹੋ ਹੋ ਨਦਰ ਨਿਹਾਲ ਰਹਾਉ। ਹਰ ਕਾ ਗ੍ਰਹਿ ਹਰ ਆਪ ਸਵਾਰਿਓ ਹਰ ਰੰਗ ਰੰਗ ਮਹਿਲ ਬੇਅੰਤ ਲਾਲ ਲਾਲ ਹਰ ਲਾਲ ਹਰ ਆਪਣੀ ਕਿਰਪਾ ਕਰੀ ਆਪ ਗ੍ਰਹਿ ਆਇਓ ਹਮ ਹਰ ਗੁਰ ਕੀ ਹੈ ਬਸੀਠੀ ਹਮ ਹਰ ਕੀ ਗੁਰ ਕੀ ਹੈ ਬਸੀਠੀ ਹਮ ਹਰ ਦੇਖੇ ਭਈ ਨਿਹਾਲ ਨਿਹਾਲ ਨਿਹਾਲ ਨਿਹਾਲ ਹਰਿ ਆਵਤੇ ਕੀ ਖਬਰ ਗੁਰ ਪਾਈ ਮਨ ਤਨ ਆਣ ਦੋ ਆਨੰਦ ਭੈ ਹਰਿ ਆਵਤੇ ਸੁਨੇ ਮੇਰੇ ਲਾਲ ਹਰ ਲਾਲ ਜਨ ਨਾਨਕ ਹਰ ਹਰ ਮਿਲੇ ਭੈ ਗਲਤਾਨ ਹਾਲ ਨਿਹਾਲ ਨਿਹਾਲ। ਨਟ ਮਹੱਲਾ ਚੌਥਾ। ਮਨ ਮਿਲ ਸੰਤ ਸੰਗਤ ਸੁਭਵੰਤੀ ਸੁਨ ਅਕਥ ਕਥਾ ਸੁਖਵੰਤੀ ਸਭ ਕਿਲ ਵਿਖ ਪਾਪ ਲਹੰਤੀ ਹਰ ਹੋ ਹੋ ਹੋ ਲਿਖਤ ਲਿਖੰਤੀ ਰਹਾਉ। ਹਰ ਕੀਰਤ ਕਲਯੁਗ ਵਿੱਚ ਉਤਮ ਮਤ ਗੁਰਮਤ ਕਥਾ ਭਜੰਤੀ ਜਨ ਜਨ ਸੁਣੀ ਮਨੀ ਹੈ ਜਨ ਜਨ ਤੇ ਜਨ ਕੇ ਹੋ ਕੁਰਬਨੰਤੀ ਹਰ ਅਕਥ ਕਥਾ ਕਾ ਜਨ ਰਸ ਚਾਖਿਆ ਤੇ ਜਨ ਸਭ ਭੂਖ ਲਹੰਤੀ ਜਨ ਨਾਨਕ ਨਾਨਕ ਜਨ ਹਰ ਕਥਾ ਸੁਣ ਤ੍ਰਿਪਤੇ ਜਪ ਹਰ ਹਰ ਹਰ ਹੋਵੰਤੀ। ਨਟ ਮਹੱਲਾ ਚੌਥਾ। ਕੋਈ ਆਣ ਸੁਣਾਵੇ ਹਰ ਕੀ ਹਰ ਗਾਲ ਤੇ ਸਕੋ ਹੋ ਬਲ ਬਲ ਬਾਲ ਸੋ ਹਰ ਜਨ ਹੈ ਪਲ ਪਹਲ ਹਰ ਹੋ ਹੋ ਹੋ ਮੇਲ ਨਿਹਾਲ ਰਹਾਉ। ਹਰ ਕਾ ਮਾਰਗ ਸੰਤ ਬਤਾਇਓ ਗੁਰ ਚਾਲ ਦਿਖਾਈ ਹਰ ਚਾਲ ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ ਨਿਕ ਨਹਿ ਕਪਟ ਕਮਾਵੋ ਹਰ ਕੀ ਹਰ ਘਾਲ ਨਿਹਾਲ ਨਿਹਾਲ ਨਿਹਾਲ ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਭਾਏ ਜਿਨ੍ਹਾਂ ਹਰ ਪ੍ਰਭ ਜਾਣਿਓ ਮੇਰੇ ਨਾਲ ਜਨ ਨਾਨਕੋ ਮਤ ਹਰ ਪ੍ਰਭ ਦੀਨੀ ਹਰ ਦੇਖ ਨਿਕਟ ਹਦੂਰ ਨਿਹਾਲ ਨਿਹਾਲ ਨਿਹਾਲ ਨਿਹਾਲ। ਰਾਗ ਨਟ ਨਰਾਇਣ। ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਹੋ ਕਿਆ ਜਾਨਾ ਕਿਆ ਪਾਵੈ ਮਨ ਪਿਆਸ ਬਹੁ ਦਰਸਾਵੈ ਰਹਾਉ ਸੋਈ ਗਿਆਨੀ ਸੋਈ ਜਨ ਤੇਰਾ ਜਿਸ ਉਪਰ ਰੁਚ ਆਵੈ ਕਿਰਪਾ ਕਰੋ ਜਿਸ ਪੁਰਖ ਵਧਾਤੇ ਸੋ ਸਦਾ ਸਦਾ ਤੁਧ ਧਿਆਵੈ ਕਵਨ ਜੋ ਕਵਨ ਗਿਆਨ ਧਿਆਨਾ ਕਵਨ ਗੁਨੀਰੀ ਜਾਵੈ ਸੋਈ ਜਨ ਸੋਈ ਨਿਜ ਭਗਤਾ ਜਿਸ ਉਪਰ ਰੰਗ ਲਾਵੈ ਸਾਈ ਮਤ ਸਾਈ ਬੁੱਧ ਸਿਆਣਪ ਜਿਤ ਨਿਮਖ ਨਾ ਪ੍ਰਭ ਬਿਸਰਾਵੈ ਸੰਤ ਸੰਗ ਲਗੇ ਹੋ ਸੁਖ ਪਾਇਓ ਹਰ ਗੁਣ ਤਦ ਸਦ ਹੀ ਗਾਵੈ ਦੇਖਿਓ ਅਚਰਜ ਮੰਗਲ ਮਹਾ ਮੰਗਲ ਰੂਪ ਕਿਛ ਆਨ ਨਹੀਂ ਦਿਸ ਟਾਵੈ ਕਹੁ ਨਾਨਕ ਮੋਰਚਾ ਗੁਰ ਲਾਹਿਓ ਤੈ ਗਰਭ ਜੋਨ ਕਹਿ ਆਵੈ। ਨਟ ਨਰਾਇਣ। ਮਹੱਲਾ ਪੰਜਵਾਂ। ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਅਲਾਹਨੋ ਮੈਂ ਕਾਹੂ ਨਾ ਦਿਓ ਮਨ ਮੀਟ ਤਿਹਾਰੋ ਕੀਓ ਰਹਾਓ ਆਗਿਆ ਮਾਨ ਜਾਨ ਸੁਖ ਪਾਇਆ ਸੁਣ ਸੁਣ ਨਾਮ ਤਿਹਾਰੋ ਜੀਓ ਇਹਾਂ ਉਹਾਂ ਹਰ ਤੁਮ ਹੀ ਇਹ ਗੁਰ ਤੇ ਮੰਤਰ ਦ੍ਰਿੜੀਓ ਜਬ ਤੇ ਜਾਨ ਪਾਈ ਇਹ ਬਾਤਾਂ ਤਬ ਕੁਸਲ ਖੇਮ ਸਭ ਥੀਓ ਸਾਧ ਸੰਗ ਨਾਨਕ ਪਰਗਾਸਿਓ ਅੰਨ ਨਾਹੀ ਰੇ ਬੀਓ ਨਾਟ ਮਹੱਲਾ ਪੰਜਵਾਂ ਜਾ ਕੋ ਪਈ ਤੁਮਾਰੀ ਧੀਰ ਜਮ ਕੀ ਤਰਾਸ ਮਿੱਟੀ ਸੁਖ ਪਾਇਆ ਨਿਕਸੀ ਹੋਮੇ ਪੀਰ ਰਹਾਓ ਤਪਤ ਬਜਾਨੀ ਅੰਮ੍ਰਿਤ ਬਾਨੀ ਤ੍ਰਿਪਤੇ ਜਿਉ ਬਾਰਕ ਖੀਰ ਮਾਤ ਪਿਤਾ ਸਾਜਣ ਸੰਤ ਮੇਰੇ ਸੰਤ ਸਹਾਈ ਬੀਰਾ ਖੁੱਲੇ ਭਰਮ ਭੀਤ ਮਿਲੇ ਗੋਪਾਲਾ ਹੀਰੇ ਬੇਦੇ ਹੀਰਾ ਬਿਸਮ ਪੈ ਨਾਨਕ ਜਸ ਗਾਵਤ ਠਾਕਰ ਗੁਨੀ ਗਹੀਰ ਨਟ ਮਹੱਲਾ ਪੰਜਵਾ ਆਪਣਾ ਜਨ ਆਪੇ ਆਪ ਉਧਾਰਿਓ ਆਠ ਪਹਿਰ ਜਨ ਕੈ ਸੰਗ ਬਸਿਓ ਮਨ ਤੇ ਨਾਹੇ ਬਿਸਾਰਿਓ ਰਹਾਓ ਵਰਨ ਚਹਿ ਨਾਹੀ ਕਿਛ ਪੇਖਿਓ ਦਾਸ ਕਾ ਕੁਰ ਨਾ ਵਿਚਾਰਿਓ ਕਰ ਕਿਰਪਾ ਨਾਮ ਹਰ ਦਿਓ ਸਹਿਜ ਸੁਭਾਏ ਸਵਾਰਿਓ ਮਹਾ ਬਿਖਮ ਅਗਨ ਕਾ ਸਾਗਰ ਤਹਿ ਤੇ ਪਾਰਿਓ ਤਾਰਿਓ ਪੇਖ ਪੇਖ ਨਾਨਕ ਬਿਖਸਾਨੋ ਪੁਨੇ ਪੁਨੇ ਬਲਹਾਰਿਓ ਨਟ ਮਹੱਲਾ ਪੰਜਵਾ ਹਰ ਹਰ ਮਨ ਮੈਂ ਨਾਮ ਕਹਿਓ ਕੋਟ ਅਪਰਾਧ ਮਿਟੇ ਖਨ ਭੀਤਰ ਤਾਕਾ ਦੁੱਖ ਨਾ ਰਹਿਓ ਰਹਾਓ ਖੋਜਤ ਖੋਜਤ ਭਇਓ ਬੈਰਾਗੀ ਸਾਧੂ ਸੰਗ ਲਹਿਓ ਸਗਲ ਤਿਆਗ ਏਕ ਲਿਵ ਲਾਗੀ ਹਰ ਹਰ ਚਰਨ ਗਹਿਓ ਕਹਿਤ ਮੁਕਤ ਸੁਣਤੇ ਨਿਸਤਾਰੇ ਜੋ ਜੋ ਸਰਨ ਪਿਓ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਕੋ ਨਾਨਕ ਨੰਦ ਪਿਓ ਨਟ ਮਹੱਲਾ ਪੰਜਵਾ ਚਰਨ ਕਮਲ ਸੰਗ ਲਾਗੀ ਡੋਰੀ ਸੁਖ ਸਾਗਰ ਕਰ ਪਰਮ ਗਤ ਮੋਰੀ ਰਹਾਓ ਅੰਚਲਾ ਗਹਾਇਓ ਜਨ ਆਪਣੇ ਕੋ ਮਨ ਵੀ ਦੋ ਪ੍ਰੇਮ ਕੀ ਖੋਰੀ ਜਸ ਗਾਵਤ ਭਗਤ ਰਸ ਉਪਜਿਓ ਮਾਇਆ ਕੀ ਜਾਲੀ ਤੋਰੀ ਪੂਰਨ ਪੂਰ ਰਹੇ ਕਿਰਪਾ ਨਿਦ ਆਨ ਨਾ ਪੇਖੋ ਹੋਰੀ ਨਾਨਕ ਮੇਲ ਲਿਓ ਦਾਸ ਆਪਣਾ ਪ੍ਰੀਤ ਨ ਕਬੂ ਥੋਰੀ ਨਟ ਮਹੱਲਾ ਪੰਜਵਾ ਮੇਰੇ ਮਨ ਜਪ ਜਪ ਹਰ ਨਰੈਣ ਕਬੂ ਨ ਬਿਸਰੋ ਮਨ ਮੇਰੇ ਤੇ ਆਠ ਪੈਰ ਗੁਣ ਗਾਇਣ ਰਹਾਓ ਸਾਧੂ ਤੂਰ ਕਰੋ ਨਿਤ ਮਜਨ ਸਭ ਕਿਲ ਵਿਖ ਪਾਪ ਗਵਾਇਣ ਪੂਰਨ ਪੂਰ ਰਹੇ ਕਿਰਪਾ ਨਿਦ ਘਟ ਘਟ ਦੇ ਚ ਸਮਾਇਣ ਜਾਪ ਤਾਪ ਕੋਟ ਲੱਖ ਪੂਜਾ ਹਰ ਸਿਮਰਨ ਤੁਲ ਨਾ ਲਾਇਣ ਦੋਏ ਕਰ ਜੋੜ ਨਾਨਕ ਦਾਨ ਮੰਗੈ ਤੇਰੇ ਦਾਸਨ ਦਾਸ ਦਸਾਇਣ ਨਟ ਮਹੱਲਾ ਪੰਜਵਾ ਮੇਰੇ ਸਰਬਸ ਨਾਮ ਨਿਧਾਨ ਕਰ ਕਿਰਪਾ ਸਾਧੂ ਸੰਗ ਮਿਲਿਓ ਸਤਿਗੁਰ ਦੀਨੋ ਦਾਨ ਰਹਾਓ ਸੁਖਦਾਤਾ ਦੁਖ ਭੰਜਨ ਹਾਰਾ ਗਾਉ ਕੀਰਤਨ ਪੂਰਨ ਗਿਆਨ ਕਾਮ ਕ੍ਰੋਧ ਲੋਭ ਖੰਡ ਖੰਡ ਕੀਨੇ ਬਿਨ ਸਿਉ ਮੂੜ ਅਭਿਮਾਨ ਕਿਆ ਗੁਣ ਤੇਰੇ ਆਖ ਵਖਾਣਾ ਪ੍ਰਭ ਅੰਤਰ ਜਾਮੇ ਜਾਨ ਚਰਨ ਕਮਲ ਸਰਨ ਸੁਖ ਸਾਗਰ ਨਾਨਕ ਸਾਧ ਕੁਰਬਾਨ।

ਉਠਤ ਬੈਠਤ ਸੋਵਤ ਜਾਗਤ ਜੀ ਪ੍ਰਾਨ ਧਨ ਮਾਲ ਦਰਸ਼ਨ ਪਿਆਸ ਬਹੁਤ ਮਨ ਮੇਰਾ ਨਾਨਕ ਦਰਸ਼ਨ ਨਿਹਾਲ ਨਟ ਪੜਤਾਲ ਮੁਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਹਰ ਭਜਨ ਪਦਾਰਥ ਜੀਤ, ਕੋਟ ਪਤਤ ਹੋਏ ਪਨੀਤ, ਨਾਨਕ ਦਾਸ ਬਲ ਬਲ ਕੀਤ। ਨਾਟ ਅਸ਼ਟਪਦੀਆਂ ਮਹੱਲਾ ਚੌਥਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਮ ਮੇਰੇ ਮਨ ਤਨ ਨਾਮ ਅਧਾਰੇ, ਖਿਨ ਪਲ ਰਹਿ ਨਾ ਸਕੋ ਬਿਨ ਸੇਵਾ, ਮੈਂ ਗੁਰਮਤ ਨਾਮ ਸੰਭਾਰੇ ਰਹਾਓ। ਹਰ ਹਰ ਹਰ ਹਰ ਹਰ ਮਨ ਧਿਆਵੋ, ਮੈਂ ਹਰ ਹਰ ਨਾਮ ਪਿਆਰੇ, ਦੀਨ ਦਿਆਲ ਪੈ ਪ੍ਰਭ ਠਾਕੁਰ, ਗੁਰ ਕੈ ਸ਼ਬਦ ਸਵਾਰੇ। ਮਧਸੂਦਨ ਜਗ ਜੀਵਨ ਮਾਧੋ, ਮੇਰੇ ਠਾਕਰ ਅਗਮ ਪਾਰੇ, ਇੱਕ ਬਿਨੋ ਬੇਨਤੀ ਕਰੋ ਗੁਰ ਆਗੈ, ਮੈਂ ਸਾਧੂ ਚਰਨ ਪਖਾਰੇ। ਸਹਿਸ ਨੇਤਰ ਨੇਤਰ ਹੈ ਪ੍ਰਭ ਕੋ, ਪ੍ਰਭ ਏਕੋ ਪੁਰਖ ਨਿਰਾਰੇ, ਸਹਿਸ ਮੂਰਤ ਏਕੋ ਪ੍ਰਭ ਠਾਕੁਰ, ਪ੍ਰਭ ਏਕੋ ਗੁਰਮਤ ਤਾਰੇ। ਗੁਰਮਤ ਨਾਮ ਦਮੋਦਰ ਪਾਇਆ, ਹਰ ਹਰ ਨਾਮ ਔਰ ਤਾਰੇ, ਹਰ ਹਰ ਕਥਾ ਬਨੀ ਅਤ ਮੀਠੀ, ਜੋ ਗੁੰਗਾ ਗਟਕ ਸੰਹਾਰੇ। ਰਸਨਾ ਸਾਧ ਚਖੈ ਭਾਏ ਦੂਜੈ, ਅਤ ਫੀਕੇ ਲੋਭ ਬਿਕਾਰੇ, ਜੋ ਗੁਰਮੁਖ ਸਾਧ ਚਖੇ ਰਾਮ ਨਾਮਾ, ਸਭ ਅਨਰਸ ਸਾਧ ਵਿਸਾਰੇ। ਗੁਰਮਤ ਰਾਮ ਨਾਮ ਧਨ ਪਾਇਆ, ਸੁਣ ਕਹਿ ਤਿਆ ਪਾਪ ਨਿਵਾਰੇ, ਧਰਮ ਰਾਏ ਜਮ ਨੇੜ ਨ ਆਵੈ, ਮੇਰੇ ਠਾਕਰ ਕੇ ਜਨ ਪਿਆਰੇ। ਸਾਸ ਸਾਸ ਸਾਸ ਹੈ ਜੇਤੇ, ਮੈਂ ਗੁਰਮਤ ਨਾਮ ਸੰਹਾਰੇ, ਸਾਸ ਸਾਸ ਨਾਏ ਜਾਏ ਨਾਮੇ ਬੈਨ, ਸਾਸ ਸਾਸ ਜਾਏ ਨਾਮੇ ਬੈਨ, ਸੋ ਬਿਰਥਾ ਸਾਸ ਬਿਕਾਰੇ। ਕਿਰਪਾ ਕਿਰਪਾ ਕਰ ਦੀਨ ਪ੍ਰਭ ਸਰਣੀ, ਮੋਕੋ ਹਰ ਜਨ ਮੇਲ ਪਿਆਰੇ, ਨਾਨਕ ਦਾਸਨ ਦਾਸ ਕਹਿਤ ਹੈ, ਹਮ ਦਾਸਨ ਕੇ ਪਨਹਾਰੇ। ਨਟ ਮਹੱਲਾ ਚੌਥਾ। ਰਾਮ ਹਮ ਪਾਥਰ ਨਿਰਗੁਣਿਆਰੇ, ਕਿਰਪਾ ਕਿਰਪਾ ਕਰ ਗੁਰੂ ਮਿਲਾਏ।

ਜਾਲਸ ਮਹੱਲੇ ਵਿਖ ਮਾਇਆ ਕੇ ਬਿਸ ਥਾਰੇ ਆਈ ਰਹਿਣਾ ਭਇਆ ਸੁਪਨੰਤਰਾ ਵਿਖ ਸੁਪਨੇ ਭੀ ਦੁੱਖ ਸਾਰੇ ਕਲਰ ਖੇਤ ਲੈ ਕੂੜ ਜਮਾਇਆ ਸਭ ਕੂੜੇ ਕੇ ਖਲਵਾਰੇ ਸਾਕਤ ਨਰ ਸਭ ਭੂਖ ਪਖਾਨੇ ਦਰ ਠਾਡੇ ਜਮ ਜੰਦਾਰੇ ਮਨਮੁਖ ਕਰਜ ਚੜਿਆ ਬਿਖ ਭਾਰੀ ਉਤਰੇ ਸ਼ਬਦ ਵਿਚਾਰੇ ਜਿਤਨੇ ਕਰਜ ਕਰਜ ਕੇ ਮੰਗੀਏ ਕਰ ਸੇਵਕ ਪਗ ਲਗਵਾਰੇ ਜਗਨਨਾਥ ਸਭ ਜੰਤਰ ਉਪਾਏ ਨਕ ਖੀਨੀ ਸਭ ਨਥ ਹਾਰੇ ਨਾਨਕ ਪ੍ਰਭ ਖਿੰਚੇ ਤਿਵ ਚਲੀਐ ਜੋ ਭਾਵੈ ਰਾਮ ਪਿਆਰੇ। ਨਟ ਮਹੱਲਾ ਚੌਥਾ। ਰਾਮ ਹਰਿ ਅੰਮ੍ਰਿਤ ਸਰ ਨਾਵਾਰੇ ਸਤਿਗੁਰ ਗਿਆਨ ਮਜਨ ਹੈ ਨੀਕੋ ਮਿਲ ਕਲ ਮਲ ਪਾਪ ਉਤਾਰੇ ਰਹਾਉ ਸੰਗਤ ਕਾ ਗੁਣ ਬਹੁਤ ਅਧਕਾਈ ਪੜ ਸੂਆ ਕਨਕ ਉਧਾਰੇ ਪਰਸ ਨ ਪਰਸ ਪੈਕ ਬਿਜਾ ਕੋ ਲੈ ਬਿਕੁੰਠ ਸਧਾਰੇ ਅਜਾ ਮਲ ਪ੍ਰੀਤ ਪੁੱਤਰ ਪ੍ਰਤ ਕੀਨੀ ਕਲ ਨਰੈਣ ਬੁਲਾਰੇ ਮੇਰੇ ਠਾਕਰ ਕਹਿ ਮਨ ਪਾਏ ਪਾਵਨੀ ਜਮ ਕੰਕਰ ਮਾਰ ਬਿਦਾਰੇ ਮਨੁੱਖ ਕਥੈ ਕਥ ਲੋਕ ਸੁਨਾਵੈ ਜੋ ਬੋਲੇ ਸੋ ਨਾ ਵਿਚਾਰੇ ਸਤ ਸੰਗਤ ਮਿਲੇ ਤਾਂ ਦਿੜਤਾ ਆਵੈ ਹਰ ਰਾਮ ਨਾਮ ਨਿਸਤਾਰੇ ਜਬ ਲਗ ਜੀਓ ਪਿੰਡ ਹੈ ਸਾਬਤ ਤਬ ਲਗ ਕਿਸ਼ਨਾ ਸਮਾਰੇ ਜਬ ਘਰ ਮੰਦਰ ਆਗ ਲਗਾਨੀ ਕਬਡ ਕੂਪ ਕਡੇ ਪਨਹਾਰੇ ਸਾਕਤ ਸਿਓ ਮਨ ਮੇਲ ਨਾ ਕਰਿਓ ਜਿਨ ਹਰ ਹਰ ਨਾਮ ਵਿਸਾਰੇ ਸਾਕਤ ਬਚਨ ਵਿਛਵਾ ਜੋ ਡਸੀਐ ਤਜ ਸਾਕਤ ਪਰੈ ਪਰਾਰੇ ਲਗ ਲਗ ਪ੍ਰੀਤ ਬਹੁ ਪ੍ਰੀਤ ਲਗਾਈ ਲਗ ਸਾਧੂ ਸੰਗ ਸਵਾਰੇ ਗੁਰ ਕੈ ਬਚਨ ਗੁਰ ਕੇ ਬਚਨ ਸਤ ਸਤ ਕਰ ਮਾਨੇ ਮੇਰੇ ਠਾਕਰ ਬਹੁਤ ਪਿਆਰੇ ਪੂਰਬ ਜਨਮ ਪ੍ਰਚੂਨ ਕਮਾਏ ਹਰ ਹਰ ਹਰ ਨਾਮ ਪਿਆਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਪਾਇਆ ਰਸ ਗਾਵੇ ਰਸ ਵਿਚਾਰੇ ਹਰ ਹਰ ਰੂਪ ਰੰਗ ਸਭ ਤੇਰੇ ਮੇਰੇ ਲਾਲਨ ਲਾਲ ਗੁਲਾਰੇ ਜੈਸਾ ਰੰਗ ਦੇ ਸੋ ਹੋਵੇ ਕਿਆ ਨਾਨਕ ਜੰਤ ਵਿਚਾਰੇ। ਨਟ ਮਹੱਲਾ ਚੌਥਾ। ਰਾਮ ਗੁਰ ਸਰਨ ਪ੍ਰਭੂ ਰਖਵਾਰੇ ਜੋ ਕੁੰਚਰ ਤਦਵੇ ਪਕੜ ਚਲਾਇਓ ਕਰ ਉਪਰ ਕੱਢ ਨਿਸਤਾਰੇ ਰਹਾਉ ਪ੍ਰਭ ਕੇ ਸੇਵਕ ਬਹੁਤ ਯਤ ਨੀਕੇ ਮਨ ਸਰਦਾ ਕਰ ਹਰ ਤਾਰੇ ਮੇਰੇ ਪ੍ਰਭ ਸਰਦਾ ਭਗਤ ਮਨ ਪਾਵੈ ਜਨ ਕੀ ਪੈਚ ਸਵਾਰੇ ਹਰ ਹਰ ਸੇਵਕ ਸੇਵਾ ਲਾਗੈ ਸਭ ਦੇਖੇ ਬ੍ਰਹਮ ਪਸਾਰੇ ਏਕ ਪੁਰਖ ਇਕ ਨਦਰੀ ਆਵੈ ਸਭ ਏਕਾ ਨਦਰ ਨਿਹਾਰੇ ਹਰ ਪ੍ਰਭ ਠਾਕਰ ਰਵਿਆ ਸਭ ਠਾਈ ਸਭ ਚੇਰੀ ਜਗਤ ਸਮਾਰੇ ਆਪ ਦਿਆਲ ਦਇਆ ਦਾਨ ਦੇਵੈ ਵਿੱਚ ਪਾਥਰ ਕੀਰੇ ਕਾਰੇ ਅੰਤਰਵਾਸ ਬਹੁਤ ਮੁਸਕਾਈ ਭਰਮ ਭੂਲਾ ਮਿਰਗ ਸਿੰਘਾਰੇ ਬਨ ਬਨ ਢੂੰਡ ਢੂੰਡ ਫਿਰ ਥਾਕੀ ਗੁਰਪੂਰੈ

ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ, ਮਨ ਬੀਜਿਆ ਖਾਵਾਰੇ। ਜੋ ਜਨ ਚੰਦਰ ਹਾਂਸ, ਦੁਖਿਆ ਤ੍ਰੇਟ ਬੁਧੀ, ਆਪਣਾ ਕਰ ਲੂਕੀ ਜਾ ਰੇ। ਪ੍ਰਭ ਕੋ ਜਨ ਅੰਤਰ ਰਿਧ ਲੋਚੈ, ਪ੍ਰਭ ਜਨ ਕੇ ਸਾਸ ਨਿਹਾਰੇ। ਕਿਰਪਾ ਕਿਰਪਾ ਕਰ ਭਗਤ ਦਿਰਡਾਏ, ਜਨ ਪੀਛੇ ਜਗ ਨਿਸਤਾਰੇ। ਆਪਣੇ ਆਪ ਆਪ ਪ੍ਰਭ ਠਾਕੁਰ, ਪ੍ਰਭ ਆਪੇ ਸ੍ਰੇਸ਼ਟ ਸਵਾਰੇ। ਜਨ ਨਾਨਕ ਆਪੇ ਆਪ ਸਭ ਵਰਤੈ, ਕਰ ਕਿਰਪਾ ਆਪ ਨਿਸਤਾਰੇ। ਨਟ ਮੁਹੱਲਾ ਚੌਥਾ। ਰਾਮ ਕਰ ਕਿਰਪਾ ਲਿਹੋ ਉਭਾਰੇ, ਜੋ ਪਕਰ ਦ੍ਰੋਪਦੀ ਦੁਸ਼ਟਾਂ ਆਨੀ, ਹਰ ਹਰ ਲਾਜ ਨਿਵਾਰੇ ਰਹਾਓ। ਕਰ ਕਿਰਪਾ ਜਾਚਕ ਜਨ ਤੇਰੇ, ਇੱਕ ਮੰਗੋ ਦਾਨ ਪਿਆਰੇ। ਸਤਿਗੁਰ ਕੀਨਤ ਸਰਦਾ ਲਾਗੀ, ਮੋਕੋ ਹਰ ਗੁਰ ਮੇਲ ਸਵਾਰੇ। ਸਾਕਤ ਕਰਮ ਪਾਣੀ ਜਿਉ ਮਥੀਐ, ਨਿਤ ਪਾਣੀ ਝੋਲ ਝੁਲਾਰੇ। ਮਿਲ ਸਤਸੰਗਤ ਪਰਮ ਪਦ ਪਾਇਆ, ਕਰ ਮਾਖਨ ਕੇ ਗਟਕਾਰੇ। ਨਿਤ ਨਿਤ ਕਾਇਆ ਮਜਨ ਕੀਆ, ਨਿਤ ਮਲ ਮਲ ਦੇ ਸਵਾਰੇ। ਮੇਰੇ ਸਤਿਗੁਰ ਕੇ ਮਨ ਬਚਨ ਨਾ ਪਾਏ, ਸਭ ਫੋਕਟ ਚਾਰ ਸ਼ਿੰਗਾਰੇ। ਮਟਕ ਮਟਕ ਚਲ ਸਖੀ ਸਹੇਲੀ, ਮੇਰੇ ਠਾਕੁਰ ਕੇ ਗੁਣ ਸਾਰੇ। ਗੁਰਮੁਖ ਸੇਵਾ

ਭਾਈ ਮੈਂ ਸਤਿਗੁਰ ਲੱਖ ਲਖਾਰੇ ਨਾਰੀ ਪੁਰਖ ਪੁਰਖ ਸਭ ਨਾਰੀ ਸਭ ਏਕੋ ਪੁਰਖ ਮੁਰਾਰੇ ਸੰਤ ਜਿਨ੍ਹਾਂ ਕੀ ਰੇਨ ਮਨ ਭਾਈ ਮਿਲ ਹਰ ਜਨ ਹਰ ਨਿਸਤਾਰੇ ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਰਿਧ ਅੰਤਰ ਹਰ ਜਨ ਭਾਰੇ ਸਰਦਾ ਸਰਦਾ ਪਾਏ ਮਿਲਾਏ ਮੋਕੋ ਹਰ ਗੁਰ ਗੁਰ ਨਿਸਤਾਰੇ ਪਵਨ ਸੂਤ ਸਭ ਨੀਕਾ ਕਰਿਆ ਸਤਿਗੁਰ ਸ਼ਬਦ ਵਿਚਾਰੇ ਨਿਜ ਘਰ ਜਾਏ ਅੰਮ੍ਰਿਤ ਰਸ ਪੀਆ ਮਿਲ ਨੈਨਾ ਜਗਤ ਨਿਹਾਰੇ ਤੋ ਗੁਣ ਇਸ ਬਰ ਨਹੀਂ ਸਾਕੋ ਤੂੰ ਮੰਦਰ ਹਮ ਨਿਕ ਕੀਰੇ ਨਾਨਕ ਕਿਰਪਾ ਕਰੋ ਗੁਰ ਮੇਲੋ ਮੈਂ ਰਾਮ ਜਪਤ ਮਨ ਧੀਰੇ ਨਟ ਮਹੱਲਾ ਚੌਥਾ ਮੇਰੇ ਮਨ ਭੱਜ ਠਾਕਰ ਅਗਮ ਅਪਾਰੇ ਹਮ ਪਾਪੀ ਬੋ ਨਿਰਗੁਣ ਆਰੇ ਕਰ ਕਿਰਪਾ ਗੁਰ ਨਿਸਤਾਰੇ ਰਹਾਓ ਸਾਧੂ ਪੁਰਖ ਸਾਧ ਜਨ ਪਾਏ ਇੱਕ ਬਿਨੋ ਕਰੋ ਗੁਰ ਪਿਆਰੇ ਰਾਮ ਨਾਮ ਤਨ ਪੂੰਜੀ ਦੇਵੋ ਰਾਮ ਨਾਮ ਧਨ ਪੂੰਜੀ ਦੇਵੋ ਸਭ ਤਿਸ ਨਾ ਭੂਖ ਨਿਵਾਰੇ ਪਚੇ ਪਤੰਗ ਮ੍ਰਿਗ ਭ੍ਰਿੰਕੁੰਚਰ ਮੀਨ ਇੱਕ ਇੰਦਰੀ ਪਕਰ ਸੰਘਾਰੇ ਪੰਚ ਭੂਤ ਸਭ ਲਹਿ ਦੇਹੀ ਗੁਰ ਸਤਿਗੁਰ ਪਾਪ ਨਿਵਾਰੇ ਸਾਤਰ ਬੇਦ ਸੋਧ ਸੋਧ ਦੇਖੇ ਮੁਲ ਨਾਰਦ ਬਚਨ ਪੁਕਾਰੇ ਰਾਮ ਨਾਮ ਪੜੋ ਗਤ ਪਾਵੋ ਸਤ ਸੰਗਤ ਗੁਰ ਨਿਸਤਾਰੇ ਪ੍ਰੀਤਮ ਪ੍ਰੀਤ ਲੱਗੀ ਪ੍ਰਭ ਕੇਰੀ ਜਿਵ ਸੂਰਜ ਕਮਲ ਨਿਹਾਰੇ ਮੇਰ ਸੁਮੇਰ ਮੋਰ ਬੋਨਾ ਚੈ ਜਬ ਉਨਵੇ ਘਨ ਘਨ ਹਾਰੇ ਸਾਕਤ ਕੋ ਅੰਮ੍ਰਿਤ ਬਹੁ ਸਿੰਚੋ ਸਭ ਡਾਲ ਫੂਲ ਬਿਸਕਾਰੇ ਜੋ ਜੋ ਨਿਵੇ ਸਾਕਤ ਨਰ ਸੇਤੀ ਛੇੜ ਛੇੜ ਕੱਢੇ ਬਿਖ ਖਾਰੇ ਸੰਤਨ ਸੰਤ ਸਾਧ ਮਿਲ ਰਹੀਏ ਗੁਣ ਬੋਲੇ ਪਰ ਉਪਕਾਰੇ ਸੰਤ ਹੈ ਸੰਤ ਮਿਲੇ ਮਨ ਬਿਕਸੈ ਜੋ ਜਲ ਮਿਲ ਕਮਲ ਸਵਾਰੇ ਲੋਭ ਲਹਿਰ ਸਭ ਸਵਾਨ ਹਲਕੇ ਹੋ ਲੋਭ ਲਹਿਰ ਸਭ ਸਵਾਨ ਹਲਕ ਹੈ ਹਲਕੋ ਸਭੇ ਬਿਗਾਰੇ ਮੇਰੇ ਠਾਕਰ ਕਹਿ ਦੀਵਾਨ ਖਬਰ ਹੋਈ ਗੁਰ ਗਿਆਨ ਖੜਗ ਲੈ ਮਾਰੇ ਰਾਖ ਰਾਖ ਰਾਖ ਪ੍ਰਭ ਮੇਰੇ ਮੈਂ ਰਾਖੋ ਕਿਰਪਾ ਧਾਰੇ ਨਾਨਕ ਮੈਂ ਤਰੇ ਅਵਰ ਨਕਾਈ ਮੈਂ ਸਤਿਗੁਰ ਗੁਰ ਨਿਸਤਾਰੇ ਛੱਕਾ ਇੱਕ ਰਾਗ ਮਾਲੀ ਗੌੜਾ ਮਹੱਲਾ ਚੌਥਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਅਨਕ ਯਤਨ ਕਰ ਰਹੇ ਹਰ ਅੰਤ ਨਾਹੀਂ ਪਾਇਆ ਹਰ ਅਗਮ ਅਗਮ ਅਗਾਧ ਬੋਧ ਆਦੇਸ ਹਰ ਪ੍ਰਭ ਰਾਇਆ ਰਹਾਉ ਕਾਮ ਕ੍ਰੋਧ ਲੋਭ ਮੋਹ ਨਿਤ ਝਗਰ ਤੇ ਝਗਰਾਇਆ ਹਮ ਰਾਖ ਰਾਖ ਦੀਨ ਤੇਰੇ ਹਰ ਸਰਨ ਹਰ ਪ੍ਰਭ ਆਇਆ ਸਰਨਾਗਤੀ ਪ੍ਰਭ ਪਾਲਤੇ ਹਰ ਭਗਤ ਵਛਲ ਨਾਇਆ ਪ੍ਰਹਲਾਦ ਜਨ ਹਰ ਨਾਖ ਪਕਰਿਆ ਹਰ ਰਾਖ ਲਿਓ ਤਰਾਇਆ ਹਰ ਚੇਤਰੇ ਮਨ ਮਹਿਲ ਪਾਵਣ ਸਭ ਦੁਖ ਭੰਜਨ ਰਾਇਆ ਪਉ ਜਨਮ ਮਰਨ ਨਿਵਾਰ ਠਾਕੁਰ ਹਰ ਗੁਰਮਤੀ ਪ੍ਰਭ ਪਾਇਆ ਹਰ ਪਤਤ ਪਾਵਨ ਨਾਮ ਸਵਾਮੀ ਪਉ ਭਗਤ ਭੰਜਨ ਗਾਇਆ ਹਰ ਹਾਰ ਹਰ ਉਰ ਧਾਰਿਓ ਜਨ ਨਾਨਕ ਨਾਮ ਸਮਾਇਆ ਮਾਲੀ ਗੌੜਾ ਮਹੱਲਾ ਚੌਥਾ ਜਪ ਮਨ ਰਾਮ ਨਾਮ ਸੁਖ ਦਾਤਾ ਸਤ ਸੰਗਤ ਹਰ ਸਤ ਸੰਗਤ ਮਿਲ ਹਰ ਸਾਧ ਆਇਆ ਗੁਰਮੁਖ ਬ੍ਰਹਮ ਪਛਾਤਾ ਰਹਾਉ ਵੱਡ ਭਾਗੀ ਹਰ ਦਰਸ਼ਨ ਪਾਇਆ ਗੁਰ ਮਿਲੇ ਹਰ ਪ੍ਰਭ ਜਾਤਾ ਦੁਰਮਤ ਮੈਲ ਗਈ ਸਭ ਨੀਕਰ ਹਰ ਅੰਮ੍ਰਿਤ ਹਰ ਸਰਨਾਤਾ ਧਨ ਧਨ ਸਾਧ ਜਿਨੀ ਹਰ ਪ੍ਰਭ ਪਾਇਆ ਤਿਨ ਪੁੱਛੋ ਹਰ ਕੀ ਬਾਤਾਂ ਪਾਏ ਲਗੋ ਨਿਤ ਕਰ

ਆਇਓ ਪਤ ਪਾਵਨ ਨਾਮ ਨਰ ਹਰ ਮੰਦ ਭਾਗੀਆਂ ਨਹੀਂ ਪਾਇਓ ਤੇ ਗਰਭ ਜੋ ਨਿਗਾਲੀਐ ਜੋ ਲੂਣ ਜਲੇ ਗਲਾਇਓ ਮਤ ਦੇ ਹਰ ਪ੍ਰਭ ਅਗਮ ਠਾਕਰ ਗੁਰ ਚਰਨ ਮਨ ਮੈ ਲਾਇਓ ਹਰ ਰਾਮ ਨਾਮੇ ਰਹੋ ਲਾਗੋ ਜਨ ਨਾਨਕ ਨਾਮ ਸਮਾਇਓ ਮਾਲੀ ਘੋੜਾ ਮਹੱਲਾ ਚੌਥਾ ਮੀਰਾ ਮਨ ਰਾਮ ਨਾਮ ਰਸ ਲਾਗਾ ਕਮਲ ਪ੍ਰਗਾਸ ਭਇਆ ਗੁਰ ਪਾਇਆ ਹਰ ਜਪਿਓ ਪਰਮ ਪਉ ਭਾਗਾ ਰਹਾਓ ਪੈ ਪਾਏ ਭਗਤ ਲਾਗੋ ਮੀਰਾ ਹੀਰਾ ਮਨ ਸੋਇਓ ਗੁਰਮਤ ਜਾਗਾ ਕਿਲ ਬਿਖ ਖੀਨ ਭੈ ਸਾਂਤ ਆਈ ਹਰ ਉਰ ਧਾਰਿਓ ਵਡ ਭਾਗਾ ਮਨ ਮੁਖ ਰੰਗ ਕੁਸੁੰਭ ਹੈ ਕਛੁਆ ਜੋ ਕੁਸੁਮ ਚਾਰ ਦਿਨ ਚਾਗਾ ਖਿਨ ਮੈਂ ਬਿਨ ਸਜਾਏ ਪਰਤਾਪੈ ਡੰਡ ਧਰਮ ਰਾਏ ਕਾ ਲਾਗਾ ਸਤਸੰਗਤ ਪ੍ਰੀਤ ਸਾਧ ਅਤ ਗੂੜੀ ਜਿਉ ਰੰਗ ਮਜੀਠ ਬਹੁ ਲਾਗਾ ਕਾਇਆ ਕਾਪਰ ਚੀਰ ਬਹੁ ਫਾਰੇ ਹਰ ਰੰਗ ਨ ਲਾਹੇ ਸੁਭਾਗਾ ਹਰ ਚਾਰਿਓ ਰੰਗ ਮਿਲੇ ਗੁਰ ਸੋਭਾ ਹਰ ਰੰਗ ਚਲੂਲੇ ਰੰਗਾ ਜਨ ਨਾਨਕ ਤਿਨ

ਮੇਰਾ ਮਨ ਤਨ ਲੀਨ ਭਇਆ ਰਾਮ ਨਾਮੈ, ਮਤ ਗੁਰਮਤ ਰਾਮ ਰਸਾਲਾ ਰਹਾਉ, ਗੁਰਮਤ ਨਾਮ ਧਿਆਈਏ ਹਰ ਹਰ, ਮਨ ਜਪੀਏ ਹਰ ਜਪ ਮਾਲਾ, ਜਿਨ ਕੇ ਮਾਤਕ ਲਿਖਿਆ ਹਰ ਮਿਲਿਆ ਹਰ ਬਨ ਮਾਲਾ, ਜਿਨ ਹਰ ਨਾਮ ਧਿਆਇਆ ਤਿਨ ਚੂਕੇ ਸਰਬ ਜੰਜਾਲਾ, ਤਿਨ ਜਮ ਨੇੜ ਨਾ ਆਵਈ ਗੁਰ ਰਾਖੇ ਹਰ ਰਖਵਾਲਾ, ਹਮ ਬਾਲਕ ਕਿਛੂ ਨਾ ਜਾਣ ਹੋ ਹਰ ਮਾਤ ਪਿਤਾ ਪ੍ਰਿਤ ਪਾਲਾ, ਕਰ ਮਾਇਆ ਅਗਨ ਨਿਤ ਮੇਲ ਤੇ ਗੁਰ ਰਾਖੇ ਦੀਨ ਦਿਆਲਾ, ਬਹੁ ਮੈਲੇ ਨਿਰਮਲ ਹੋਇਆ ਸਭ ਕਿਲ ਵਿਖ ਹਰ ਜਸ ਜਾਲਾ, ਮਨ ਆਨੰਦ ਭਿਆ ਗੁਰ ਪਾਇਆ, ਜਨ ਨਾਨਕ ਸ਼ਬਦ ਨਿਹਾਲਾ, ਮਾਲੀ ਗੌੜਾ ਮੁਹੱਲਾ ਚੌਥਾ। ਮੇਰੇ ਮਨ ਹਰ ਭਜ ਸਭ ਕਿਲ ਵਿਖ ਘਾਟ, ਹਰ ਹਰ ਉਰ ਧਿਆਰਿਓ ਗੁਰ ਪੂਰੈ, ਮੇਰਾ ਸੀਸ ਕੀ ਜੈ ਗੁਰ ਵਾਟ ਰਹਾਉ, ਮੇਰੇ ਹਰ ਪ੍ਰਭ ਕੀ ਮੈਂ ਬਾਤ ਸੁਣਾਵੈ, ਤਿਸ ਮਨ ਦੇਵੋ ਘਟ ਘਾਟ, ਹਰ ਸਾਜਨ ਮੇਲਿਓ ਗੁਰ ਪੂਰੈ, ਗੁਰ ਬਚਨ ਬਿਕਾਨੋ ਹਟ ਹਾਟ, ਮਕਰ ਪਰਾਗ ਦਾਨ ਬੋ ਕੀਆ ਸਰੀਰ ਦਿਓ ਅਧ ਕਾਟ, ਬਿਨ ਹਰ ਨਾਮ ਕੋ ਮੁਕਤ ਨਾ ਪਾਵੈ, ਬਹੁ ਕਾਂਚਨ ਦੀ ਜੇ ਕਟ ਕਾਟ, ਹਰ ਕੀਰਤ ਗੁਰਮਤ ਜਸ ਗਾਇਓ ਮਨ ਉਗਰੈ ਕਪਟ ਕਪਾਟ, ਤ੍ਰਿਕਟੀ ਫੋਰ ਭਰਮ ਪੋ ਭਾਗਾ, ਲਜ ਪਾਨੀ ਮਟ ਕੀ ਮਾਟ, ਕਲਯੁਗ ਗੁਰ ਪੂਰਾ ਤੈਨ ਪਾਇਆ, ਜਿਨ ਧੁਰ ਮਸਤਕ ਲਿਖੇ ਲਿਲਖਾਟ, ਕਲਯੁਗ ਗੁਰ ਪੂਰਾ ਤਿਨ ਪਾਇਆ, ਜਿਨ ਧੁਰ ਮਸਤਕ ਲਿਖੇ ਲਿਲਾਟ, ਜਨ ਨਾਨਕ ਰਸਿਆ।

ਸਤਿਗੁਰ ਪ੍ਰਸਾਦ ਰੇ ਮਨ ਟਹਿਲ ਹਰ ਸੁਖ ਸਾਰ ਔਰ ਟਹਿਲਾਂ ਝੂਠੀਆਂ ਨਿਤ ਕਰੈ ਜਮ ਸਿਰ ਮਾਰ ਰਹਾਉ ਜਿਨ੍ਹਾਂ ਮਸਤਕ ਲਿਖਿਆ ਤੇ ਮਿਲੇ ਸੰਗਾਰ ਸੰਸਾਰ ਭੋਜਲ ਤਾਰਿਆ ਹਰ ਸੰਤ ਪੁਰਖ ਅਪਾਰ ਨਿਤ ਚਰਨ ਸੇਵੋ ਸਾਧ ਕੇ ਤਜ ਲੋਭ ਮੋਹ ਬੇਕਾਰ ਸਭ ਤਜੋ ਦੂਜੀ ਆਸੜੀ ਰੱਖ ਆਸ ਇੱਕ ਨਿਰੰਕਾਰ ਇੱਕ ਭਰਮ ਭੁੱਲੇ ਸਾਕਤਾਂ ਬਿਨ ਗੁਰ ਅੰਧ ਅੰਧਾਰ ਤੁਰ ਹੋਵ ਨਾ ਸੋ ਹੋਇਆ ਕੋ ਨਾ ਮੇਟਣ ਹਾਰ ਅਗੰਮ ਰੂਪ ਗੋਬਿੰਦ ਕਾ ਅਨਕ ਨਾਮ ਅਪਾਰ ਧਨ ਧਨ ਤੇ ਜਨ ਨਾਨਕਾ ਜਿਨ ਹਰ ਨਾਮਾ ਔਰ ਧਾਰ ਮਾਲੀ ਗੋੜਾ ਮਹੱਲਾ ਪੰਜਵਾ ਰਾਮ ਨਾਮ ਕੋ ਨਮਸਕਾਰ ਜਾਸ ਜਪਤ ਹੋਵਤ ਉਧਾਰ ਰਹਾਓ ਜਾ ਕੇ ਸਿਮਰਨ ਮਿਟੇ ਧੰਦ ਜਾ ਕੇ ਸਿਮਰਨ ਛੂਟੇ ਬੰਦ ਜਾ ਕੇ ਸਿਮਰਨ ਮੂਰਖ ਚਤਰ ਜਾ ਕੇ ਸਿਮਰਨ ਕੁਲੇ ਉਦਰ ਜਾ ਕੇ ਸਿਮਰਨ ਭਉ ਦੁਖ

ਜਾਕੇ ਸਿਮਰਨ ਰਹਿ ਦਿਬਿਗਾਸ, ਜਾਕੇ ਸਿਮਰਨ ਕਵਲਾ ਦਾਸ, ਜਾਕੇ ਸਿਮਰਨ ਨਿਧ ਨਿਧਾਨ, ਜਾਕੇ ਸਿਮਰਨ ਤਰੇ ਨਿਧਾਨ, ਪਤਤ ਪਾਵਨ ਨਾਮ ਹਰੀ, ਕੋਟ ਭਗਤ ਉਧਾਰ ਕਰੀ, ਹਰ ਦਾਸ ਦਾਸਾਂ ਦੀਨ ਸਰਨ, ਨਾਨਕ ਮਾਥਾ ਸੰਤ ਚਰਨ, ਮਾਲੀ ਗੌੜਾ ਮਹੱਲਾ ਪੰਜਵਾ, ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ ਰਹਾਓ, ਬੂਡਤ ਕਉ ਜੈਸੇ ਬੇੜੀ ਮਿਲਤ, ਬੂਜਤ ਦੀਪਕ ਮਿਲਤ ਤਿਲਤ, ਜਲਤ ਅਗਨੀ ਮਿਲਤ ਨੀਰ, ਜੈਸੇ ਬਾਲਕ ਮੁਖੇ ਖੀਰ, ਜੈਸੇ ਰਣ ਮੈਂ ਸਖਾ ਭਰਾਤ, ਜੈਸੇ ਭੁੱਖੇ ਭੋਜਨ ਮਾਤ, ਜੈਸੇ ਕਿਰਖੈ ਬਰਸ ਮੇਗ, ਜੈਸੇ ਪਾਲਨ ਸਰਨ ਸੇਂਗ, ਗਰੜ ਮੁਖ ਨਹੀਂ ਸਰਪਤ ਰਾਸ, ਸੂਆ ਪਿੰਜਰ ਨਹੀਂ ਖਾਏ ਬਿਲਾਸ, ਐਸੋ ਆਂਡੋ ਹਿਰਦੇ ਮਾਹੇ, ਜੈਸੋ ਦਾਨੋ ਚਕੀ ਦਰਾਹ, ਬਹੁਤ ਉਪਮਾ ਥੋਰ ਕਹੀ, ਹਰ ਅਗਮ ਅਗਮ ਗਾਦ ਤੁਹੀ, ਊਚ ਮੂਚੋ ਬਹੁ ਅਪਾਰ, ਸਿਮਰਤ ਨਾਨਕ ਤਰੇ ਸਾਰ, ਮਾਲੀ ਗੋੜਾ ਮੁਹੱਲਾ ਪੰਜਵਾ, ਇਹੀ ਹਮਾਰੇ ਸਫਲ ਕਾਜ, ਆਪਣੇ ਦਾਸ ਕੋ ਲਿਓ ਨਿਵਾਜ ਰਹਾਓ, ਚਰਨ ਸੰਤ ਹੈ ਮਾਥ ਮੋਰ, ਨੈਣ ਦਰਸ ਪੇਖੋ ਨਿਸ ਭੋਰ, ਹੱਥ ਹਮਰੇ ਸੰਤ ਟਹਿਲ, ਪ੍ਰਾਨ ਮਨ ਧਨ ਸੰਤ ਬਹਿਲ, ਸੰਤ ਸੰਗ ਮੇਰੇ ਮਨ ਕੀ ਪ੍ਰੀਤ, ਸੰਤ ਗੁਣ ਬਸੇ ਮੇਰੇ ਚੀਤ, ਸੰਤ ਆਗਿਆ ਮਨੇ ਮੀਠ, ਮੇਰਾ ਕਮਲ ਬਿਗਸੇ ਸੰਤ ਡੀਠ, ਸੰਤ ਸੰਗ ਮੇਰਾ ਹੋਏ ਨਿਵਾਸ, ਸੰਤਨ ਕੀ ਮੋਹੇ ਬਹੁਤ ਪਿਆਸ, ਸੰਤ ਬਚਨ ਮੇਰੇ ਮਨੇ ਮੰਤ, ਸੰਤ ਪ੍ਰਸਾਦ ਮੇਰੇ ਬਿਖੇ ਹੰਤ, ਮੁਕਤ ਜੁਗਤੇ ਹਨ।

ਕਰਨ ਸੰਤਨ ਕੇ ਮੇਰੇ ਹਿਰਦੇ ਮਝਾਰ ਮਾਲੀ ਗੋੜਾ ਮੁਹੱਲਾ ਪੰਜਵਾ ਸਭ ਕੈ ਸੰਗੀ ਨਾਹੀ ਦੂਰ ਕਰਨ ਕਰਾਵਨ ਹਾਜਰਾ ਹਜੂਰ ਰਹਾਓ ਸੁਨਤ ਜੀਓ ਜਾਸ ਨਾਮ ਦੁਖ ਬਿਨਸੇ ਸੁਖ ਕੀਓ ਬਿਸਰਾਮ ਸਗਲ ਨਿਦ ਹਰ ਹਰ ਹਰੇ ਮੁਨ ਜਨਤਾ ਕੀ ਸੇਵ ਕਰੇ ਜਾ ਕੇ ਕਰ ਸਗਲੇ ਸਮਾਹੇ ਜਿਸ ਤੇ ਬਿਰਥਾ ਕੋਈ ਨਾਹੇ ਜਿਸ ਤੇ ਬਿਰਥਾ ਕੋਈ ਨਾਹੀ ਜੀ ਜੰਤਰ ਕਰੇ ਪ੍ਰਿਤਪਾਲ ਸਦਾ ਸਦਾ ਸੇਵੋ ਕਿਰਪਾਲ ਸਦਾ ਧਰਮ ਜਾ ਕੇ ਦੀ ਬਾਣ ਬੇ ਮੁਹਤਾਜ ਨਹੀਂ ਕਿਛ ਕਾਣ ਸਭ ਕਿਛ ਕਰਨਾ ਆਪਣੇ ਆਪ ਰੇ ਮਨ ਮੇਰੇ ਤੂੰ ਤਾਕ ਜਾਪ ਸਾਧ ਸੰਗਤ ਕੋ ਹੋਂ ਬਲਹਾਰ ਜਾਸ ਮਿਲ ਹੋਵੇ ਆਧਾਰ ਨਾਮ ਸੰਗ ਮਨ ਮਨੇ ਰਾਤ ਨਾਮ ਸੰਗ ਮਨ ਤਨੇ ਰਾਤ ਨਾਨਕੋ ਪ੍ਰਭ ਕਰੀ ਦਾਤ ਮਾਲੀ ਗੌੜਾ ਮੁਹੱਲਾ ਪੰਜਵਾ ਦੋਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਸਮਰੱਥ ਕੀ ਸਰਨ ਜੀਓ ਪਿੰਡ ਤਨ ਰਾਸ ਮੇਰੀ ਪ੍ਰਭ ਏਕ ਕਾਰਨ ਕਰਨਾ ਰਹਾਓ ਸਿਮਰ ਸਿਮਰ ਸਦਾ ਸੁਖ ਪਾਈਐ ਜੀਵਣੇ ਕਾ ਮੂਲ ਰਵ ਰਹਿਆ ਸਰਬਤ ਠਾਈ ਸੁਖ ਮੋਹ ਸਥੂਲ ਆਲ ਜਾਲ ਵਿਕਾਰ ਤਜ ਸਭ

ਮਹੱਲਾ ਪੰਜਵਾ। ਪ੍ਰਭ ਸਮਰੱਥ ਦੇਵ ਅਪਾਰ, ਕੌਣ ਜਾਣੇ ਚਲਤ ਤੇਰੇ, ਕਿਸੇ ਅੰਤ ਨਾਹੀਂ ਪਾਰ ਰਹਾਓ। ਇੱਕ ਕਿਨੇ ਥਾਪੋ ਥਾਪਦਾ, ਕੜਪਨ ਕਰਨ ਹਾਰ, ਜੇਤ ਕੀਨ ਅਪਾਰ ਜਨਾ, ਪ੍ਰਭ ਦਾਨ ਦੇ।